ਪਰ ਨਿਰਭਉ ਤਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ

ਤੇਰੇ ਭਗਤ ਸਲਾਹ ਹਨ ਤੁਧ ਜੀ, ਹਰ ਅਨਕ ਅਨੇਕ ਅਨੰਤਾ, ਤੇਰੀ ਅਨਕ ਕਰੈ ਹਰ ਪੂਜਾ ਜੀ, ਤਬ ਤਾਪ ਹੈ ਜਪੈ ਬੇਅੰਤਾ, ਤੇਰੇ ਅਨੇਕ ਪੜਹਿ ਬੋ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ, ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ, ਤੁਧ ਆਪੇ ਸਿਰਠ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ, ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇਹੇ ਸੋਈ ਹੋ ਪਾਈ ਰਹਾਉ, ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ,

ਯੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਈ, ਤੂੰ ਕਰ ਕਰ ਵੇਖੈ ਜਾਣੈ ਹੈ ਸੋਈ, ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭਈਲੇ ਨਿਵਾਸਾ, ਪਾਣੀ ਪਾਵਕ ਤਿਨਹੈ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾਂ ਤਹਿ ਡੂਬੀ ਅਲੇ, ਮਨ ਏਕ ਨਾ ਚੇਤ ਸਮੂੜ ਮਨਾ, ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਗ ਜਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ,

ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਈ ਭੂਪਾ ਅੰਡਜ ਜੇਰਜ ਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਭਯੋ ਸੰਕਰ ਕੈਠਾ ਸਗਰੇ ਸਿਰਟ ਦਿਖਾਏ ਅਚੰਭਵ ਆਦ ਯੁਗਾ ਸਰੂਪ ਸੁਜੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁੱਟ ਜੇਤੀ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਵ ਸਰਨੀ ਪਰੇ ਤਿਨਕੇ ਦੁਸ਼ਟ ਦੁਖਤ ਹਵ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰ ਹੋ ਤਾ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿੱਧ ਘਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵੈ ਸਕੈ ਨਾ ਗੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੋਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਬੇ ਸਬੈ ਬਹੁ ਭੇਦ ਕਹਿ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾਡ ਕੈ ਗਹਿਓ ਤੁਹਾਰੋ ਦੁਆਰ ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕੋ ਛਾਡ ਕੈ ਗਹਿਓ ਤੁਹਾਰੋ ਦੁਆਰ ਬਾਹੀ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੀ ਕਹਿ ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਹ ਸੁਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸਪਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ
सुनी सच्ची बाणी संत साजन भई।

ਕਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਈਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ, ਤਿਸ ਕਾ ਹੋਏ ਉਧਾਰੋ, ਇਹ ਵਸਤਤ ਜੀ ਨਹਿ ਜਾਈ, ਨਿਤ ਨਿਤ ਰੱਖ ਉਰ ਧਾਰੋ, ਤਮ ਸੰਸਾਰ ਚਰਨ ਲਗ ਤਰੀਏ, ਸਭ ਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਦਿ ਗੁਰ ਏ ਨਮ ਹੈ, ਜੁਗਾਦ ਗੁਰ ਏ ਨਮ ਹੈ, ਸਤਿਗੁਰ ਏ ਨਮ ਹੈ, ਸ੍ਰੀ ਗੁਰਦੇਵ ਨਮ ਹੈ। ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸਿਮਰੋ ਜਾਸ ਵਿਸੰਪਰ ਏਕੈ, ਨਾਮ ਜਪਤ ਅਗਣਤ ਅਨੇਕੈ। ਵੇਦ ਪੁਰਾਣ ਸਿਮਰ ਸੁਧਾਖਰ, ਕਿਨੇ ਰਾਮ ਨਾਮ ਇਕਾਖਰ। ਕਿਨਕਾ ਏਕ ਜਿਸ ਜੇ ਵਸਾਵੈ, ਤਾਂ ਕੀ ਮਹਿਮਾ ਗਨੀ ਨਾਵੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਹੁਨ ਸੰਗ ਮੋਹੇ ਉਦਾਰੋ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ ਰਹਾਉ। ਪ੍ਰਭ ਕੈ ਸਿਮਰਨ ਗਰਭ ਨ ਵਸੈ, ਪ੍ਰਭ ਕੈ ਸਿਮਰਨ ਦੁਖ ਜਮ ਨਸੈ। ਪ੍ਰਭ ਕੈ ਸਿਮਰਨ ਕਾਲ ਪ੍ਰਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ, ਪ੍ਰਭ ਕੈ ਸਿਮਰਨ ਅੰਨ ਦਿਨ ਜਾਗੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਪ੍ਰਭ ਕਾ ਸਿਮਰਨ ਸਾਧ ਕੈ ਸੰਗ, ਸਰਵ ਨਿਧਾਨ ਨਾਨਕ ਹਰ ਰੰਗ। ਪ੍ਰਭ ਕੈ ਸਿਮਰਨ ਰਿਧ ਸਿਧ ਨਉ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪਤਾ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਪ੍ਰਭ ਕੈ ਸਿਮਰਨ ਤੀਰਥ ਸਨਾਨੀ, ਪ੍ਰਭ ਕੈ ਸਿਮਰਨ ਦਰਗਹ ਮਾਨੀ। ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ। ਸੇ ਸਿਮਰੈ ਜਿਨੇ ਆਪ ਸਿਮਰਾਏ, ਨਾਨਕ ਤਾਂ ਕੈ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ, ਪ੍ਰਭ ਕੈ ਸਿਮਰਨ ਸਭ ਕੇ ਸੂਜੈ। ਪ੍ਰਭ ਕੈ ਸਿਮਰਨ ਨਾਹੀਂ ਜਮ ਤਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੈ ਸੇ ਤਨ ਬੰਤੇ, ਪ੍ਰਭ ਕੋ ਸਿਮਰੈ ਸੇ ਪਦਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇਮੋਹ ਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਵਿਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਸੰਤ ਕਿਰਪਾ ਤੇ ਅਨੰਦਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਜੂਰੇ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ। ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨਾ ਪਾਰ। ਸਿਮਰਹਿ ਸੇ ਜਨ ਜਿਨ ਕੋ ਪ੍ਰਮਾਇਆ, ਨਾਨਕ ਤਿਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗਵੇ ਦੋ ਪਾਏ। ਹਰ ਸਿਮਰਨ ਭਏ ਸਿੱਧ ਜਦੀ ਦਾਤੇ, ਹਰ ਸਿਮਰਨ ਨੀਚੋ ਕੁੰਡ ਜਾਤੇ। ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। ਹਰ ਸਿਮਰਨ ਕੀ ਉਹ ਸਗਲਾ ਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ। ਕਰ ਕਿਰਪਾ ਜਿਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ। ਦੀਨ ਦਰਦ ਦੁਖ ਪੰਜਨਾ, ਕਟ ਕਟ ਨਾਥ ਅਨਾਥ, ਸਰਣ ਤੁਮਾਰੀ ਆਇਓ। ਨਾਨਕ ਕੀ ਪ੍ਰਭ ਸਾਥ ਅਸ਼ਟਪਦੀ, ਜਹ ਮਾਤ ਪਿਤਾ ਸੁਤਮੀਤ ਨ ਭਾਈ। ਮਨ ਊਹਾਂ ਨਾਮ ਤੇਰੇ ਸੰਗ ਸਹਾਈ, ਜਹ ਮਹਾਂ ਭਿਆਨ ਦੂਤ ਜਮ ਦਲੈ। ਤੈ ਕੇਵਲ ਨਾਮ ਸੰਗ ਤੇਰੇ ਚਲੈ,
ਜੈ ਮੁਸ਼ਕਲ ਹੋਵੇ ਅਤਪਾਰੀ, ਹਰ ਕੋ ਨਾਮ ਖਿਨ ਵਾਹੇ ਉਧਾਰੀ, ਅਨਕ ਪੁਨਹੈ ਚੰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪ੍ਰਹਰੈ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂ ਕਨੇਰੇ, ਸਗਲ ਸ੍ਰਿਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾ ਕਰੋਰੀ ਬੰਦਨਾ ਪਰੈ, ਹਰ ਕਾ ਨਾਮ ਜਪਤ ਨਿਸਤਰੈ, ਅਨਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆਘਾਵੈ, ਜਿਹ ਮਾਰਗ ਇਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ, ਐਸਾ ਨਾਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਾਈ ਕੋਟ ਲਖ ਬਾਹੀ, ਨਾਮ ਜਪਤ ਤੈ ਪਾਰ ਪਰਾਈ, ਅਨਕ ਵਿਘਨ ਜੈ ਆਏ ਸੰਘਾਰੈ, ਹਰ ਕਾ ਨਾਮ ਤਤਕਾਲ ਉਦਾਰੈ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮਹਿਲਾ ਮਲ ਕਬੂ ਨਾ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕੈ ਸੰਗ, ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗਤੋਸਾ, ਜੇ ਪੈਡੈ ਮਹ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਤਿਰਾ ਕੋ ਨ ਸਜਾਨੂ, ਹਰ ਕਾ ਨਾਮ ਤੈ ਨਾਲ ਪਛਾਨੂ, ਜੈ ਮਹਾ ਪਿਆਨ ਤਪਤ ਬੋ ਖਾਮ, ਤੈ ਹਰ ਕੇ ਨਾਮ ਕੀ ਤੁਮੂ ਪਰਸ਼ਾਮ, ਜਾਂ ਤ੍ਰਿਖਾ ਮਨ ਤੁਝ ਆ ਕਰਖੈ, ਤੈ ਨਾਨਕ ਹਰ ਹਰ ਅੰਮ੍ਰਿਤ ਬਰਖੈ, ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕੈ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ,

ਨਾਮ ਜਪਤ ਕਛ ਨਾਹੀ ਵਿਯੋਗ, ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕੈ ਮਾਲ ਖਜੀਨਾ, ਹਰ ਤਨ ਜਨ ਕੁਆ ਪ੍ਰਭਦੀਨਾ, ਹਰ ਹਰ ਜਨ ਕੈ ਉਠ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ, ਓਤ ਬੋਦ ਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸਮਾਤੇ, ਆੜ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਹਰ ਕੀ ਭਗਤ ਮੁਕਤ ਭੋ ਕਰੇ, ਨਾਨਕ ਜਨ ਸੰਕੇ ਤੇ ਦਰੇ, ਪਾਰ ਜਾ ਤਿਉ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤਰ ਦਵਸੈ, ਸੰਤ ਪ੍ਰਤਾਪ ਦੁਰਸਵਨਸੈ, ਸੰਤ ਕਾ ਸੰਗਵਡ ਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ, ਨਾਮ ਤੁਲਕਸ਼ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ, ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਮੋਲ ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਬਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਮਨ ਮਦੇ ਫਿਰਿਆ, ਅਨਕ ਪ੍ਰਕਾਰ ਕੀਏ ਬੋਜਤ ਨਾ, ਪੁੰਨ ਦਾਨ ਹੋਮੇ ਬੋਰਤ ਨਾ, ਸਰੀਰ ਕਟਾਏ ਹੋਮੈ ਕਰ ਰਾਤੀ, ਵਰਤ ਨੇਮ ਕਰੈ ਬੋ ਭਾਤੀ, ਨਹੀਂ ਤੁਲ ਰਾਮ ਨਾਮ ਬੇਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ, ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾਂ ਉਦਾਸਤ ਬੀਸਰ ਥੀਵੈ, ਅਗਨ ਮਾਹੇ ਹੋਮਤ ਪ੍ਰਾਨ, ਕਨ ਕਸਵ ਹੈ ਵਰ ਭੂਮਦਾਨ, ਨਿਉਲੇ ਕਰਮ ਕਰੈ ਬੋ ਆਸਨ, ਜੈਨ ਮਾਰਗ ਸੰਜਮਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਪੀ ਹੋਮੈ ਮੈਲ ਨਾ ਜਾਵੈ, ਹਰ ਕੇ ਨਾਮ ਸੰਸਰ ਕਛ ਨਾਏ, ਨਾਨਕ ਗੁਰਮੁਖ ਨਾਮ ਜਪਤ ਗਦ ਪਾਏ, ਮਨ ਕਾਮਨਾ ਤੀਰਥ ਤੇ ਛੁਟੈ, ਗਰਬ ਗੁਮਾਨਾ ਮਨ ਤੇ ਹੁਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲਨਾ ਤਨ ਤੇ ਜਾਤ, ਇਸ ਦੇਹੀ ਕੋ ਬੋ ਸਾਧਨਾ ਕਰੈ, ਮਨ ਤੇ ਕਬੂਨਾ ਵਿਖਿਆ ਟਰੈ, ਜਲ ਤੋਂ ਵਹਿ ਬੋ ਦੇ ਅਨੀਤ, ਸੁਧ ਕਹਾਂ ਹੋਏ ਕਾਚੇ ਭੀਤ, ਮਨ ਹਰ ਕੇ ਨਾਮ ਕੇ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬੋ ਮੂਚ, ਬਹੁ ਸਿਆਣਪ ਜਮ ਕਾ ਭੋ ਬਿਆਪੈ, ਅਨਕ ਜਤਨ ਕਰ ਤ੍ਰਿਸਨਾ ਥਰਾਪੈ, ਭੇਖ ਅਨੇਕ ਅਗਨ ਨਹੀਂ ਬੂਜੈ, ਕੋਟ ਉਪਾਵ ਦਰਗੈ ਨਹੀਂ ਸੀਜੈ, ਛੂਟ ਸਨਾਹੀ ਊਪੈ ਆਲ, ਮੋਹੇ ਬਿਆਪੈ ਮਾਇਆ ਜਾਲ, ਅਵਰ ਕਰਤੂ ਸਗਲੀ ਜਮ ਡਾਨੈ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਪ ਦੁਖ ਜਾਈ, ਨਾਨਕ ਬੋਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ, ਸਾ ਸੰਗ ਇਹ ਹੋਮੈ ਸ਼ੋਰੈ, ਜੇ ਕੋ ਜਨਮ ਮਰਨ ਤੇ ਡਰੈ, ਸਾਜਨਾ ਕੀ ਸਰਨੀ ਪਰੈ, ਜੇ ਜਨ ਕੋ ਪ੍ਰਭ ਦਰਸ ਵਿਆਸਾ, ਨਾਨਕ ਤਾਂ ਕਹਿ ਬਲ ਬਲ ਜਾਸਾ, ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾ ਸੰਗ ਜਾਕਾ ਮਿਟੈ ਅਭਿਮਾਨ, ਆਪਸ ਕੋ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ, ਜਾ ਕਾ ਮਨ ਹੋਏ ਸਗਲ ਕਿਰੀਨਾ, ਹਰ ਹਰ ਨਾਮ ਦਿਨ ਘੜ ਘੜ ਜੀਨਾ, ਮਨੇ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸੇਠ ਸਾਜਨਾ, ਸੁਖ ਦੁਖ ਜਨ ਸਮ ਦ੍ਰਿਸ਼ਟੇ।

ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਦਮੇ ਤੇ ਜਾਨੂ ਆਪੇ, ਆਪਨ ਸੰਗ ਆਪ ਰਵ ਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਕਵਰ ਨਾ ਜਾਣ ਸਕੋਏ, ਸਰਵ ਧਰਮ ਮੈਂ ਸ੍ਰੇਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤਮਲ ਹਿਰਿਆ, ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰ ਕੋ ਜਸ ਸੁਨ ਰਸਨ ਬਖਾਨੀ, ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜਿਹੇ ਘਟ ਵਸੈ ਹਰ ਨਾਮ ਸਲੋਕ, ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤੇ ਚੀਤ ਰੱਖ ਨਾਨਕ ਨਿਭਹੀ ਨਾਲ, ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਸ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਵਿਵਸਥਾ ਤੁਜੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਪਿਆਉ ਪ੍ਰਸਾਗ ਸੈਨ, ਮੁਖ ਪਿਆਉ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲਿਓ ਤੋ ਨਾਨਕ ਸੀਜੈ, ਜੇ ਪ੍ਰਸਾਦ ਧਾਰੋ ਪਰ ਸੁਖ ਵਸੈ, ਸੁਤ ਭਰਾਤ ਮੀਤ ਬੰਤਾ ਸੰਗਸੈ, ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਈ ਪਵਨ ਪਾਵਕ ਕਾ ਮੁੱਲਾ, ਜੇ ਪ੍ਰਸਾਦ ਭੋਗੈ ਸਵਰਸਾ, ਸਗਲ ਸਮਗਰੀ ਸੰਗ ਸਾਧ ਵਸਾ, ਦੀਨੇ ਹਸਤ ਪਾਵਕ ਅਨੇਤਰ ਰਸਨਾ, ਤਿਸੈ ਤਿਆ

ਕਈ ਕੋਟ ਨਾਮ ਗੁਣ ਗਾਵਾ, ਆਤਮ ਰਸ ਸੁਖ ਸਹਿਜ ਸਮਾਵਾ। ਆਪਣੇ ਜਨ ਕੋ ਸਾ ਸਾ ਸੁਮਹਾਰੇ, ਨਾਨਕ ਹੋਏ ਪਰਮੇਸ਼ਰ ਕੇ ਪਿਆਰੇ। ਸਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲ ਹਾਰਨਾ। ਜਲ ਥਲ ਮਹੀਲ ਸੋਏ ਅਸ਼ਟਪਦੀ, ਕਰਨ ਕਰਾਵਣ ਕਰਨ ਜੋਗ, ਜੋ ਤਿਸ ਪਵੈ ਸੋਈ ਹੋਗ। ਖਿਨਮੈ ਥਾਪ ਥਾਪਣ ਹਾਰਾ, ਅੰਤ ਨਹੀਂ ਕੇਸ਼ ਪਾਰਾ ਵਾਰਾ। ਹੁਕਮੈ ਤਾਰ ਅਧਰ ਰਹਾਵੈ, ਹੁਕਮੈ ਉਪਜੋ ਹੁਕਮ ਸਮਾਵੈ। ਹੁਕਮੈ ਉਚਿ ਵਿਵਹਾਰ, ਹੁਕਮੈ ਅਣਕ ਰੰਗ ਪ੍ਰਕਾਰ। ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ। ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ। ਪ੍ਰਭ ਭਾਵੈ ਬਿਨ ਸਾਸ ਤਿਰਖ, ਪ੍ਰਭ ਭਾਵੈ ਤਾਂ ਹਰ ਗੁਣ ਪਖ। ਪ੍ਰਭ ਭਾਵੈ ਤਾਂ ਪਤ ਤੁਇ ਉਧਾਰ, ਆਪ ਕਰੇ ਆਪਣੇ ਵਿਚਾਰ। ਦੋਹਾਂ ਸਿਰਾਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰਜਾਮੀ। ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਹ ਮਾਨੁਖ ਤੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸ ਕਾ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਅਣਜਾਨਤ ਵਿਖਿਆ ਮੈਂ ਰਚਾ, ਜੇ ਜਾਣਤ ਆਪਣਾ ਆਪ ਬਚਾ। ਪਰ ਮੈਂ ਪੂਲਾ ਦਾਹ ਦਿਸ ਤਾਵੈ, ਨਿਮਖ ਮਾਹੇ ਚਾਰ ਕੁੰਟ ਫੇਰਾਵੈ। ਕਰ ਕਿਰਪਾ ਜਿਸ ਆਪਣੀ ਹੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਵਾਜ। ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਸ ਦਿਸ ਪ੍ਰਗਟਾਵੈ। ਜਾ ਕੋ ਆਪਣੀ ਕਰੇ ਬਖਸ਼ੀਸ਼, ਤਾਂ ਕਾ ਲੇਖਾ ਨਾ ਗਰਨ ਜਗਦੀਸ਼। ਜੀਉ ਪਿੰਡ ਸਭ ਤਿਦਕੀ ਰਾਸ, ਘਾਟ ਘਾਟ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਬਡਾਈ। ਇਸ ਕਾ ਬਲ ਨਾਹੀ ਸਹਾਤ, ਕਰਨ ਕਰਾਵਣ ਸਭ ਕੋ ਨਾਥ। ਆਗਿਆਕਾਰੀ ਬਪੁਰਾ ਜੀਓ, ਜੋ ਤਿਸ ਭਾਵੈ ਸੋਈ ਫੁਨ ਥੀਓ। ਕਬਹੁ ਊਚ ਨੀਚ ਮੈਂ ਬੱਸਾ, ਕਬਹੁ ਸੋਗ ਹਰਖ ਰੰਗ ਹੱਸਾ। ਕਬਹੁ ਨਿੰਦ ਚਿੰਦ ਵਿਵਹਾਰ, ਕਬਹੁ ਊਭਾ ਕਾਸ ਪਿਆਲ। ਕਬਹੁ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਨਹਾਰ। ਕਬਹੁ ਨਿਰਤ ਕਰੈ ਬਹੁ ਭਾਂਤ, ਕਬਹੁ ਸੋਏ ਰਹੈ ਦਿਨ ਰਾਤ। ਕਬਹੁ ਮਹਾ ਕ੍ਰੋਧ ਬਿਕਰਾਲ, ਕਬਹੁ ਸਰਬ ਕੀ ਹੋ ਤਰਵਾਲ। ਕਬਹੁ ਹੋਏ ਬਹਿ ਬੜ ਰਾਜਾ, ਚੋ ਕਬਹੁ ਭੇਖਾਰੀ ਨੀਚ ਕਾ ਸਾਜਾ। ਕਬਹੁ ਅਪ ਕੀਰਤ ਮਹਾਵੈ, ਕਬਹੁ ਭਲਾ ਭਲਾ ਕਹਾਵੈ। ਜੋ ਪ੍ਰਭ ਰਾਖੈ ਤੇ ਵਿਹੀ ਰਹਿ, ਗੁਰ ਪ੍ਰਸਾਦ ਨਾਨਕ ਸਚ ਕਹ। ਕਬਹੁ ਹੋਏ ਪੰਡਿਤ ਕਰੈ ਬਖਸ਼ਿਆਨ, ਕਬਹੁ ਮੋਣ ਧਾਰੀ ਲਾਵੈ ਧਿਆਨ। ਕਬਹੁ ਸੇ ਸਾਧਕ ਮੁਖ ਗਿਆਨ, ਕਬਹੁ ਕੀਟ ਹਸਤ ਪਤੰਗ ਹੋਏ ਜੀਆ। ਅਣਕ ਜੋਨ ਪਰਮੈ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵਾ। ਜੋ ਪ੍ਰਭ ਭਾਵੈ ਤਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ। ਨਾਨਕ ਦੂਜਾ ਵਰਨਾ ਕੋਏ, ਕਬਹੁ ਸਾ ਸੰਗਤ ਹੋ ਪਾਵੈ। ਉਸ ਸਥਾਨ ਤੇ ਬੌਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ। ਉਸ ਸਥਾਨ ਕਾ ਨਹੀਂ ਵਿਨਾਸ, ਮੰਤਰ ਨਾਮ ਰਤੇ ਇੱਕ ਰੰਗ। ਸਦਾ ਬਸਾ ਪਰਬ੍ਰਹਮ ਕੈ ਸੰਗ, ਜੋ ਜਲ ਮੈਂ ਜਲ ਏ ਖਟਾਨਾ। ਤੇ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਬਿਸਰਾਮ। ਨਾਨਕ ਪ੍ਰਭ ਕੈ ਸਤਿਗੁਰਬਾਨ। ਸਲੋਕ ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ। ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਵਿਮਾਨ। ਸੋ ਨਰਕ ਪਾਤੀ ਹੋਵੈ ਸਵਾਣ, ਜ ਜਾਨਾ ਮੈਂ ਜੋ ਬਣਵੰਤ। ਸੋ ਹੋਵਤ ਬਿਸ਼ਟਾ ਕਹ ਜੰਤ, ਆਪਸ ਕੋ ਕਰਮੰਤ ਕਹਾਵਾ। ਜਨਮ ਰਬ ਜੁਣ ਪਰਮਾਵਾ, ਤਾਣ ਭੂਮਿਕਾ ਜੋ ਕਰੇ ਗੁਮਾਨ। ਸੋ ਮੂਰਖਨ ਦਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਿਸਾਵੈ। ਨਾਨਕੀ ਹਾਂ ਮੁਕ ਤਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਭਾਵੈ। ਤ੍ਰਿਣ ਸਮਾਨ ਕੈ ਸੰਗ ਨ ਜਾਵੈ, ਬਹੁ ਲਸ਼ਕਰ ਮਾਨ ਖੂਫਰ ਕਰੇ ਆਸ। ਪਲ ਪੀਤਰ ਤਾਂ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣੈ ਬਲਵੰਤ। ਖਿਨਮੈ ਹੋਏ ਜਾਏ ਪਸਮੰਤ, ਕਿਸੇ ਨਾ ਬਦਾ ਆਪ ਅਹੰਕਾਰੀ। ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ। ਸੋਜਨ ਨਾਨਕ ਦਰਗਾਹ ਪ੍ਰਵਾਨ, ਕੋਟ ਕਰਮ ਕਰੈ ਹਉ ਤਾਰੇ। ਸ੍ਰਮ ਪਾਵੈ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਹੰਕਾਰ। ਨਰਕ ਸੁਰਗ ਫੇਰ ਫਿਰ ਅਵਤਾਰ, ਅਣਕ ਯਤਨ ਕਰ ਆਤਮ ਨਹੀਂ ਦਰਵਾ। ਹਰ ਦਰਗਹਿ ਕਹੁ ਕੈਸੇ ਗਵਾ, ਆਪਸ ਕਹੋ ਜੋ ਭਲਾ ਕਹਾਵਾ। ਤਿਸੈ ਭਲਾਈ ਨਿਕਟ ਨ ਆਵੈ, ਸਰਬ ਕੀ ਦੇਣ ਜਾ ਕਾ ਮਨ ਹੋਇ। ਕਹੋ ਨਾਨਕ ਤਾਂ ਕੀ ਨਿਰਮਲ ਸੋਏ,
जब लग जाना मुझते कछ होए ताब इसको सुख नाही कोए। जब जाना मैं किश करता ताब लग गर्भ जोन मैं फिरता। जब तारा को बैरी मीत तब लग निश्चल नाही चीत। जब लग मोह मगन संग माए ताब लग धर्म राज देश जाए। प्रभ कृपा ते बंधन टूट गुर प्रसाद नानक हाँ छूट। सहस खटे लख को उठ ताव तृपत न आव माया पाछ पाव। अणक भोग भिख्या के कर नाह तृपतावा खप खप मरा। बिना संतोख नहीं को राजा सुपन मनोरथ बिरथ सब खज। नाम रंग सर्व सुख हुए पट भागी किस है प्रपत हुए। कारण करावन आपे आप सदा सदा नानक हर जाप। कारण करावन करन हार इसका हाथ कहाँ विचार। जैसी दृष्ट करे तैसा हुए आपे आप आप प्रभ सोए। जो किश कीन सपना रंग सब ते दूर सबहू कह संग। बुझ देख कर विवेक आप हेक आप नेक। मरण बिनसा आव न जाए नानक सद ही रह समाए। आप उपदेश समझ आप रचिया सबका साथ। आप कीनो आपन विस्थार सब का शुसगाहु करण हार। उसते भिन्न कहो किश होए थान थनंतर एक सोए। अपने चलते आप करना हार कौत कर रंगे अपार। मन में आप मन अपने माहे नानक कीमत कह न जाए। सत सत सत प्रभ स्वामी गुर प्रसाद किने बख्यानी। सच सच सच सब कीना कोट मदे किने बिरला चीना। पला पला पला तेरा रूप आत सुंदर या पार अनूप। निर्मल निर्मल निर्मल तेरी बाणी कड़ कड़ सुनई श्रवण बख्यानी। पवित्र पवित्र पवित्र पुनीत नाम जप नानक मन प्रीत। सलोक संत सरण जो जन पर सो जन उदरन हार। संत के निंदा नानका बहुर बहुर अवतार। अष्टपदी संत का दुखन अर्च कट संत के दुखन जमते नहीं छुट। संत का दुखन सुख सब जाए संत का दुखन नरक मह पाए। संत का दुखन मत हुए मलीन संत का दुखन सो भाते हीन। संत के हते को रखे न कोए संत का दुखन थान प्रष्ट होए। संत कृपाल कृपा जे करहे नानक संसंग निंदक पीतर। संत का निंदुखन ते मुख पवा संत का संतन का दुखन कागज लवा। संतन का दुखन सर्प जुन पाए संत का दुखन त्रिग जुन किरमाए। संतन का दुखन तृष्णा मह जल संत का दुखन सब को छल। संत का दुखन ते सब जाए संत का दुखन नीच नीचाए। संत दुखी का थाओ को नाहे नानक संत पावता ओए पीगत पाहे। संत का निंदक महातताई संत का निंदक खन टिकन न पाई। संत का निंदक महा त्यारा संत का निंदक परमेश्वर मारा। संत का निंदक राजतेहीन संत का निंदक दुखिया अर्दीन। संत का निंदक सर्वरोग संत का निंदक सदा बिजोग। संत के निंदा दुख मैं दुख नानक संत पावै ता उसका पीहु मोख। संत का दुखी सदा अपवित संत का दुखी किसे का निमित। संत के दुखी को डान लाग संत के दुखी को सब त्याग। संत का दुखी महा संत का दुखी महाकारी संत का दुखी फिर बिका सदा बिकारी। संत का दुखी जन्म मर संत की दुख ना सुख ते ठर। संत के दुखी को ना ही ठाओ नानक संत पावै तल मिलाए। संत का दुखी अद बीच ते टूटा संत का दुखी कत काज ना पहुंचा। संत के दुखी को उध्यान परमाइय संत का दुखी उजड़ पाइय। संत का दुखी अंतर तेथो था जो सास बिना मृतक की लोथा। संत के दुखी की जड़ किश नाहे आपन बीज आपे ही खाहे। संत के दुखी को वरना रख नहार नानक संत पावे तल उबार। संत का दुखी इं बिल लाए जो जल भिहून मछली तड़ फड़ाए। संत का दुखी भूखा नहीं राजा जो पावक ईंधन नहीं त्रापा।
ਸੰਦਕਾ ਦੁਖੀ ਛੁੱਟੇ ਅਕੇਲਾ, ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਦਕਾ ਦੁਖੀ ਧਰਮ ਤੇ ਰਹਿਤ, ਸੰਦਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋਤਿਸ ਭਵਤ ਸੋਇ ਥਿਆ। ਸੰਦਕਾ ਦੁਖੀ ਵਿਗੜ ਰੂਪ ਹਜਾਏ, ਸੰਦਕਾ ਦੁਖੀ ਕਾਉ ਦਰਖ ਮਿਲੈ ਸਜਾਏ, ਸੰਦਕਾ ਦੁਖੀ ਸਦਾ ਸਹਿਕਾਈਐ, ਸੰਦਕਾ ਦੁਖੀ ਨਾ ਮਰੈ ਨਾ ਜੀਵਾਈਐ। ਸੰਦਕੇ ਦੁਖੀ ਕੀ ਪੁੱਜੈ ਨ ਆਸਾ, ਸੰਦਕਾ ਦੁਖੀ ਉੱਠ ਚੱਲੈ ਨ ਰਾਸਾ। ਸੰਦਕਾ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕੀਰਤਨਾ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ। ਸਭ ਕੜ ਤਿਸਕੇ ਉਹ ਕਰਨ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ। ਸਭ ਕਾਸ਼ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੁਥੀਆ, ਆਪਣਾ ਖੇਲ ਆਪ ਕਰਨ ਹਾਰ, ਦੂਸਰ ਕੌਣ ਕਹੈ ਵਿਚਾਰ, ਜਿਸਨੋ ਕਿਰਪਾ ਕਰੇ ਤਿਸਾ ਪੁਨਮ ਦੇ, ਬਾਢ ਭਾਗੀ ਨਾਨਕ ਜਨ ਸੇ ਸਲੋਕ, ਤਜੋ ਸਿਆਨਪ ਸੁਰਜਨੋ ਸਿਮਰਵ ਹਰ ਹਰ ਰਾਇ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਭਉ ਜਾਇ। ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਭਜਾਨ, ਦੇਵਨ ਕਉ ਏਕਾ ਭਗਵਾਨ, ਜਿਸ ਕੈ ਦੀਏ ਰਹਿ ਅਘਾਇ, ਬਹੁਰ ਨਾ ਤਿਸਨਾ ਲਾਗ ਆਏ, ਮਾਰੇ ਰਾਖੈ ਏਕੋ ਆਪ, ਮਾਨੁਖ ਕਿਛੁ ਨਾਹੀ ਹਾਥ, ਤਿਸਕਾ ਹੁਕਮ ਬੂਝਿ ਸੁਖ ਹੋਇ, ਤਿਸਕਾ ਨਾਮ ਰਖਿ ਕੰਠ ਪਰੋਇ, ਸਿਮਰ ਸਿਮਰ ਸਿਮਰ ਪ੍ਰਭ ਸੋਇ, ਨਾਨਕ ਬਿਗਨ ਨਾ ਲਾਗੈ ਕੋਇ। ਉਸਤਤ ਮਨ ਮੈਂ ਕਰਨ ਅਹੰਕਾਰ, ਕਰਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨਹਿਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸਤ ਸਭ ਸੰਗ, ਸਾਧ ਸੰਗ ਬਿਨਸਤ ਸਭ ਸੰਗ, ਪਟਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਤਨ ਮੰਤ ਗਣੀ ਸੰਸਾਰ, ਮਨ ਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਇੱਕ ਪਛਾਨਾ, ਤੁਤ ਕੀਓ ਸੁਝੀ ਜਾਨਾ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਨਿਆ, ਗੁਰਪ੍ਰਸਾਦ ਆਪਣਾ ਆਪ ਸੁਝ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕੈਤ, ਸਰਬ ਰੋਗ ਚ ਹਰ ਜਨ ਰਹਿਤ, ਆਣਦਨ ਕੀਰਤਨ ਕੇਵਲ ਬਖਿਆਣ, ਗ੍ਰਸਤ ਮੈਂ ਸੋਈ ਨਿਰਵਾਣ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕੱਟੀਐ ਜਮ ਕੀ ਫਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਨ ਲਾਗਹ ਦੁਖ, ਜਿਸ ਕਉ ਹਰਿ ਭਵ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੈ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸਿਝਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਇ ਅਸਥੂਲ, ਨਾ ਕਿਛੁ ਜਨਮੈ ਨਾ ਕਿਛੁ ਮਰੈ, ਆਪਣ ਚਲਤਿਆ ਪਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਣਕ ਜੁਗਤ ਰਚ ਥਪ ਥਾਪ, ਅਵਨਾਸੀ ਨਾਹੀ ਕਿਛੁ ਖੰਡ, ਤਾਰਨ ਧਾਰ ਰਹਿ ਬ੍ਰਹਿਮੰਡ, ਅਲਖ ਭੇਵ ਪੁਰਖ ਪ੍ਰਤਾਪ, ਆਪ ਜਪੈ ਥਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਧਰਹਿ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਧਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ, ਆਪੇ ਮਿਲ ਲੈ ਕਿਰਪਾਲ, ਗੁਰ ਕਾ ਸ਼ਬਦ ਜਪ ਵੇ ਨਿਹਾਲ, ਉਨਕੀ ਸੇਵਾ ਸੋਈ ਲਾਗਾ, ਜਿਸਨੋਂ ਕਿਰਪਾ ਕਰੈ ਵੱਡ ਪੱਗ, ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕਾ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕਾ ਰੰਗ, ਸਦਾ ਸਦਾ ਵਸੈ ਹਰ ਸੰਗ, ਸਹਿਜ ਸੁਭਾਏ ਹੋਵੈ ਸੋ ਹੋਏ, ਕਰਨੈ ਹਰ ਪਛਾਣ ਹੈ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਓਏ ਸੁਖਣ ਦਾਨ ਉਨਹੂੰ ਬਨ ਆਏ, ਆਪਸ ਕੋ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ, ਚਾਕ ਸਿਮਰਨ ਉਧਰੀਐ, ਨਾਨਕ ਤਿਸ ਬਲਹਾਰ। ਅਸ਼ਟਪਦੀ ਟੂਟੀ ਗੰਡ ਨਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ।
अविनाशी प्रभ अपे आप आपन किया कछु न होए जेसो प्राणी लोचाए कोए तिस बिन नाही तेरा किछु काम गत नानक जाप एक हर नाम रूपवंत तुहि नाही मोह प्रभु की जोत सगल कट सोहा तनमंता हुए क्या कु गर्बा जा सबके तिसका दिया दरबा आत सूरा जय को कहावा प्रभु की कला बिना कहतावा जे को हुए बह दतार तिस दिन हर जान का वार जिस गुर प्रसाद टूटे हो रोग नानक सूजन सदा अरोग जो मंदिर को थम थमन तो गुर का शब्द मन अस्थमन जो पाखान नाव चढ़ तरा प्राणी गुर चरण लगत निस्तरा जो अंधकार दीपक प्रगास गुर दर्शन देख मन हुए विगास जो महा उद्यान में मार्ग पावे तो साधु संग मिल जोत प्रगटावे तिन संतन की बांछो तूर नानक की हर लोचा पूर मन मूर्ख काहे बिल लाइए पुरब लिखे का लिखिया पाइए दुख सुख प्रभ देवन हार अवर त्याग तू तसह चतार जो कश कर सोई सुख मान पूला काहे फिरे जान कौन बसता आई तेरे संग लपट रहो रस लोभी पतंग राम नाम जप हृदय माहे नानक पासे ती कर जाहे जिस वखर को लैन तू आया राम नाम संतन कर पाया ताजे अभिमान लिहो मन मोल राम नाम हृदय में तोल लाद खेप संता संग चाल अवर त्याग भिख्या जंजाल तन तन कह सब कोय मुख उजल हर दरग है सोए एह वापार विरला वापारा नानक ता कह सद बलहारा चरण साध के धोए धोए पियो अरप साध को अपना जियो साध की तूर करो इनान साध ऊपर जाइए कुरबान साध सेवा बड भागी पाइय साध संग हर कीर्तन गाइय अणक बिघन ते साधु राख हर गुण गाए अमृत रस चाख उठ गही संत दर आया सर्व सुख नानक तेह पाया मृतक कौ जीवालनहार पूखे को देव तिहधार सरबन दान जाकी दृष्टि माहे पुरब लिखे कल न पाहे सबके तिसका ओह करना जोग तिस बिन दूसर हुआ न होग जप जन सदा सदा दिन रैनी सब ते ऊच निर्मल एह करनी कर कृपा जिसको नाम दिया नानक सो जन निर्मल थिया जाका मन गुर की प्रतीत तिस जन आव हर पव चीत भगत भगत सुनिया तिह लोए जाका हिरदा एको होए सच करनी सच ताकी रहत साची सच हिरदा सतमुख कहत साची दृष्ट सचा आकार साच वर्त सचा पसार पार ब्रह्म जन सच कर जाता नानक सो जन सच समाता सलोक रूप न रेख न रंग केश त्रिह गुण ते प्रभ भिन्न तिसा बुझाए नानका जिस होवा सो प्रसन्ना अष्टपदी अविनाशी प्रभ मन में राख मानो की थू प्री त्याग तिसते पर नाही किश कोए सर्वन रंतरे को सोए आपे बिना आपे दाना गहर गंभीर गहिर सुजाना पार ब्रह्म परमेश्वर गोविंद कृपा निधान दयाल बख्शंद साध तेरे की चरणी पाओ नानक कह मन एहु अनुराओ मनसा पूर्ण सरना जोग जो कर पायो सोई होग हरण परन जाका नेत्र भोर तिसका मंत्र ना जाना होर आनंद रूप मंगल सद जाका सर्व थोक सुनिया करता का राज मैं राज जोग मैं जोगी तप मैं तपीसर ग्रस्त मैं भोगी त्याहे त्याहे भगत सुख पाया नानक तिस पुरुख का कने अंत ना पाया जाकि लीला की मित नाहे सगल देव हारे अवगाहे पिता के जन्म के जाना पूत सगल परोई अपना सूत सुमत ज्ञान ध्यान जिन दे जन नादास नाम ते आवै से त्यो गुणमय जा को फरमाए जन मरै फिर अवै जाए ऊच नीच तिसके स्थान जैसा जनावै तैसा नानक जान नाना रूप नाना जाके रंग नाना पेख करे एक रंग नाना बिद कीनो बिस्थार प्रभ अविनाशी एक अंकार नाना चलत करे खिन माहे पूरह पूरन सब ठाए नाना बिद कर बनत बनाई
ਆਪਣੀ ਕੀਮਤ ਆਪੇ ਪਾਈ। ਆ ਸਭ ਕਰ ਤਿਸਕੇ ਸਭ ਤਿਸਕੇ ਠਾਓ, ਜਪ ਜਪ ਜੀਵੈ ਨਾਨਕ ਹਰ ਨਾਓ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲੇ ਆਕਾਰ, ਨਾਮ ਕੇ ਸੰਗ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਣ ਸ੍ਰਵਨ, ਕਰ ਕਿਰਪਾ ਜਿ ਸਪਨੇ ਨਾਮ ਲਾਏ। ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਕਾ ਸਤ ਸਥਾਨ, ਸਤ ਪੁਰਖ ਸਤ ਕੇਵਲ ਪ੍ਰਧਾਨ, ਕਰਤੂ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸਭ ਪਾਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਵਚਨ ਸਾਧੂ ਉਪਦੇਸ਼, ਸਤ ਤੇਜਨ ਜਾਕਰ ਦਾ ਪ੍ਰਵੇਸ਼, ਸਤ ਨਿਤ ਬੂਝ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣਾ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋਤਿਸ ਭਵੈ ਸੁਵਰਤੀਆ, ਬਿਸਮਣ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕੈ ਰੰਗ ਰਚ ਜਨ ਰਹੇ, ਗੁਰ ਕੈ ਵਚਨ ਪਦਾਰਥ ਲਹੇ, ਓਏ ਦਾਤੇ ਦੁਖ ਕਾਟਣ ਹਾਰ, ਜਾ ਕੈ ਸੰਗ ਤਰਾ ਸੰਸਾਰ, ਜਨ ਕਾ ਸੇਵਕ ਸੋਵਡ ਭਾਗੀ, ਜਨ ਕੈ ਸੰਗ ਏਕਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵਾ, ਗੁਰ ਪ੍ਰਸਾਦ ਨਾਨਕ ਫਲ ਪਾਵਾ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਪੇ ਸੱਚ, ਨਾਨਕ ਹੋਸੀ ਭੇ ਸੱਚ। ਅਸ਼ਟਪਦੀ ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਬਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਨਤਾ, ਬੁੱਝਣ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਨ ਮਾਨਿਆ, ਕਰਨ ਕਰਾਵਣ ਤਿੰਨ ਮੂਲ ਪਛਾਨਿਆ, ਜਾ ਕਰ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਬਨ ਪ੍ਰਗਟਾਇਆ, ਪੈ ਤੇ ਨਿਰਭਉ ਹੋਏ ਬਿਸਾਨਾ, ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ, ਬਸਤ ਮਾਹਿਲੇ ਬਸਤ ਗੁਡਾਈ, ਤਾ ਕੋ ਭਿੰਨ ਨਾ ਕਹਿਣਾ ਜਾਏ, ਬੂਝੈ ਬੂਝਣ ਹਰ ਵਿਵੇਕ, ਨਾਰਾਇਣ ਮਿਲੇ ਨਾਨਕੇਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਨਾ ਸੰਗ, ਪ੍ਰਭ ਕਾ ਸੇਵਕ ਨਾਮ ਕਾ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖ ਨਿਰੰਕਰ, ਸੋ ਸੇਵਕ ਜਿਸ ਦਇਆ ਪ੍ਰਭ ਥਾਰ, ਨਾਨਕ ਸੋ ਸੇਵਕ ਸਾ ਸਾ ਸਮਹਰ, ਆਪਣੇ ਜਨ ਕਾ ਪਰਦਾ ਟਕ, ਆਪਣੇ ਸੇਵਕ ਕੀ ਸਰਪਰ ਰੱਖ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕਉ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖ, ਤਾਂ ਕਿ ਗਤ ਮਿਤ ਕੋਈ ਨਾ ਲਾਖਾ, ਪ੍ਰਭ ਕੇ ਸੇਵਕ ਕੋ ਨਾ ਪਹੁੰਚ, ਪ੍ਰਭ ਕੇ ਸੇਵਕ ਊਚ ਤੇ ਊਚ, ਪ੍ਰਭ ਕੀ ਸੇਵਾ ਪ੍ਰਭ ਕੇ ਸੇਵਕ ਊਚ ਤੇ ਊਚੇ, ਹੇ ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ, ਨਿੱਕੀ ਕੀਰੀ ਮਹਿਕਲ ਰੱਖ, ਪਸਮ ਕਰੇ ਲਸ਼ਕਰ ਕੁੱਟ ਲੱਖ, ਜਿਸ ਕਾ ਸਾਸਨ ਕੱਢ ਤਾਪ ਤਾਕੋ ਰੱਖ ਦੇ ਕਰ ਹਾਥ, ਮਾਨਸ ਯਤਨ ਕਰਤਬ ਭਾਂਤ, ਤਿਸਕੇ ਕਰਤ ਬਿਰਥ ਜਾਤ, ਮਾਰੇ ਨਾ ਰੱਖ ਵਰਨਾ ਕੋਈ, ਸਰਬ ਜੀਆਂ ਕਰ ਰੱਖ ਸੋਏ ਕਹੇ ਸੋਚ ਕਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲੱਖ ਵਡਾਣੀ, ਵਾਰੰ ਵਾਰ ਵਾਰ ਪ੍ਰਭ ਜਪੀਐ, ਪੀ ਅੰਮ੍ਰਿਤ ਮਨ ਤਨ ਤ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ, ਨਾਮ ਤਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ, ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮ ਹੈ ਨਾਮ ਸਮਾਨੇ, ਉਠਤ ਬੈਠਤ ਸੁਵਤ ਨਾਮ, ਕਹੁ ਨਾਨਕ ਜਨ ਕੈ ਸਤਕਾਮ, ਬੋਲੋ ਜਾਸ ਜੇ ਬਹਦਨ ਰਾਤ, ਪ੍ਰਭ ਆਪਣੇ ਜਨ ਕੀ ਨੀ ਦਾਤ, ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸੋ ਰਹ ਸਮਾਏ, ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ,
ਤਿਸਕਾ ਗੁਣ ਕਹੇਕ ਨ ਜਾਨੋ, ਆਠ ਪਹਿਰ ਪ੍ਰਭ ਅਸਾ ਹਜੂਰੇ, ਕਹੁ ਨਾਨਕ ਸੇ ਜਨ ਪੂਰੇ।

ਪਰਬਦੀ ਜਬ ਆਕਾਰੇ ਕਛੁ ਨ ਦਿਸਤੇਤਾ ਪਾਪ ਪੁੰਨ ਤਬ ਕਹਿਤੇ ਹੋਤਾ ਜਬ ਤਾਰੀ ਆਪਨ ਸੁਨ ਸਮਾਦ ਤਬ ਬੈਰ ਹੋ ਕਿਸ ਸੰਗ ਕਮਾਦ ਜਬ ਇਸਕਾ ਵਰਨ ਚਿਹਨ ਨਾ ਜਾਵਤ ਤਬ ਹਰਕ ਸੋ ਕਹੋ ਕਿਸੇ ਬਿਆਵਤ ਜਬ ਆਪਨ ਆਪ ਪਾ ਆਪ ਪਾਰ ਬ੍ਰਹਮ ਤਬ ਮੋਹ ਕਹਾ ਕਿਸ ਹੋਵਤ ਭਰਮ ਆਪਨ ਖੇਲ ਆਪ ਵਿਰਤੀ ਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਤਨੀ ਤਬ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਏਕੇ ਹਰ ਗਮ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸਿਰ ਸਕਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਰ ਕਵਨ ਕਦ ਡਰੇ ਆਪਨ ਚਲ ਤਬ ਕਰਨੈ ਹਾਰ ਨਾਨਕ ਠਾਕਰ ਗਮ ਅਪਾਰ ਅਵਿਨਾਸ਼ੀ ਸੁਖ ਆਪਣੇ ਆਸਨ ਤੈ ਜਨ ਮਰਨ ਕੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਿਤ ਲੇਖਾ ਜਬ ਨਾਸ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ ਜੈ ਨਿਰਮਲ ਪੁਰਖ ਪੁਰਖ ਪਦ ਹੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿੰਕਾਰ ਨਿਰਮਾਨ ਤੋ ਕੌਣ ਕੁਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਸ਼ਲ ਸ਼ਿਦਰ ਲਗਤ ਕੋ ਕੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਖ ਕਵਨ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਵਨ ਮਾਏ ਭਾਵ ਮਿੱਤਰ ਸੁਧ ਭਾਈ ਜੈ ਸਰਵ ਕਲਾ ਆਪੇ ਪੁਰਬੀਨ ਤੈ ਭੇਦ ਕਤੇਵ ਕਹੁ ਕੁਚੀਨ ਜਬ ਆਪਨ ਆਪ ਆਪੁਰ ਧਾਰੇ ਤੋ ਸਗਨ ਅਪਸਗਨ ਕਹਾਂ ਵਿਚਾਰੇ ਜੈ ਆਪਨ ਉਜਾਪਨ ਅਭਨੇਰਾ ਤੈ ਕੌਣ ਠਗਰ ਕੁਨ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਦ ਜਾਨੋ ਆਪ ਜੈ ਛਲ ਅਸ਼ੇਦ ਅਭੇਦ ਸਮਾਇਆ ਊਹਾਂ ਕਿਸੇ ਬਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪਰਵੇਸ਼ ਜੈ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਨ ਆਪ ਆਪ ਪਤਿਆਰਾ ਤੈ ਕੌਣ ਕਸੇ ਕੌਣ ਸੁਣੇ ਹਾਰਾ ਬਹੁ ਬੇਅੰਤ ਊਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਅਵਰਜਿਓ ਪਰਪੰਚ ਕਾਰ ਤੇ ਗੁਣ ਮੈਂ ਕੀਨੋ ਵਿਸਥਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰ ਕੋ ਸੁਰਗ ਬਿਛਾਵਤ ਆਲ ਜਾਲ ਮਾਇਆ ਜੰਜਾਲ ਓ ਮੈਂ ਮੋਹ ਪਰਮ ਪੈ ਪਾਰ ਦੁਖ ਸੁਖ ਮਾਨ ਅਭਿਮਾਨ ਅਨਕ ਪ੍ਰਕਾਰ ਕੀ ਓ ਬਖਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ ਜੈ ਅਵਗਤ ਭਗਤ ਤੈ ਆਪ ਜੈ ਪਸਰੇ ਪਸਾਰ ਸੰਤ ਪ੍ਰਤਾਪ ਦੋਹੂ ਪਾ ਕਾਪੇ ਧਨੀ ਉਨ ਕੀ ਸੋਭਾ ਉਨਹੂ ਬਣੀ ਆਪੇ ਕੌਤ ਕਰੇ ਅਨੰਦ ਚੋਜ ਆਪੇ ਰਸ ਭੋਗ ਨਿਰਯੋਗ ਜਿਸ

ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਨ ਤਰਨ ਕਾ ਇਹ ਸੁਆਓ। ਆਠ ਪਹਿਰ ਪ੍ਰਭ ਵੇਖੋ ਨੇਰਾ, ਮਿਟੇ ਅਗਿਆਨ ਬਿਨਸੇ ਅੰਧੇਰਾ। ਸੁਣ ਉਪਦੇ ਸਿਰ ਦੇ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੁਇ ਲਿਓ ਸਵਾਰ, ਰਾਮ ਨਾਮ ਅੰਤਰ ਉਰਤਾਰ। ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੇ ਤਿਸ ਸਾਚ ਪ੍ਰੀਖਿਆ। ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪਹੁ ਜਾਏ। ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੇ ਖੇਪ ਤੁਮਾਰੀ। ਏਕਾ

ਸਿਰੇ ਉੱਪਰ ਠਾਢਾ ਗੁਰਸੂਰਾ, ਨਾਨਕ ਧਾ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੇ ਦਿਸ਼ਟ, ਦਰਸ਼ਨ ਭੇਖਤ ਉਧਰਤ ਸਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਤਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੇ ਸੋਹਤ ਨਿਹਾਲ, ਤਾ ਕੇ ਨਿਕਟ ਨਾਵਤ ਕਾਲ, ਅਮਰ ਪਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਆਇਆ। ਸਲੋਕ ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਟਪਦੀ, ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮੱਗਰੀ ਇੱਕ ਘਟ ਮਾਜ, ਅਨਕ ਰੰਗ ਨਾਨਾ ਦਿਸ਼ਟਾਜ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਦ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ, ਤਿੰਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘੜ ਘੜ ਪਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਿਤਪਾਲ, ਬਨ ਤਿੰਨ ਪਰਬਤ ਹੈ ਭਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪਾਉਣ ਪਾਣੀ ਬੈ ਸੰਤਰ ਮਾਏ, ਚਾਰ ਕੁੰਟ ਦਾ ਦਿਸੇ ਸਮਾਏ, ਤਿਸ ਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸਿਰ ਸੂਰਨ

तेस ही को ग्रे सोई प्रभ नानक सो ठाकुर तेस ही को तीन पेखेओ लालन पाट बीच खोए आनंद चिता हर खे पतीन तेस ही को ग्रे सोई प्रभ नानक सो ठाकुर तेस ही को तीन वाहिगुरु जी का खालसा वाहिगुरु जी की फतेह। सतगुरां दी पावन हजूरी अंदर जुड़ बैठे गुरु प्यारे गुरु सवारे अति सत्कार योग सतसंगी जनों ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਧ ਦਾ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸੇਵਕ ਪਰਿਵਾਰ ਭਾਈ ਜਤਿੰਦਰਪਾਲ ਸਿੰਘ ਬੀਬੀ ਸੁਰਿੰਦਰ ਕੌਰ ਪਰਿਵਾਰ ਵੱਲੋਂ ਬੱਚੀ ਹਰਲੀ ਰਹਿਣਾ ਪੰਦੋਲ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਅਤੇ ਭਾਈ ਨਰਿੰਦਰ ਸਿੰਘ ਬੀਬੀ ਮਨਜੀਤ ਕੌਰ ਕਲਕੱਟ ਪਰਿਵਾਰ ਵੱਲੋਂ ਆਪਣੇ ਬੱਚੇ ਕਾਕਾ ਸਿਮਰਤਪਾਲ ਸਿੰਘ ਕਲਕੱਟ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਪਰਿਵਾਰਾਂ ਨੇ ਰਲ ਮਿਲ ਕੇ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਿਟਾਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਸਨ। ਇਸੇ ਤਰ੍ਹਾਂ ਭਾਈ ਸੁਖਚੈਨ ਸਿੰਘ ਬੀਬੀ ਰਾਜਵੀਰ ਕੌਰ ਪਰਿਵਾਰ ਵੱਲੋਂ ਬੱਚੀ ਬਾਣੀ ਕੌਰ ਅਤੇ ਕਾਕਾ ਮਾਨ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਸ਼ੁਕਰਾਨਾ ਕਰਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਰੰਭ ਕਰਵਾਏ ਗਏ ਸਨ। ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਬੱਚਿਆਂ ਦੀ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਵਿੱਚ ਆਪ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਮੌਕੇ ਤੇ ਸਤਿਗੁਰਾਂ ਨੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ, ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਸਤਿਗੁਰੂ ਕਿਰਪਾ ਕਰਨ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ। ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ, ਜਿਨ੍ਹਾਂ ਨੇ ਪਰਿਵਾਰਾਂ ਦੇ ਸੱਦੇ ਪੱਤਰ ਤੇ ਪਹੁੰਚ ਕੇ ਪਰਿਵਾਰਾਂ ਦਾ ਮਾਣ ਵਧਾਇਆ ਹੈ। ਆਈ ਹੋਈ ਸਮੂਹ ਸੰਗਤ ਵਾਸਤੇ ਗੁਰੂ ਕੇ ਲੰਗਰ ਤਿਆਰ ਕਰਵਾਏ ਗਏ ਨੇ। ਆਪ ਸੰਗਤਾਂ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਚੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਮੈਂ ਭਾਈ ਸੁਖਚੈਨ ਸਿੰਘ ਦੇ ਪਰਿਵਾਰ ਨੂੰ ਬੇਨਤੀ ਕਰਾਂਗਾ ਜੇ ਬੱਚੀ ਬਾਣੀ ਕੌਰ ਅਤੇ ਕਾਕਾ ਮਾਨ ਸਿੰਘ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਣ। ਗੁਰਦੁਆਰਾ ਸਾਹਿਬ ਦੀ ਬਣੀ ਹੋਈ ਪਰੰਪਰਾ ਦੇ ਮੁਤਾਬਕ ਜਿਨ੍ਹਾਂ ਬੱਚਿਆਂ ਦੇ ਜਨਮ ਦਿਨ ਗੁਰਦੁਆਰਾ ਸਾਹਿਬ ਵਿਖੇ ਮਨਾਏ ਜਾਂਦੇ ਨੇ, ਉਹਨਾਂ ਬੱਚਿਆਂ ਨੂੰ ਟੋਕਨ ਦੇ ਰੂਪ ਦੇ ਵਿੱਚ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਜੇ ਦੋਨੋਂ ਬੱਚੇ ਦਰਬਾਰ ਹਾਲ ਦੇ ਅੰਦਰ ਮੌਜੂਦ ਹੋਣ, ਬੱਚਿਆਂ ਨੂੰ ਸਟੇਜ 'ਤੇ ਲੈ ਕੇ ਆਉਣ ਦੀ ਕਿਰਪਾਲਤਾ ਕਰਨੀ ਜੀ। ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਸੇਵਕ ਪਰਿਵਾਰਾਂ ਵੱਲੋਂ ਦੂਸਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਆਰੰਭ ਨੇ, ਜਿਨ੍ਹਾਂ ਦੇ ਭੋਗ ਭਲਕੇ ਸਵੇਰੇ 9:30 ਪੈਣਗੇ, ਉਪਰੰਤ ਦੀਵਾਨ ਸਜਣਗੇ। ਜ਼ਰੂਰੀ ਬੇਨਤੀ ਆਪ ਸੰਗਤਾਂ ਦੇ ਚਰਨਾਂ ਵਿੱਚ ਹੈ। ਆਪ ਜੀ ਅੱਗੇ ਬੇਨਤੀ, ਆਪ ਜੀ ਨੇ ਚੁੱਪ ਦਾ ਦਾਨ ਬਖਸ਼ਿਸ਼ ਕਰਕੇ ਬੇਨਤੀ ਸਰਵਣ ਕਰਨੀ। ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ 225 ਸਰੂਪ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਪਹੁੰਚੇ ਨੇ। ਪਾਵਨ ਸਰੂਪ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਪੂਰਨ ਮਰਿਆਦਾ ਦੇ ਤੌਰ ਦੇ ਉੱਤੇ ਗੁਰਦੁਆਰਾ ਸਾਹਿਬ ਵਿਖੇ, ਕਿਉਂਕਿ ਸੰਗਤਾਂ ਦੀ ਪਿਛਲੇ ਲੰਮੇ ਸਮੇਂ ਤੋਂ ਡਿਮਾਂਡ ਸੀ, 2014 ਤੋਂ ਬਾਅਦ ਵਿੱਚ ਕੋਈ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਨੌਰਥ ਅਮੈਰੀਕਾ ਦੇ ਵਿੱਚ ਨਹੀਂ ਸੀ ਆਇਆ, ਜਿਸ ਕਰਕੇ ਘਰਾਂ ਦੇ ਵਿੱਚ ਅਤੇ ਖਾਸ ਕਰਕੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜੋ ਬਿਰਧ ਸਰੂਪ ਸਨ ਉਹਨਾਂ ਤੋਂ ਪ੍ਰਕਾਸ਼ ਕਰਨ ਦੀ ਬਹੁਤ ਜ਼ਿਆਦਾ ਕਿੱਲਤ ਸੀ ਔਰ ਬਿਰਧ ਸਰੂਪਾਂ ਤੋਂ ਪ੍ਰਕਾਸ਼ ਨਹੀਂ ਸੀ ਕੀਤਾ ਜਾ ਰਿਹਾ। ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਇਹ ਚਾਰਾਜੋਈ ਕੀਤੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਾਇਮ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਨੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਭੇਜੇ ਜਾਣ, ਜਿਵੇਂ ਵੀ ਆਦੇਸ਼ ਅਤੇ ਮਰਿਆਦਾ ਦੇ ਅਨੁਸਾਰ ਭੇਜੇ ਜਾ ਸਕਦੇ ਨੇ। ਤਾਂ ਸਰੂਪ ਆਪਣੇ ਪਾਸ ਤਕਰੀਬਨ 2 ਹਫ਼ਤੇ ਪਹਿਲਾਂ ਪਹੁੰਚੇ ਨੇ ਔਰ ਸਾਰਾ ਸੀਕੁਐਂਸ ਬਣਾ ਕੇ ਉਹਨਾਂ ਸੰਗਤਾਂ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਸਪੁਰਦ ਕੀਤੇ ਜਾਣਗੇ ਪੂਰਨ ਮਰਿਆਦਾ ਦੇ ਤੌਰ 'ਤੇ, ਜਿਸ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਸਹਿਜ ਪਾਠ ਆਰੰਭ ਕੀਤੇ ਗਏ ਨੇ, ਜਿਨ੍ਹਾਂ ਦੇ ਭੋਗ ਭਲਕੇ 10:30 ਪੈਣਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਸ੍ਰੀ ਸਹਿਜ ਪਾਠ ਦੀ ਸੰਪੂਰਨਤਾ ਅਤੇ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਗੁਰਬਾਣੀ ਸ਼ਬਦ ਕੀਰਤਨ ਦਾ, ਸੇਵਾ ਨਿਭਾਉਣਗੇ ਭਾਈ ਹਰਮਨਦੀਪ ਸਿੰਘ ਜੀ। ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ।

0: ਗੁਰੂ ਸਾਹਿਬ ਕਿਰਪਾ ਕਰਨ, ਇੰਨੀਆਂ ਕੀਰਤਨ ਦੀਆਂ ਸਵਾਵਾਂ ਪ੍ਰਵਾਨ ਕਰਨੀਆਂ ਜੀ। ਆਓ ਹੁਣ ਅਤਿ ਸਤਿਕਾਰ ਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਦਾਸਰਿਆਂ ਵੱਲੋਂ ਬਾਣੀ ਪੜ੍ਹਦੀਆਂ ਹੋਈਆਂ ਭੁੱਲਾਂ ਦੀ ਕਿਮਾ, ਆਓ ਪਿਆਰ ਸਹਿਤ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਅੱਜ ਦੇ ਸਮੁੱਚੇ ਸਮਾਗਮਾਂ ਦੀ ਸੇਵਾ ਕਲਕੜ ਪਰਿਵਾਰ, ਪੰਧੋਲ ਪਰਿਵਾਰ ਅਤੇ ਭਾਈ ਸੁਖਚੈਨ ਸਿੰਘ ਪਰਿਵਾਰਾਂ ਵੱਲੋਂ ਕਰਵਾਈ ਜਾ ਰਹੀ ਹੈ। ਪਰਿਵਾਰਾਂ ਵੱਲੋਂ ਬੇਨਤੀ, ਆਪ ਜੀ ਨੇ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਚੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਨਗਰ ਕੁਠਾਲਾ, ਨਗਰ ਰਾਮਨਗਰ ਢਹਿਰ ਦੀ ਸੰਗਤ ਵੱਲੋਂ ਅਤੇ ਸੇਵਕ ਪਰਿਵਾਰ ਵੱਲੋਂ ਦੋ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਨੇ, ਜਿਨ੍ਹਾਂ ਦੇ ਭੋਗ ਭਲਕੇ ਸਵੇਰੇ 9:30 ਵਜੇ ਪੈਣਗੇ। ਉਪਰੰਤ ਹਫ਼ਤਾਵਾਰੀ ਦੀਵਾਨ ਸਜਣਗੇ। ਪਰਿਵਾਰਾਂ ਵੱਲੋਂ ਅਤੇ ਨਗਰ ਨਿਵਾਸੀਆਂ ਵੱਲੋਂ ਬੇਨਤੀ ਹੈ, ਆਪ ਜੀ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਕਥਾ ਵਿਚਾਰ ਦਾ। ਅਤਿ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਨਾਲ ਜੋੜਨਗੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ।

ਤਾਂ ਸ਼ੀਤਲਤਾ ਨਾ ਤਜੰਤ ਕਬੀਰ ਮਨ ਸ਼ੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ ਜਿਨ ਜਵਾਲਾ ਜਗ ਜਾਰਿਆ

జుగు జుగటాలు ਚਵਰ ਸ਼ਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਅੰਮ੍ਰਿਤ ਕੇ ਦਾਤੇ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋ, ਸਤਿਗੁਰਾਂ ਦੀ ਬੜੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਆਪ ਸਭ। ਮੇਰੇ ਤੋਂ ਪਹਿਲਾਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਲੜੀਵਾਰ ਚੱਲ ਰਹੇ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ। ਸਲੋਕ ਦੇ ਨੰਬਰ ਹਨ 174 ਅਤੇ 175 ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 1373 ਉੱਤੇ ਇਹ ਕਬੀਰ ਸਾਹਿਬ ਦੇ ਬੋਲ ਸੁਭਾਇਮਾਨ ਨੇ। ਉਹਨਾਂ ਨੇ ਇੱਕ ਉਦਾਹਰਣ ਦੇ ਕੇ ਜਿਹੜਾ ਰੱਬ ਦਾ ਸੰਤ ਹੈ ਉਹਦੇ ਸੁਭਾਅ ਦਾ ਜ਼ਿਕਰ ਕੀਤਾ ਹੈ। ਉਦਾਹਰਣ ਵਰਤੀ ਹੈ ਸੱਪ ਦੀ ਅਤੇ ਚੰਦਨ ਦੇ ਰੁੱਖ ਦੀ। ਚੰਦਨ ਦੇ ਰੁੱਖ ਨੂੰ ਮਲਿਆਗਰ ਵੀ ਕਹਿੰਦੇ ਨੇ। ਉਹਦੀ ਇਹ ਖੂਬੀ ਹੈ ਵੀ ਉਹ ਠੰਡਾ ਹੁੰਦਾ ਹੈ, ਉਹਦੇ ਅੰਦਰ ਸੀਤਲਤਾ ਹੁੰਦੀ ਹੈ, ਠੰਡਕ ਹੁੰਦੀ ਹੈ। ਚੰਦਨ ਕੀਮਤੀ ਵੀ ਬੜਾ ਹੈ, ਆਮ ਲੱਕੜ ਦੇ ਨਾਲੋਂ ਚੰਦਨ ਦਾ ਮੁੱਲ ਬਹੁਤ ਜ਼ਿਆਦਾ ਹੈ ਤੇ ਲੋਕ ਇਹਨੂੰ ਪਵਿੱਤਰ ਸਮਝ ਕੇ ਧਾਰਮਿਕ ਸਥਾਨਾਂ ਉੱਤੇ ਪੂਜਾ ਲਈ ਜਾਂ ਹੋਰ ਥਾਵਾਂ ਉੱਤੇ ਵਰਤਦੇ ਨੇ। ਜਿਹੜੇ ਅਮੀਰ ਲੋਕ ਨੇ ਉਹ ਚੰਦਨ ਦੀ ਵਰਤੋਂ ਕਰਦੇ ਨੇ, ਆਮ ਬੰਦੇ ਦੀ ਚੰਦਨ ਅਪਰੋਚ ਵਿੱਚ ਪਹੁੰਚ ਵਿੱਚ ਨਹੀਂ ਹੁੰਦਾ। ਉਹਦੀ ਲੱਕੜ ਮਹਿੰਗੀ ਹੈ, ਉਹਦੇ ਅੰਦਰ ਸੀਤਲਤਾ ਹੈ, ਬਾਕੀ ਲੱਕੜਾਂ ਨਾਲੋਂ ਉਹ ਵੱਖਰਾ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਨੇ ਇੱਕ ਉਦਾਹਰਣ ਵਰਤੀ ਹੈ, ਉਹ ਕਹਿੰਦੇ ਨੇ ਵੀ ਅਗਰੈ ਡੋਬੈ ਜਾਣ ਕੈ ਨਿਰਮੁਲਕ ਧੱਜੈ, ਪਾਣੀ ਕਾਠ ਨਾ ਡੋਬਈ ਪਾਲੈ ਦੀ ਲੱਜੈ। ਜਿਹੜਾ ਪਾਣੀ ਹੈ ਉਹ ਕਦੀ ਵੀ ਕਾਠ ਨੂੰ ਲੱਕੜ ਨੂੰ ਡੋਬਦਾ ਨਹੀਂ ਹੈ। ਭਾਈ ਗੁਰਦਾਸ ਸਾਹਿਬ ਨੂੰ ਪੁੱਛਿਆ ਵੀ ਕਿਉਂ ਨਹੀਂ ਡੋਬਦਾ, ਉਹ ਕਹਿੰਦੇ ਕਿਉਂਕਿ ਉਹਨੇ ਉਹਨੂੰ ਪਾਲਿਆ ਹੁੰਦਾ, ਜਿਹਨੂੰ ਪਾਲਿਆ ਹੋਵੇ ਉਹਨੂੰ ਹੱਥੀ ਡੋਬਿਆ ਨਹੀਂ ਜਾਂਦਾ। ਬੜੀ ਸਿੱਧੀ ਜੀ ਗੱਲ ਹੈ। ਹੁਣ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਹਰ ਚੀਜ਼ ਪਾਣੀ ਵਿੱਚ ਡੁੱਬ ਜਾਂਦੀ ਹੈ, ਤੁਸੀਂ ਪੱਥਰ ਨੂੰ ਸੁੱਟੋ ਪਾਣੀ ਵਿੱਚ ਡੁੱਬ ਜਾਵੇਗਾ, ਲੋਹਾ ਪਾਣੀ ਵਿੱਚ ਡੁੱਬ ਜਾਵੇਗਾ, ਪਰ ਲੱਕੜ ਨਹੀਂ ਡੁੱਬੇਗੀ। ਪੁੱਛਿਆ ਕਿਉਂ, ਆਖਿਆ ਕਿਉਂਕਿ ਉਸ ਲੱਕੜ ਨੂੰ ਪਾਣੀ ਨੇ ਪਾਲਿਆ ਹੋਇਆ ਹੈ ਤੇ ਉਹਨੂੰ ਲੱਜਿਆ ਮਾਰਦੀ ਹੈ ਵੀ ਇਹਨੂੰ ਹੱਥੀਂ ਪਾਲਿਆ ਇਹਨੂੰ ਡੋਬਾਂ ਕਿਉਂ। ਪਰ ਨਾਲ ਇੱਕ ਸਵਾਲ ਭਾਈ ਗੁਰਦਾਸ ਸਾਹਿਬ ਨੇ ਹੋਰ ਕਰ ਦਿੱਤਾ, ਕਹਿਣ ਲੱਗੇ ਫਿਰ ਤੂੰ ਜੇ ਪਾਣੀ ਨੇ ਪਾਲਿਆ ਹੈ ਲੱਕੜ ਨੂੰ, ਫਿਰ ਚੰਦਨ ਦੀ ਲੱਕੜ ਨੂੰ ਕਿਉਂ ਡੋਬ ਦਿੰਦਾ, ਉਹ ਵੀ ਤੇ ਲੱਕੜ ਹੀ ਹੈ। ਤੇ ਅੱਗੋਂ ਪਾਣੀ ਜਵਾਬ ਇਹ ਦਿੰਦਾ ਹੈ ਵੀ ਮੈਂ ਉਹਨੂੰ ਤਾਂ ਡੋਬਦਾ ਤਾਂ ਕਿ ਇਹਦਾ ਮੁੱਲ ਪੈ ਜਾਵੇ। ਕਈ ਵਾਰਾਂ ਕਿਸੇ ਚੀਜ਼ ਦਾ ਵਧੀਕ ਮੁੱਲ ਪਾਉਣ ਲਈ ਉਹਨੂੰ ਕੋਈ ਨਾ ਕੋਈ ਕੁਰਬਾਨੀ ਕਰਨੀ ਪੈਂਦੀ ਹੈ। ਤੇ ਇਹ ਮੰਨਿਆ ਜਾਂਦਾ ਹੈ, ਚਲੋ ਮੈਂ ਪ੍ਰੈਕਟੀਕਲੀ ਕਿਉਂਕਿ ਆਪ ਤੇ ਨਹੀਂ ਇਸ ਗੱਲ ਨੂੰ ਵੇਖਿਆ ਇਸ ਕਰਕੇ ਮੈਂ ਨਹੀਂ, ਪਰ ਭਾਈ ਗੁਰਦਾਸ ਸਾਹਿਬ ਨੇ ਇੱਕ ਉਦਾਹਰਨ ਦਿੱਤੀ ਹੈ। ਉਹਨਾਂ ਨੇ ਆਖਿਆ ਵੀ ਅਗਰ ਇਹ ਡੋਬੈ ਜਾਣ ਕੇ, ਅਗਰ ਨੂੰ, ਅਗਰ ਦਾ ਮਤਲਬ ਕੀ ਹੁੰਦਾ, ਚੰਦਨ। ਪਾਣੀ ਕਿਸੇ ਲੱਕੜ ਨੂੰ ਡੋਬਦਾ ਨਹੀਂ ਪਰ ਚੰਦਨ ਦੀ ਲੱਕੜ ਨੂੰ ਡੋਬਦਾ ਹੈ, ਤੇ ਜਦੋਂ ਚੰਦਨ ਦੀ ਲੱਕੜ ਪਾਣੀ ਵਿੱਚ ਡੁੱਬਦੀ ਹੈ ਇਹਦਾ ਅਰਥ ਹੈ ਵੀ ਉਹ ਸ਼ੁੱਧ ਹੈ, ਉਹਦਾ ਬਾਜ਼ਾਰ ਵਿੱਚ ਮੁੱਲ ਬਹੁਤ ਜ਼ਿਆਦਾ ਹੁੰਦਾ। ਤਾਂ ਪਾਣੀ ਨੇ ਜਵਾਬ ਦਿੱਤਾ, ਕਹਿੰਦਾ ਇਹਨੂੰ ਡੋਬਿਆ ਤਾਂ ਹੈ ਕਿਉਂਕਿ ਮੈਂ ਚਾਹੁੰਦਾ ਇਹਦਾ ਮੁੱਲ ਪਵੇ। ਕਈ ਵਾਰਾਂ ਜ਼ਿੰਦਗੀ ਸਾਨੂੰ ਕਸ਼ਟ ਦਿੰਦੀ ਹੈ, ਤਕਲੀਫਾਂ ਦਿੰਦੀ ਹੈ, ਦੁੱਖ ਦਿੰਦੀ ਹੈ, ਉਹਦਾ ਰੀਜ਼ਨ ਇਹ ਹੈ ਵੀ ਇਹਨਾਂ ਚੀਜ਼ਾਂ ਵਿੱਚੋਂ ਲੰਘ ਕੇ ਬੰਦਾ ਮਜ਼ਬੂਤ ਹੋ ਜਾਂਦਾ, ਇਹਨਾਂ ਚੀਜ਼ਾਂ ਵਿੱਚੋਂ ਗੁਜ਼ਰ ਕੇ। ਜਿਵੇਂ ਆਪਾਂ ਬਾਣੀ ਵਿੱਚ ਪੜ੍ਹਦੇ, ਦੁੱਖ ਦਾਰੂ ਸੁੱਖ ਰੋਗ ਪਿਆ, ਹਰ ਕੋਈ ਬੰਦਾ ਜੀਵਨ ਵਿੱਚ ਸੁੱਖ ਚਾਹੁੰਦਾ ਹੈ, ਪਰ ਚੇਤੇ ਰੱਖੋ ਜਿਹੜਾ ਸਿਰਫ ਸੁੱਖ ਚਾਹੁੰਦਾ ਹੈ ਉਹਦੇ ਲਈ ਉਹ ਸੁੱਖ ਰੋਗ ਬਣ ਜਾਣਗੇ।
ਤੇ ਜਿਹੜਾ ਦੁੱਖਾਂ ਦੇ ਵਿੱਚੋਂ ਦੀ ਲੰਘਦਾ ਹੈ ਉਹਦੇ ਲਈ ਦੁੱਖ ਦਾਰੂ ਬਣ ਜਾਂਦੇ ਨੇ। ਤੋ ਜੇ ਬੰਦੇ ਨੇ ਆਪਣੀ ਕੀਮਤ ਪਾਉਣੀ ਹੈ ਤੇ ਉਹਨੂੰ ਡੁੱਬਣਾ ਪਵੇਗਾ। ਜੇ ਪਾਣੀ ਉਹਨੂੰ ਡੋਬਦਾ ਹੈ ਨਾ, ਹੁਣ ਇੱਥੇ ਉਦਾਹਰਨ ਕਿਉਂ ਵਰਤੀ ਭਲਾ, ਆਖਿਆ ਗੁਰੂ ਸਿੱਖ ਨੂੰ ਡੋਬਦਾ ਨਹੀਂ, ਪਰ ਜਿੱਦਣ ਗੁਰੂ ਡੋਬਦਾ ਵੀ ਹੈ ਨਾ ਤੇ ਸਮਝ ਲਓ ਅੱਜ ਤੁਹਾਨੂੰ ਗੁਰੂ ਨੇ ਤਾਰਿਆ ਹੈ, ਤੁਸੀਂ ਤਰ ਗਏ। ਜੇ ਸਾਨੂੰ ਜ਼ਿੰਦਗੀ ਵਿੱਚ ਇੱਦਾਂ ਲੱਗੇ ਨਾ ਵੀ ਅਸੀਂ ਬਹੁਤ ਸਾਰੀ ਤਪੱਸਿਆ, ਰੱਬ ਦੀ ਭਗਤੀ ਤੇ ਇਬਾਦਤ ਕਰ ਰਹੇ ਹਾਂ, ਸਾਡੇ ਉੱਤੇ ਕਸ਼ਟ ਕਿਉਂ ਆ ਰਹੇ ਨੇ? ਕਿਉਂਕਿ ਤੈਨੂੰ ਗੁਰੂ ਹਾਲਾਤਾਂ ਨਾਲ ਲੜਨਾ ਸਿਖਾਉਣਾ ਚਾਹੁੰਦਾ ਹੈ, ਇਸ ਕਰਕੇ ਕਸ਼ਟ ਆ ਰਹੇ ਨੇ। ਲੋਹਾ ਜਿਹੜਾ ਹੈ ਉਹ ਭੱਠ ਦੇ ਵਿੱਚ ਤਪਦਾ ਹੈ, ਉਹਦਾ ਮੁੱਲ ਵੱਧ ਪੈਂਦਾ ਬਾਅਦ ਚ, ਪੱਥਰ ਰਗੜਾ ਸਹਿੰਦਾ ਹੈ, ਬੜੇ ਕਸ਼ਟ ਝੱਲ ਕੇ ਫਿਰ ਉਹਦਾ ਮੁੱਲ ਸਹੀ ਰੂਪ ਦੇ ਵਿੱਚ ਪੈਂਦਾ ਹੈ। ਇੱਦਾਂ ਹੀ ਜਿਹੜੀਆਂ ਦੁੱਖ ਮੁਸੀਬਤਾਂ ਹੁੰਦੀਆਂ ਨੇ ਬੰਦੇ ਨੂੰ ਤਰਾਸ਼ਦੀਆਂ ਨੇ, ਬੰਦੇ ਨੂੰ ਬਿਲਡ ਕਰਦੀਆਂ ਨੇ। ਤੋ ਖੈਰ ਉਦਾਹਰਨ ਭਗਤ ਕਬੀਰ ਸਾਹਿਬ ਨੇ ਇੱਥੇ ਵਰਤੀ, ਉਹਨਾਂ ਆਖਿਆ ਮਲਿਆਗਰ ਭਯੰਗਮ ਵਿਹੜਿਓ ਤਾਂ ਸੀਤਲਤਾ ਨਾ ਤਜੰਤ। ਭਯੰਗਮ ਕਹਿੰਦੇ ਨੇ ਜੀ ਸੱਪ ਨੂੰ। ਇੱਥੇ ਮੈਂ ਇਤਿਹਾਸਕ ਇੱਕ ਬੇਨਤੀ ਕਰਦਿਆਂ, ਇੱਕ ਸ਼ਬਦ ਹੈ ਭੁਚੰਗੀ। ਆਮ ਤੌਰ 'ਤੇ ਸਿੱਖ ਆਪਣੇ ਬੱਚੇ ਨੂੰ ਕੀ ਕਹਿੰਦਾ? ਭੁਚੰਗੀ ਕਹਿੰਦਾ। ਹੁਣ ਭੁਚੰਗੀ ਕਿਹਾ ਜਾਂਦਾ ਸੱਪ ਦੇ ਬੱਚੇ ਨੂੰ, ਸੱਪ ਨੂੰ ਭੁਜੰਗ ਕਿਹਾ ਜਾਂਦਾ ਹੈ, ਅਤੇ ਸੱਪ ਦੇ ਬੱਚੇ ਨੂੰ ਕੀ ਕਿਹਾ ਜਾਂਦਾ? ਭੁਚੰਗੀ। ਸਿੱਖ ਦੇ ਬੱਚੇ ਨੂੰ ਕੀ ਕਿਹਾ ਜਾਂਦਾ? ਭੁਚੰਗੀ। ਸੋ ਇਤਿਹਾਸਕ ਇੱਕ ਸ਼ਬਦ ਹੈ ਜਿਹੜਾ ਸਾਨੂੰ ਕਿਸੇ ਨੇ ਦਿੱਤਾ, ਕਿਉਂਕਿ ਸਾਹਿਬਜ਼ਾਦਿਆਂ ਨੂੰ ਵੀ ਇਹ ਗੱਲ ਆਖਿਆ ਸੀ ਵੀ ਇਹ ਸੱਪ ਦੇ ਬੱਚੇ ਨੇ। ਤੋ ਉਹ ਸ਼ਬਦ ਜਿਹੜਾ ਹੈ ਇਤਿਹਾਸਕ ਤੌਰ ਉੱਤੇ ਸਾਡੇ ਲਈ ਇੱਦਾਂ ਵਰਤਿਆ ਗਿਆ। ਵੈਸੇ ਜਿਹੜਾ ਸ਼ਬਦ ਹੈ ਨਾ, ਕੋਈ ਵੀ ਸ਼ਬਦ ਆਪਣੇ ਆਪ ਵਿੱਚ ਮਾੜਾ ਨਹੀਂ ਹੈ ਜੇ ਉਹਦੀ ਭਾਵਨਾ ਦੇ ਅਨੁਕੂਲ ਅਸੀਂ ਕੰਮ ਕਰ ਰਹੇ ਹਾਂ। ਜਿਹੜਾ ਸ਼ੇਰ ਸ਼ਬਦ ਹੈ, ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਪੋਜ਼ਿਟਿਵ ਵੀ ਆਇਆ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਨੈਗੇਟਿਵ ਵੀ ਆਇਆ ਹੈ। ਆਮ ਤੌਰ 'ਤੇ ਹਰ ਬੰਦਾ ਕਹਿੰਦਾ ਹੈ ਨਾ ਵੀ ਮੈਂ ਸ਼ੇਰ ਹਾਂ। ਅਤੇ ਇੱਕ ਥਾਂ ਉੱਤੇ ਜਿੱਥੇ ਮਹਾਰਾਜ ਸ਼ੇਰ ਦੀ ਗੱਲ ਕਰਦੇ ਨੇ, ਇਹ ਵੀ ਕਹਿੰਦੇ ਨੇ ਵੀ ਸ਼ੇਰ ਜਿਹੜਾ ਉਹ ਨਿਰਦਈ ਹੁੰਦਾ, ਸਿੱਖ ਨਿਰਦਈ ਨਹੀਂ ਹੈਗਾ। ਸਮਝ ਕੇ ਬੇਨਤੀ ਨੂੰ, ਸ਼ੇਰ ਦੇ ਸੁਭਾਅ ਦੀ ਇਹ ਖੂਬੀ ਹੈ ਵੀ ਉਹ ਨਿਰਦਈ ਹੈ, ਉਹ ਕਿਸੇ ਉੱਤੇ ਤਰਸ ਨਹੀਂ ਕਰਦਾ। ਹੈਗਾ ਸਿੱਖ ਵੀ ਗੁਰੂ ਕਾ ਸ਼ੇਰ ਹੀ ਹੈ, ਪਰ ਇਹਦੇ ਅੰਦਰ ਨਿਰਦੈਤਾ ਨਹੀਂ ਹੈਗੀ, ਇਹਦੇ ਅੰਦਰ ਨਿਰਦਈ ਪਾਉਣਾ ਨਹੀਂ ਹੈਗਾ। ਅਤੇ ਕਈ ਵਾਰ ਤੁਸੀਂ ਜਦੋਂ ਬਾਣੀ ਨੂੰ ਪੜ੍ਹਦੇ ਜਾਓਗੇ ਤੇ ਇੱਕ ਬਚਨ ਮਹਾਰਾਜ ਦੀ ਬਾਣੀ ਵਿੱਚ ਆਉਂਦਾ ਭਗਤ ਜੀ ਦਾ, ਉਹ ਕਹਿੰਦੇ ਸਿੰਘ ਚ ਭੋਜਨ ਜੋ ਨਰ ਜਾਣੈ ਐਸੇ ਹੀ ਠੱਗ ਦਿਓ ਬਖਾਨੇ। ਸ਼ੇਰ ਦਾ ਇੱਕ ਸੁਭਾਅ ਹੋਰ ਹੁੰਦਾ ਹੈ, ਉਹ ਦੂਜਿਆਂ ਦਾ ਖੋਹ ਕੇ ਖਾਂਦਾ। ਤੋ ਬਾਬਾ ਜੀ ਕਹਿੰਦੇ ਨੇ ਉਹ ਇਹ ਵੀ ਸੁਭਾਅ ਸਿੱਖ ਨੇ ਆਪਣੇ ਅੰਦਰ ਪਾਲਣਾ ਨਹੀਂ ਹੈ, ਉਹਨੇ ਕਿਸੇ ਦੂਜੇ ਦਾ ਖੋਹ ਕੇ ਨਹੀਂ ਖਾਣਾ। ਜਿੱਦਾਂ ਜਿੱਦਾਂ ਤੁਸੀਂ ਬਾਣੀ ਪੜ੍ਹਦੇ ਹੋ, ਇੱਕ ਬਚਨ ਆਉਂਦਾ ਸਿੰਘ ਬਿਲਾਈ ਹੋਏ ਗਏ। ਮੈਂ ਕਹਿੰਦਾ ਸਿੰਘ ਸਿੱਖ ਸ਼ੇਰ ਨਹੀਂ ਹੈ, ਸਿੱਖ ਬਿੱਲੀ ਵੀ ਹੈ, ਬਿੱਲੀ ਵੀ ਮਾੜੀ ਨਹੀਂ ਹੁੰਦੀ। ਤੁਹਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਆਖਿਆ ਸ਼ੇਰ ਬਿੱਲੀ ਹੋ ਗਿਆ, ਭਾਵ ਇਹਦਾ ਅਰਥ ਕੀ ਸੀ? ਇਹਦਾ ਅਰਥ ਇਹ ਸੀ ਵੀ ਬਿੱਲੀ ਜਿਹੜਾ ਹੈ ਉਹ ਨਿਮਰਤਾ ਦਾ ਪ੍ਰਤੀਕ ਹੈ, ਬਿੱਲੀ ਚੰਗਿਆਈ ਦਾ ਪ੍ਰਤੀਕ ਹੈ। ਆਖਿਆ ਜਿਹੜਾ ਸ਼ੇਰ ਵਾਲਾ ਸੁਭਾਅ ਸੀ ਹੁਣ ਮੇਰੇ ਗੁਰੂ ਨੇ ਕੀ ਕਰ ਦਿੱਤਾ? ਇਹਨੂੰ ਬਿੱਲੀ ਵਾਲਾ ਬਣਾ ਦਿੱਤਾ, ਹੁਣ ਇਹਦੇ ਅੰਦਰ ਦਾ ਨਿਰਦਈ ਪੁਣਾ ਮੁੱਕ ਗਿਆ। ਸਿੰਘ ਬਿਲਾਈ ਹੋਏ ਗਏ ਉਤਰਨ ਮੇਰ ਦਖੀਤਾ। ਤੋ ਸ਼ਬਦ ਨੇ ਇੱਥੇ ਮਲਿਆਗਰ ਭਯੰਗਮ ਵਿਹੜਿਓ, ਮਲਿਆਗਰ ਚੰਦਨ ਨੂੰ ਕਹਿੰਦੇ ਨੇ। ਹੁਣ ਚੰਦਨ ਦੇ ਨਾਲ ਸੱਪ ਵਲੇਟੇ ਹੋਏ ਨੇ, ਸੱਪ ਕਿਉਂ ਵਲੇਟੇ ਨੇ ਚੰਦਨ ਦੇ ਨਾਲ? ਜਿੱਥੇ ਵੀ ਚੰਦਨ ਦੇ ਬਾਗ ਹੋਣਗੇ, ਚੰਦਨ ਦੇ ਰੁੱਖ ਹੋਣਗੇ, ਉਹਦੇ ਆਲੇ ਦੁਆਲੇ ਸੱਪ ਆਪਣੇ ਆਪ ਨੂੰ ਵਲੇਟ ਲੈਂਦੇ ਨੇ। ਉਹਦਾ ਕਾਰਨ ਇਹ ਐਸਾ ਸੰਗਤ ਜੀ ਵੀ ਸੱਪ ਦੇ ਵਿੱਚ ਹੈ ਜ਼ਹਿਰ। ਜਿਹੜਾ ਜ਼ਹਿਰ ਹੁੰਦਾ ਨਾ, ਇਹ ਦੂਜੇ ਨੂੰ ਤੇ ਬਾਅਦ ਵਿੱਚ ਪਰੇਸ਼ਾਨ ਕਰਦਾ। ਜਿਹੜੇ ਲੋਕ ਆਪਣੇ ਅੰਦਰ ਜ਼ਹਿਰ ਚੁੱਕੀ ਫਿਰਦੇ ਨੇ, ਸਭ ਤੋਂ ਪਹਿਲਾਂ ਸੱਪ ਵਾਂਗੂ ਜ਼ਹਿਰ ਦਾ ਸ਼ਿਕਾਰ ਆਪ ਹੁੰਦੇ ਨੇ ਉਹ, ਸਭ ਤੋਂ ਪਹਿਲਾਂ, ਕਿਉਂਕਿ ਜ਼ਹਿਰ ਗਰਮੀ ਹੈ, ਤਪਸ਼ ਹੈ। ਹੁਣ ਸੱਪ ਦੇ ਅੰਦਰ ਜ਼ਹਿਰ ਹੈ ਤੇ ਉਹ ਜ਼ਹਿਰ ਉਹਨੂੰ ਪਰੇਸ਼ਾਨ ਕਰਦਾ। ਜਿਵੇਂ ਕਿਸੇ ਬੰਦੇ ਦੇ ਅੰਦਰ ਗਰਮੀ ਹੋ ਜਾਵੇ ਤੇ ਉਹਨੂੰ ਉਹ ਗਰਮੀ ਪਰੇਸ਼ਾਨ ਕਰੇ, ਫਿਰ ਬੰਦਾ ਆਖੇ ਹੁਣ ਮੈਂ ਬਰਫ਼ ਲਿਆਓ ਕੋਈ ਪਿੰਡੇ ਉੱਤੇ ਮਿਲੀਏ, ਤੇ ਉਹਦਾ ਇਲਾਜ ਇਹ ਨਹੀਂ ਹੁੰਦਾ। ਇਲਾਜ ਇਹ ਹੁੰਦਾ ਹੈ ਵੀ ਤੁਸੀਂ ਦਵਾਈ ਲੈ ਲਓ, ਤੁਸੀਂ ਕੋਈ ਹੱਲ ਕਰ ਲਓ, ਜਦੋਂ ਅੰਦਰ ਦੀ ਗਰਮੀ ਮਰ ਜਾਵੇਗੀ ਫਿਰ ਬਾਹਰ ਆਪੇ ਬੰਦਾ ਸੌਖਾ ਹੋ ਜਾਵੇਗਾ। ਹੁਣ ਸੱਪ ਦੇ ਅੰਦਰ ਜ਼ਹਿਰ ਹੈ ਤੇ ਉਹਨੇ ਹੱਲ ਕੀ ਲੱਭਿਆ? ਵੀ ਜਿਹੜਾ ਚੰਦਨ ਦਾ ਬੂਟਾ ਹੁੰਦਾ ਨਾ, ਉਹ ਠੰਡਾ ਹੁੰਦਾ, ਉਹ ਸੀਤਲ ਹੁੰਦਾ। ਉਹਨੇ ਆਪਣੇ ਆਪੇ ਨੂੰ ਚੰਦਨ ਦੇ ਬੂਟੇ ਦੇ ਆਲੇ ਦੁਆਲੇ ਇੱਦਾਂ ਵਲੇਟ ਲੈਣਾ। ਚੰਦਨ ਦੇ ਬੂਟਿਆਂ ਦੇ ਆਲੇ ਦੁਆਲੇ ਕਈ ਕਈ ਸੱਪ ਜਿਹੜੇ ਨੇ ਉਹ ਆਪਣੇ ਆਪ ਨੂੰ ਵਲੇਟ ਲੈਂਦੇ ਨੇ। ਕਿਉਂ ਵਲੇਟਦੇ ਨੇ?
ਕਿਉਂਕਿ ਸੱਪ ਦੇ ਅੰਦਰ ਜ਼ਹਿਰ ਹੈ ਤੇ ਉਹ ਜ਼ਹਿਰ ਉਹਨੂੰ ਪਰੇਸ਼ਾਨ ਕਰਦਾ, ਇਸ ਕਰਕੇ ਉਹ ਚੰਦਨ ਦਾ ਆਸਰਾ ਲੈ ਲੈਂਦੇ। ਸਤਿਗੁਰੂ ਮਹਾਰਾਜ ਨੇ ਆਖਿਆ, ਵੇਖੋ ਸੰਸਾਰ ਦੇ ਲੋਕੋ, ਚੰਦਨ ਜ਼ਹਿਰ ਦੇ ਨਾਲ ਵਲੇਟਿਆ ਹੋਇਆ, ਪਰ ਚੰਦਨ ਨੇ ਆਪ ਜ਼ਹਿਰ ਦੇ ਅਸਰ ਨੂੰ ਕਬੂਲ ਨਹੀਂ ਕੀਤਾ। ਸਮਝੇ ਬੇਨਤੀ ਨੂੰ? ਜਿਹੜਾ ਚੰਦਨ ਹੈ ਉਹਦੇ ਆਲੇ ਦੁਆਲੇ ਸੱਪ ਹੀ ਸੱਪ ਨੇ, ਉਹਦੇ ਆਲੇ ਦੁਆਲੇ ਜ਼ਹਿਰ ਹੀ ਜ਼ਹਿਰ ਹੈ, ਪਰ ਉਸ ਜ਼ਹਿਰ ਦਾ ਕਿਨਕਾ ਮਾਤਰ ਅਸਰ ਵੀ ਕਦੀ ਚੰਦਨ ਦੇ ਬੂਟੇ ਉੱਤੇ ਨਹੀਂ ਹੁੰਦਾ। ਜਿਹੜੇ ਲੋਕ ਚੰਦਨ ਵਰਗੇ ਹੁੰਦੇ ਨੇ, ਦੁਨੀਆਂ ਦੇ ਜ਼ਹਿਰ ਦਾ ਅਸਰ ਉਹਨਾਂ ਉੱਤੇ ਨਹੀਂ ਹੁੰਦਾ, ਤਾਂ ਹੀ ਉਹ ਮੁੱਲਵਾਨ ਹੁੰਦੇ ਨੇ, ਤਾਂ ਹੀ ਉਹ ਕੀਮਤੀ ਹੁੰਦੇ ਨੇ, ਤਾਂ ਹੀ ਉਹਨਾਂ ਦਾ ਮੁੱਲ ਵੱਧ ਹੈ। ਤੋ ਬਾਬੇ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ ਆ ਸਲੋਕ ਵਿੱਚ। ਬਾਬਾ ਕਬੀਰ ਸਾਹਿਬ ਕਹਿੰਦੇ, ਕਬੀਰ ਸੰਤ ਨਾ ਛੱਡੈ ਸੰਤਈ। ਜਿਹੜਾ ਸੰਤ ਹੈ, ਜਿਹੜਾ ਗੁਰੂ ਨਾਲ ਜੁੜਿਆ ਹੋਇਆ, ਉਹਨੇ ਆਪਣੇ ਅੰਦਰ ਦਾ ਸੰਤਪੁਣਾ ਨਹੀਂ ਛੱਡਣਾ, ਉਹਨੇ ਆਪਣੇ ਆਪ ਦੀ ਚੰਗਿਆਈ ਨਹੀਂ ਛੱਡਣੀ। ਵੇਖੋ ਸਾਡੇ ਨਾਲ ਕੋਈ ਬੁਰਾਈ ਕਰੇ ਨਾ, ਜਿਹੜਾ ਨੇਕ ਇਨਸਾਨ ਤੇ ਜਿਹੜਾ ਸੱਚੀ ਗੁਰੂ ਦਾ ਸਿੱਖ ਹੁੰਦਾ, ਉਹ ਆਪਣੇ ਅੰਦਰ ਉਦਾਂ ਦੀ ਬੁਰਿਆਈ ਨਹੀਂ ਪਾਲਦਾ। ਹੁਣ ਸਾਡਾ ਇੱਕ ਦੁਨੀਆਂ ਦਾ ਸੁਭਾਅ ਹੈ ਜਿਹਨੂੰ ਆਪਾਂ ਕਹਿੰਦੇ ਜੈਸੇ ਕੋ ਤੈਸਾ। ਸਮਝੇ ਬੇਨਤੀ ਨੂੰ? ਦੁਨੀਆਂ ਵਿੱਚ ਆਪਾਂ ਇੱਦਾਂ ਹੀ ਜੀਨੇ, ਆਪਾਂ ਕਹਿੰਦੇ ਜਿੱਦਾਂ ਅਗਲਾ ਚੱਲਦਾ ਉਦਾਂ ਹੀ ਤੁਸੀਂ ਚੱਲੋ, ਪਰ ਨਹੀਂ, ਇਹ ਫਰਕ ਹੈ। ਖਾਸ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਾ ਸਿੱਖ ਹੈ, ਉਹਦੇ ਜੀਵਨ ਵਿੱਚ ਫਰਕ ਹੈ। ਉਹ ਇੱਦਾਂ ਨਹੀਂ ਕਰਦਾ, ਉਹ ਜੈਸੇ ਕੋ ਤੈਸੇ ਵਾਲੀ ਪਰੰਪਰਾ ਦੇ ਅਕੋਰਡਿੰਗ ਨਹੀਂ ਚੱਲਦਾ। ਮੈਂ ਇਤਿਹਾਸ ਵਿੱਚੋਂ ਉਦਾਹਰਨ ਦੇਵਾਂਗਾ ਤੁਹਾਨੂੰ ਇੱਕ। ਧੰਨ ਗੁਰੂ ਕਲਗੀਧਰ ਮਹਾਰਾਜ ਦਾ ਵਖਤ ਸੀ ਤੇ ਸਿੱਖਾਂ ਨੇ ਦੁਸ਼ਮਣਾਂ ਦੀ ਇੱਕ ਤੀਵੀਂ ਇੱਕ ਔਰਤ ਵਿੱਚ ਕੁਝ ਉਦਾਂ ਦੇ ਸਿੱਖ ਵੀ ਹੈਗੇ ਸਨ, ਜਦੋਂ ਮੈਦਾਨੇ ਜੰਗ ਵਿੱਚ ਲੜਾਈ ਚੱਲ ਰਹੀ ਸੀ ਤੇ ਇੱਕ ਰੰਗਣਾ ਦੀ ਉਹਨਾਂ ਨੇ ਜਿਹੜੀ ਔਰਤ ਸੀ ਉਹ ਚੁੱਕ ਲਿਆਂਦੀ। ਖਾਸ ਕਰਕੇ ਜਿਹੜਾ ਆਨੰਦਪੁਰ ਸਾਹਿਬ ਵਾਲਾ ਏਰੀਆ ਸੀ ਨਾ, ਇੱਥੇ ਬਹੁਤ ਸਾਰੇ ਰੰਗੜ ਰਹਿੰਦੇ ਸਨ ਜਿਨ੍ਹਾਂ ਦਾ ਗੁਰੂ ਘਰ ਦੇ ਨਾਲ ਵੈਰ ਸੀ, ਦੁਸ਼ਮਣੀ ਕਰਦੇ ਸੀ ਗੁਰੂ ਸਾਹਿਬ ਦੇ ਨਾਲ। ਤੇ ਉਹਨਾਂ ਨੇ ਵੀ ਤੀਵੀਂ ਉਹਨਾਂ ਦੀ ਚੁੱਕ ਲਿਆਂਦੀ ਤੇ ਲਿਆਣ ਕੇ ਆਨੰਦਪੁਰ ਸਾਹਿਬ ਲੈ ਆਉਂਦੇ, ਇੱਦਾਂ ਡੱਕ ਦਿੱਤੀ। ਮਹਾਰਾਜ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਆਏ ਨੇ, ਉਹਨਾਂ ਨੇ ਪੁੱਛਿਆ ਤੀਵੀਂ ਕੌਣ ਹੈ, ਇਹ ਔਰਤ ਕੌਣ ਹੈ? ਇਹ ਬੜੀ ਵੱਡੀ ਮਿਸਾਲ ਹੈ। ਜਦੋਂ ਆਪਾਂ ਕਹਿੰਦੇ ਜੀ ਜੈਸੇ ਕੋ ਤੈਸਾ, ਨਹੀਂ, ਇੱਦਾਂ ਨਹੀਂ ਚੱਲਦੀ ਖੇਡ। ਆ ਜਿਵੇਂ ਨਾ ਆ ਹੁਣ ਭਾਈ ਜਸਵੰਤ ਸਿੰਘ ਖਾਲੜਾ ਹੋਣਾ ਦਾ ਜ਼ਿਕਰ ਚੱਲ ਰਿਹਾ ਤੇ ਸਰਕਾਰਾਂ ਦੇ ਨੁਮਾਇੰਦੇ ਪਤਾ ਕੀ ਕਹਿ ਰਹੇ ਨੇ, ਲਓ ਜੀ ਉਦੋਂ ਤੇ ਦੌਰ ਇੱਦਾਂ ਦਾ ਸੀ, ਫਿਰ ਜੇ ਉਹ ਮਾਰਦੇ ਸਨ ਉਹਨਾਂ, ਫਿਰ ਤੁਸੀਂ ਕਾਨੂੰਨ ਦੀ ਕਿਤਾਬ ਦਾ ਕੀ ਕਰਨਾ, ਉਹਨੂੰ ਅੱਗ ਲਾ ਦਿਓ। ਫਿਰ ਆਖਰ ਤੇ ਗੱਲ ਜਿਹੜੀ ਹੈ ਲੋ ਦੇ ਮੁਤਾਬਕ ਹੀ ਚੱਲਣੀ ਹੈ ਨਾ। ਜਿਵੇਂ ਹੁਣ ਕਈ ਚੀਜ਼ਾਂ ਨਾ ਅਸੀਂ ਫਿਲਮਾਂ ਦੇ ਰਾਹੀਂ ਸਾਡੇ ਅੰਦਰ ਪ੍ਰੋਜੈਕਟ ਹੁੰਦੀਆਂ ਵੀ ਜੇ ਕੋਈ ਬੰਦਾ ਗਲਤ ਹੈ ਤੇ ਉਹਦੇ ਲਈ ਫਿਰ ਕਾਨੂੰਨ, ਜੇ ਤੁਸੀਂ ਵੀ ਸ਼ਿੱਕੇ ਤੇ ਟੰਗਣਾ ਹੈ ਫਿਰ ਤੁਸੀਂ ਵੀ ਕਾਨੂੰਨ ਨੂੰ ਨਹੀਂ ਮੰਨ ਰਹੇ, ਉਹ ਵੀ ਕਾਨੂੰਨ ਨੂੰ ਨਹੀਂ ਮੰਨ ਰਿਹਾ, ਤੁਹਾਡੇ 'ਚ ਫਰਕ ਕੀ ਹੈ ਫਿਰ ਦੋਵਾਂ 'ਚ? ਤੁਹਾਡਾ ਤੇ ਕੰਮ ਜਿਹੜਾ ਹੈ ਉਹ ਫਿਰ ਸੰਵਿਧਾਨ ਦੀ ਸਹੁੰ ਖਾਣੀ ਛੱਡ ਦਿਓ। ਮੈਂ ਕਹਿੰਦਾ ਵੀ ਜੇ ਕਿਸੇ ਬੰਦੇ ਨੇ ਕੋਈ ਕ੍ਰਾਈਮ ਕੀਤਾ ਹੈ, ਤੁਹਾਡਾ ਕੰਮ ਹੈ ਉਹਨੂੰ ਫੜਨਾ ਹੈ, ਕੋਰਟ ਵਿੱਚ ਪੇਸ਼ ਕਰਨਾ ਹੈ, ਕੋਰਟ ਨੇ ਉਹਨੂੰ ਸਜ਼ਾ ਦੇਣੀ ਹੈ ਤੇ ਉਹਦੇ ਅਕੋਰਡਿੰਗ ਅੱਗੇ ਉਹਨੂੰ ਭਾਵੇਂ 10 ਸਾਲ ਦੀ ਹੋ ਜਾਵੇ, 20 ਸਾਲ ਦੀ ਹੋਵੇ, ਕੋਰਟ ਦੇ ਪ੍ਰੋਸੈਸ ਰਾਹੀਂ ਹੋ ਕੇ ਸਾਰਾ ਕੰਮ ਕਰਨਾ ਹੈ। ਪਰ ਜੇ ਪੁਲਿਸ ਨੇ ਆਪਣੇ ਹੱਥ ਵਿੱਚ ਕਮਾਂਡ ਹੀ ਇੱਦਾਂ ਦੀ ਲੈ ਲਈ ਹੈ ਵੀ ਬੰਦੇ ਮਾਰੀ ਤੁਰੇ ਆਓ, ਫਿਰ ਤੁਸੀਂ ਦੱਸੋ ਵੀ ਉਹਦੇ ਵਿੱਚ ਤੇ ਜਿਹੜਾ ਵਰਦੀ ਪਾਈ ਫਿਰਦਾ ਉਹਦੇ ਵਿੱਚ ਫਰਕ ਕੀ ਰਹਿ ਗਿਆ? ਕੋਈ ਹੈ ਫਰਕ? ਪੁਲਿਸ ਕਿਉਂ ਭਰਤੀ ਹੁੰਦੀ ਹੈ? ਇਸੇ ਕਰਕੇ ਹੁੰਦੀ ਨਾ ਵੀ ਅਸੀਂ ਉਹਨਾਂ ਦੇ, ਇੱਕ ਸ਼ਬਦ ਹੁੰਦਾ ਅਸੀਂ ਲੋ ਐਂਡ ਆਰਡਰ ਮੇਨਟੇਨ ਰੱਖਣਾ। ਤੇ ਜੇ ਤੁਸੀਂ ਵੀ ਲੋ ਐਂਡ ਆਰਡਰ ਨੂੰ ਨਹੀਂ ਮੰਨ ਰਹੇ ਫਿਰ ਤੁਹਾਡੇ ਵਿੱਚ ਤੇ ਸਾਹਮਣੇ ਵਾਲੇ ਵਿੱਚ ਫਰਕ ਕੋਈ ਵੀ ਨਾ ਰਿਹਾ। ਮੈਂ ਇਸ ਸਰਕਾਰੀ ਧਿਰ ਦੀ ਜਿਹੜੀ ਦਲੀਲ ਹੈ ਉਹਦੀ ਗੱਲ ਕਰ ਰਿਹਾ, ਮੈਂ ਇੱਦਾਂ ਨਹੀਂ ਹੁੰਦਾ। ਹੁਣ ਜੇ ਕੋਈ ਕਹਿੰਦਾ ਹੈ ਵੀ ਮੈਂ ਸਿੱਖ ਹਾਂ ਪਰ ਮੈਂ ਸੋਚਣਾ ਸਮਾਜ ਵਾਂਗੂ ਹੈ, ਚੱਲਣਾ ਰਹਿਣਾ ਦੁਨੀਆਂ 'ਚ ਹੈ, ਜਿੱਦਾਂ ਦੁਨੀਆਂ ਚੱਲਦੀ ਹੈ ਉੱਦਾਂ ਮੈਂ ਵੀ ਚੱਲਾਂ, ਫਿਰ ਠੀਕ ਹੈ, ਫਿਰ ਮੈਂ ਵੀ ਬੇਈਮਾਨੀਆਂ ਕਰੀ ਜਾਵਾਂ, ਠੱਗੀਆਂ ਮਾਰੀ ਜਾਵਾਂ, ਲੋਕਾਂ ਨੂੰ ਲੁੱਟੀ ਜਾਵਾਂ, ਫਿਰ ਤਾਂ ਚੱਲੀ ਜਾਂਦੀ ਹੈ ਗੱਲ, ਫਿਰ ਤਾਂ ਠੀਕ ਹੈ, ਫਿਰ ਉਹਦੇ ਅਕੋਰਡਿੰਗ ਮੈਨੂੰ ਵੀ ਫਿਰ ਸਜ਼ਾ ਮਿਲੇਗੀ, ਸਾਰਾ ਕੁਝ ਹੀ ਹੈ। ਤਾਂ ਮੈਂ ਉਦਾਹਰਨ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸੀ ਵੀ ਰੰਗੜੀ ਚੁੱਕ ਲਿਆਂਦੀ ਸਿੱਖਾਂ ਨੇ, ਕੁਝ ਵਿੱਚ ਉੱਦਾਂ ਦੇ ਸਿੱਖ ਜਿਵੇਂ ਅੱਜ ਕੱਲ੍ਹ ਵੀ ਹੁੰਦੇ ਨੇ ਨਾ, ਵਿੱਚ ਕੁਝ ਜਿਹਨੂੰ ਆਪਾਂ ਕਹਿੰਦੇ ਤੱਤੇ ਤੱਤੇ ਜਿਹੜੇ ਨੇ, ਕੋਈ ਨਵੇਂ ਨਵੇਂ ਆਏ ਹੁੰਦੇ ਨੇ, ਉਹਨਾਂ ਨੂੰ ਸਮਝ ਕੋਈ ਨਹੀਂ ਹੁੰਦੀ। ਗੁਰੂ ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਆਏ ਨੇ ਤੇ ਉਹਨਾਂ ਨੇ ਪੁੱਛਿਆ ਇਹ ਔਰਤ ਕੌਣ ਹੈ? ਕਹਿਣ ਲੱਗਾ ਮਹਾਰਾਜ ਸਿੱਖ ਕਹਿੰਦੇ ਨੇ। ਕਹਿੰਦੇ ਮਹਾਰਾਜ ਇਹ ਸਾਡੇ ਦੁਸ਼ਮਣਾਂ ਦੀ ਤੀਵੀ ਹੈ,
ਉਹਨਾਂ ਦੀ ਔਰਤ ਹੈ। ਮਹਾਰਾਜ ਕਹਿੰਦੇ ਇੱਥੇ ਕੀ ਕਰਦੀ ਹੈ? ਸਤਿਗੁਰ ਸੱਚੇ ਪਾਤਸ਼ਾਹ ਨੂੰ ਸਿੱਖ ਕਹਿਣ ਲੱਗੇ ਮਹਾਰਾਜ ਉਹ ਵੀ ਤੇ ਸਾਡੀਆਂ ਧੀਆਂ ਦੇ ਨਾਲ ਇੱਦਾਂ ਹੀ ਕਰਦੇ ਨੇ। ਸ਼ਬਦ ਸੁਣਿਓ, ਵੀ ਜਦੋਂ ਸਾਡੀ ਧੀ ਕੋਈ ਬੱਚੀ ਉਹਨਾਂ ਦੇ ਹੱਥ ਲੱਗ ਜਾਂਦੀ ਹੈ ਉਹ ਵੀ ਤੇ ਇੱਦਾਂ ਹੀ ਕਰਦੇ ਨੇ। ਮਹਾਰਾਜ ਨੇ ਆਖਿਆ ਨਹੀਂ, ਮੈਂ ਇਹ ਪੰਥ ਜਿਹੜਾ ਚਲਾਇਆ ਹੈ ਇਹ ਸੰਸਾਰ ਤੋਂ ਨਿਵੇਕਲਾ ਹੈ, ਮੈਂ ਸਿੱਖ ਦੇ ਕਿਰਦਾਰ ਨੂੰ ਤੇ ਇਖਲਾਕ ਨੂੰ ਦਾਗੀ ਨਹੀਂ ਹੋਣ ਦੇਣਾ। ਆਖਿਆ ਜੇ ਦੁਸ਼ਮਣ ਇੱਦਾਂ ਕਰਦਾ ਹੈ ਤੇ ਉਹਦੇ ਬਦਲੇ ਵਿੱਚ ਅਸੀਂ ਇੱਦਾਂ ਨਹੀਂ ਕਰਨਾ। ਗੁਰਦੇਵ ਨੇ ਆਖਿਆ ਇਹਨੂੰ ਬੜੇ ਅਦਬ ਦੇ ਸਹਿਤ ਉੱਥੇ ਵਾਪਸ ਛੱਡ ਕੇ ਆਓ। ਇਤਿਹਾਸ ਦੀ ਪਹਿਲੀ ਇਗਜ਼ਾਮਪਲ ਸੀ, ਨਹੀਂ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਜਦੋਂ ਜੰਗਾਂ ਤੇ ਯੁੱਧ ਹੁੰਦੇ ਨੇ ਨਾ ਸਭ ਤੋਂ ਵੱਡਾ ਸੰਤਾਪ ਔਰਤ ਚੱਲਦੀ ਹੈ, ਸਭ ਤੋਂ ਵੱਡਾ ਸੰਤਾਪ ਔਰਤ ਨੂੰ ਚੱਲਣਾ ਪੈਂਦਾ। ਕਿਉਂ? ਜੇ ਉਹਦਾ ਘਰ ਵਾਲਾ ਫੌਜੀ ਹੈ ਲੜ ਰਿਹਾ ਹੈ ਤੇ ਦੁਸ਼ਮਣ ਦੀਆਂ ਫੌਜਾਂ ਆਉਂਦੀਆਂ ਨੇ ਤੇ ਉਹਦੀ ਪਤਨੀ ਦੇ ਨਾਲ, ਉਹਦੇ ਬੱਚਿਆਂ ਨਾਲ, ਉਹਦੀਆਂ ਬੱਚੀਆਂ ਦੇ ਨਾਲ ਗਲਤ ਕਾਰਜ ਹੁੰਦੇ ਨੇ। ਤੇ ਤੁਸੀਂ 18ਵੀਂ ਸਦੀ ਦਾ ਇਤਿਹਾਸ ਪੜ੍ਹ ਕੇ ਵੇਖੋ, ਜਦੋਂ ਕਾਜ਼ੀ ਨੂਰ ਮੁਹੰਮਦ ਵਰਗੇ ਸਿੱਖਾਂ ਦੀ ਤਾਰੀਫ ਕਰਦੇ ਹੋਇਆ ਕਹਿੰਦੇ ਨੇ ਇਹ ਇਖਲਾਕ ਦੇ ਬੜੇ ਪੱਕੇ ਨੇ, ਦੁਸ਼ਮਣ ਦੀ ਧੀ ਬੱਚੀ ਭੈਣ ਵੀ ਇਹਨਾਂ ਦੇ ਹੱਥ ਵਿੱਚ ਆ ਜਾਵੇ ਤੇ ਉਹਨੂੰ ਬੜੇ ਸਤਿਕਾਰ ਦੇ ਸਹਿਤ ਦੁਸ਼ਮਣ ਦੇ ਖੇਮੇ ਵਿੱਚ ਵਾਪਸ ਛੱਡ ਕੇ ਆਉਂਦੇ ਨੇ, ਉਹਦਾ ਇਹ ਸਤਿਕਾਰ ਕਰਦੇ ਨੇ। ਇਸ ਕਰਕੇ ਅਸੀਂ ਜਾਂ ਕਬੀਰ ਸਾਹਿਬ ਨੇ ਜਿਹੜੀ ਗੱਲ ਸਮਝਾਈ ਉਹਨਾਂ ਆਖਿਆ ਕਬੀਰ ਸੰਤ ਨਾ ਛੱਡੈ ਸੰਤ ਹੀ। ਇੱਕ ਬਚਨ ਆਉਂਦਾ ਹੈ ਮਹਾਰਾਜ ਦਾ, ਗੁਰੂ ਅਰਜਨ ਸਾਹਿਬ ਦਾ ਸ਼ਾਇਦ, ਉਹਨਾਂ ਕਿਹਾ ਹਰ ਜਨ ਰਾਮ ਨਾਮ ਗੁਣ ਗਾਵੈ, ਰੱਬ ਦਾ ਸੇਵਕ ਰੱਬ ਦੇ ਗੁਣ ਗਾਉਂਦਾ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ, ਜਿਹੜਾ ਰੱਬ ਦਾ ਸੇਵਕ ਹੈ ਉਹ ਆਪਣੇ ਇਖਲਾਕ ਨੂੰ ਗਵਾਉਂਦਾ ਨਹੀਂ, ਉਹਨੇ ਆਪਣਾ ਕਰੈਕਟਰ ਉਦਾਂ ਹੀ ਰੱਖਣਾ ਹੈ। ਉਹਦੀ ਜ਼ੁਬਾਨ ਉੱਤੇ ਦੁਸ਼ਮਣ ਦੀ ਧੀ ਤੇ ਬੱਚੀ ਬਾਰੇ ਵੀ ਕੋਈ ਗਲਤ ਅਲਫਾਜ਼ ਨਹੀਂ ਆਵੇਗਾ, ਕਿਉਂਕਿ ਉਹ ਆਪਣਾ ਸੁਭਾਅ ਨਹੀਂ ਛੱਡੇਗਾ। ਤੇ ਜਿਹੜਾ ਆਪਣਾ ਸੁਭਾਅ ਛੱਡ ਰਿਹਾ, ਨੌਜਵਾਨ ਵੀਰ ਬੈਠੇ ਹੋ ਖਿਆਲ ਕਰਿਓ, ਜਿਹੜਾ ਇਹ ਕਵੇ ਨਾ ਵੀ ਧੀ ਹਿੰਦੂ ਦੀ ਹੈ ਤੇ ਕੀ ਫਰਕ ਪੈਂਦਾ ਹੈ, ਗਾਲਾਂ ਕੱਢੋ ਇਹਨਾਂ ਨੂੰ, ਮੰਦਾ ਚੰਗਾ ਬੋਲੋ, ਚੇਤਾ ਰੱਖੋ ਉਹ ਸਿੱਖਾਂ ਦੇ ਵਿੱਚ ਜੰਮਿਆ ਹੋਇਆ ਉਹ ਨਸੂਰ ਹੈ ਜਿਹੜਾ ਸਿੱਖੀ ਨੂੰ ਖਤਮ ਕਰੇਗਾ, ਇਹ ਚੇਤੇ ਰੱਖ ਲਓ। ਸਾਡੀ ਦੁਸ਼ਮਣੀ ਹੋਵੇ, ਦੁਸ਼ਮਣ ਹੋਵੇ ਤੁਹਾਡੇ ਸਾਹਮਣੇ, ਕੋਈ ਦੁਨੀਆ ਦੀ ਪਾਵਰ ਤੁਹਾਡਾ ਦੁਸ਼ਮਣ ਹੋਵੇ ਤੇ ਸਾਡੀ ਲੜਾਈ, ਸਾਡੀ ਵਿਰੋਧਤਾ ਤਖਤ ਦੇ ਨਾਲ ਹੈ, ਸਾਡੀ ਵਿਰੋਧਤਾ ਕਿਸੇ ਦੀ ਧੀ ਦੇ ਨਾਲ ਨਹੀਂ ਹੈ। ਹਾਂ, ਪਰ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ, ਹਾਂ ਜੇ ਕੋਈ ਜੰਗੇ ਮੈਦਾਨ ਵਿੱਚ ਜਿੱਦਾਂ ਚੜ੍ਹ ਕੇ ਆਇਆ ਹੈ ਉਹਨੂੰ ਉਦਾਂ ਅਸੀਂ ਮੋੜਾਂਗੇ ਤੇ ਸਹੀ, ਪਰ ਇਹ ਨਹੀਂ ਹੈ ਵੀ ਜੇ ਮੇਰੇ ਦੁਸ਼ਮਣ ਦੀ ਪਤਨੀ ਹੈ ਤੇ ਇਹਦੇ ਨਾਲ ਮੈਂ ਕੋਈ ਗਲਤ ਹਰਕਤ ਕਰਾਂਗਾ, ਇਹ ਸਿੱਖ ਦਾ ਇਖਲਾਕ ਨਹੀਂ ਹੈਗਾ, ਕਿਸੇ ਦਾ ਹੋਰ ਦਾ ਹੋ ਸਕਦਾ। ਤੋ ਬਾਬੇ ਨੇ ਬਖਸ਼ਿਸ਼ ਕੀਤੀ, ਆਖਿਆ ਕਦੀ ਵੀ ਆਪਣੇ ਜੀਵਨ ਵਿੱਚੋਂ ਆਪਣੇ ਇਖਲਾਕ ਨੂੰ ਗਵਾਉਣਾ ਨਹੀਂ ਚਾਹੀਦਾ, ਆਪਣੇ ਕਰੈਕਟਰ ਨੂੰ ਗਵਾਉਣਾ ਨਹੀਂ ਚਾਹੀਦਾ। ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ, ਆਖਿਆ ਰੱਬ ਦੇ ਸੇਵਕ ਦੀ ਕੋਈ ਨਿੰਦਿਆ ਵੀ ਕਰੇ ਤੇ ਉਹ ਕਦੀ ਵੀ ਆਪਣੇ ਗੁਣ ਨੂੰ ਗਵਾਉਂਦਾ ਨਹੀਂ ਹੈ, ਮਾੜਿਆਂ ਨਾਲ ਮਾੜੇ। ਇਹ ਗਲਤ ਧਾਰਨਾ ਹੈ। ਮੈਂ ਥੋੜ੍ਹਾ ਚਿਰ ਪਹਿਲਾਂ ਐਤਵਾਰ ਦੇ ਦੀਵਾਨਾਂ ਵਿੱਚ ਇੱਕ ਬੇਨਤੀ ਕੀਤੀ ਸੀ, ਇੱਕ ਬੜਾ ਪ੍ਰਸਿੱਧ ਕੋਟ ਹੈ, ਉਹ ਕੋਟ ਕੀ ਹੈ ਵੀ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ, ਇਹ ਬੜੀ ਪ੍ਰਸਿੱਧ ਇੱਕ ਟਾਈਟਲ ਹੈ ਵੀ ਹਰ ਚੀਜ਼ ਜਾਇਜ਼ ਹੈ ਜੰਗ ਤੇ ਮੁਹੱਬਤ ਵਿੱਚ, ਹਰ ਚੀਜ਼ ਜਾਇਜ਼ ਹੈ, ਨਹੀਂ ਐਸਾ ਨਹੀਂ ਹੈ, ਹਰ ਚੀਜ਼ ਜਾਇਜ਼ ਨਹੀਂ ਹੈ, ਇਹ ਗਲਤ ਹੈ। ਕਿਹੜੀ ਚੀਜ਼ ਜਾਇਜ਼ ਹੈ? ਬੰਦੇ ਦਾ ਉੱਚਾ ਸੁੱਚਾ ਇਖਲਾਕ ਜਾਇਜ਼ ਹੈ, ਤੇ ਸਾਡੇ ਬਜ਼ੁਰਗਾਂ ਨੇ ਇਸੇ ਇਖਲਾਕ ਨੂੰ ਰੱਖਣ ਦੀ ਖਾਤਰ ਆਪਣੀਆਂ ਸ਼ਹਾਦਤਾਂ ਵੀ ਦੇ ਦਿੱਤੀਆਂ। ਕਦੀ ਭਾਈ ਮਨੀ ਸਿੰਘ ਦਾ ਜੀਵਨ ਪੜ੍ਹ ਕੇ ਵੇਖੋ, ਉਹਨਾਂ ਨੇ ਬੰਦ ਬੰਦ ਵੀ ਕਟਵਾ ਲਏ, ਇਹੋ ਤੇ ਚੀਜ਼ ਉੱਤੇ ਸਿੱਖੀ ਖਲੋਤੀ ਹੈ। ਤੋ ਬਾਬੇ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਆਪਣਾ ਚੰਗਾ ਨੇਕ ਸੁਭਾਅ ਕਦੀ ਨਾ ਛੱਡੋ, ਭਾਵੇਂ ਦੁਨੀਆ ਕਿੱਦਾਂ ਦੀ ਮਰਜ਼ੀ ਹੋ ਜਾਵੇ। ਜਿਹਨੇ ਨੇਕੀ ਕਰਨੀ ਹੈ ਉਹਨੇ ਕਿਸੇ ਵੱਲ ਵੇਖ ਕੇ, ਹੁਣ ਜਦੋਂ ਅਸੀਂ ਨਾ ਗੁਰਦੁਆਰੇ ਵੀ ਆਉਂਦੇ ਹਾਂ, ਮੈਂ ਕਦੀ ਸੋਚਦਾ ਹੁੰਦਾ ਵੀ ਜਦੋਂ ਵੀ ਅਸੀਂ ਸੇਵਾ ਕਰਦੇ ਹਾਂ ਇੱਥੇ ਲੰਗਰ ਹਾਲ 'ਚ, ਆਪਾਂ ਸੇਵਾ ਕਰਦੇ ਹਾਂ, ਆਪਾਂ ਕਦੀ ਵੇਖਦੇ ਹਾਂ ਵੀ ਆਹ ਫਲਾਨਾ ਬੰਦਾ ਭਲਾ ਕਿੰਨਾ ਕੁ ਗੁਰਦੁਆਰੇ ਆਉਂਦਾ। ਜੇ ਤਾਂ ਤੁਸੀਂ ਪ੍ਰਸ਼ਾਦਾ ਵਰਤਾ ਰਹੇ ਹੋ ਤਾਂ ਤੁਸੀਂ ਸਾਰਿਆਂ ਨੂੰ ਵਰਤਾਈ ਜਾ ਰਹੇ, ਤੁਹਾਡੇ ਲਈ ਨਾ ਉੱਥੇ ਕੋਈ ਦੁਸ਼ਮਣ ਹੈ ਅਤੇ ਨਾ ਉੱਥੇ ਤੁਹਾਡਾ ਕੋਈ ਮਿੱਤਰ ਹੈ। ਆਪਾਂ ਸਬਜ਼ੀ ਪਾ ਰਹੇ ਹਾਂ, ਸਾਰਿਆਂ ਨੂੰ ਇੱਕ ਪੰਗਤ 'ਚ ਬਿਠਾ ਕੇ ਪਾਈ ਜਾ ਰਿਹਾ, ਤੁਸੀਂ ਪਾਣੀ ਦੇ ਗਲਾਸ ਭਰ ਰਹੇ ਹੋ,
ਪਾਣੀ ਵਰਤਾ ਰਹੇ ਹੋ, ਤੁਹਾਨੂੰ ਕੋਈ ਮਤਲਬ ਨਹੀਂ ਇੱਥੇ ਕਿਹੜਾ ਹੈ, ਤੁਹਾਨੂੰ ਪਤਾ ਵੀ ਮੇਰੇ ਗੁਰੂ ਦਾ ਸਥਾਨ ਹੈ ਇੱਥੇ, ਜਿਹੜਾ ਆਇਆ ਉਹ ਕੋਈ ਵੀ ਹੋਵੇ, ਕਿਸੇ ਮਧਮ ਨਾਲ ਰਿਲੇਟਡ ਹੋਵੇ, ਕੋਈ ਡਿਸਕ੍ਰਿਮੀਨੇਸ਼ਨ ਨਹੀਂ, ਕੋਈ ਹੋਵੇ ਜਿਹੜਾ ਗੁਰਦੁਆਰੇ ਆਉਂਦਾ ਹੈ ਨਹੀਂ ਆਉਂਦਾ ਹੈ, ਜੀ ਆਇਆਂ ਨੂੰ ਵੈਲਕਮ ਜੀ, ਸਾਰੇ ਛਕੋ, ਕੋਈ ਗੱਲ ਨਹੀਂ, ਗੁਰੂ ਦਾ ਲੰਗਰ ਹੈ। ਬਾਬਾ ਪਤਾ ਇਹ ਮਾਡਲ ਕਿਉਂ ਸਿਰਜ ਕੇ ਗਿਆ? ਬਾਬਾ ਚਾਹੁੰਦਾ ਸਾਰੀ ਦੁਨੀਆ ਹੀ ਇੱਦਾਂ ਦੀ ਬਣਨੀ ਚਾਹੀਦੀ ਹੈ, ਸਾਰਾ ਸੰਸਾਰ ਹੀ ਇੱਕ ਗੁਰਦੁਆਰਾ ਹੋਵੇ ਜਿੱਥੇ ਕਿਸੇ ਨਾਲ ਕਿਸੇ ਕਿਸਮ ਦੀ ਕੋਈ ਡਿਸਕ੍ਰਿਮੀਨੇਸ਼ਨ, ਕੋਈ ਵਿਤਕਰਾ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ। ਤੋ ਬਾਬੇ ਨੇ ਸਮਝਾਇਆ ਸਾਨੂੰ ਉਦਾਹਰਨ ਦੇ ਕੇ, ਮੈਂ ਫਤਿਹ ਬੁਲਾਵਾਂ, ਆਖਿਆ ਕਬੀਰ ਸੰਤ ਨਾ ਛੱਡੈ ਸੰਤ ਹੀ, ਜਿਹੜਾ ਰੱਬ ਦਾ ਬੰਦਾ ਏ ਉਹ ਆਪਣੇ ਅੰਦਰ ਦੇ ਰੱਬ ਨੂੰ ਕਦੀ ਵੀ ਗਵਾਉਂਦਾ ਨਹੀਂ ਹੈ। ਜੋ ਕੋਟਕ ਮਿਲਿਆ ਸੰਤ, ਉਹਨੂੰ ਕਰੋੜਾਂ ਅਸੰਤ ਮਿਲ ਜਾਣ, ਰੱਬ ਨਾਲੋਂ ਟੁੱਟੇ ਹੋਏ ਬੰਦੇ ਵੀ ਮਿਲ ਜਾਣ, ਗਲਤ ਮਤ ਦੇਣ ਵਾਲੇ ਬੰਦੇ ਵੀ ਮਿਲ ਜਾਣ, ਉਹਨੇ ਆਪਣੇ ਸੁਭਾਅ ਨੂੰ ਛੱਡਣਾ ਨਹੀਂ ਹੈ। ਜੇ ਮਾੜਾ ਬੰਦਾ ਆਪਣੇ ਸੁਭਾਅ ਨੂੰ ਨਹੀਂ ਛੱਡ ਰਿਹਾ ਤੇ ਚੰਗਾ ਬੰਦਾ ਵੀ ਆਪਣੇ ਸੁਭਾਅ ਨੂੰ ਕਿਉਂ ਛੱਡੇ? ਜੇ ਬੁਰਾਈ ਕਰਨ ਵਾਲਾ ਨਹੀਂ ਹਟ ਰਿਹਾ ਤੇ ਚੰਗਿਆਈ ਕਰਨ ਵਾਲਾ ਵੀ ਕਿਉਂ ਹਟੇ? ਸੰਤ ਨਾ ਛੱਡੈ ਸੰਤ ਹੀ, ਜੋ ਕੋਟਕ ਮਿਲੇ ਅਸੰਤ। ਬਾਬੇ ਨੇ ਅਖੀਰ ਤੇ ਆਖਿਆ ਮਲਿਆਗਰ ਭਯੰਗਮ ਵਿਹੜਿਓ ਤਾਂ ਸੀਤਲਤਾ ਨਾ ਤਜੰਤ, ਜੇ ਸੱਪ ਜ਼ਹਿਰ ਨਾਲ ਭਰਿਆ ਹੋਇਆ ਚੰਦਨ ਦੇ ਬੂਟੇ ਦੇ ਆਲੇ ਦੁਆਲੇ ਫਿਰੇ ਉਹਦੇ ਨਾਲ ਲਪੇਟਾਂ ਮਾਰ ਲਵੇ, ਤੇ ਜੇ ਸੱਪ ਜ਼ਹਿਰ ਨਹੀਂ ਛੱਡਦਾ ਤੇ ਚੰਦਨ ਦੇ ਬੂਟੇ ਨੇ ਆਪਣੀ ਠੰਡਕ ਨਹੀਂ ਛੱਡੀ, ਉਹਨੇ ਉਸ ਜ਼ਹਿਰ ਦਾ ਅਸਰ ਨਹੀਂ ਕਬੂਲਿਆ, ਇਹ ਸਾਰਾ ਸੰਸਾਰ ਸੱਪਾਂ ਵਰਗਾ ਸਾਨੂੰ ਚਿੰਬੜਿਆ ਏ, ਅਸੀਂ ਆਪਣੇ ਅੰਦਰ ਦੀ ਸੀਤਲਤਾ ਨੂੰ ਕਦੀ ਵੀ ਉਸ ਜ਼ਹਿਰ ਦਾ ਸ਼ਿਕਾਰ ਨਹੀਂ ਹੋਣ ਦੇਣਾ, ਗੁਰੂ ਕਿਰਪਾ ਕਰੇ। ਇਹ ਸੀ ਕਬੀਰ ਸਾਹਿਬ ਦਾ ਸਾਡੇ ਸਾਰਿਆਂ ਦੇ ਲਈ ਸੁਣਿਆ, ਤੇ ਮਹਾਰਾਜ ਕਿਰਪਾ ਕਰੇ ਜਿੱਥੇ ਅਸੀਂ ਨਮਸਕਾਰਾਂ ਕਰਦੇ ਹਾਂ ਉੱਥੇ ਇਹ ਜਿਹੜੇ ਬੋਲ ਨੇ ਸਾਡੀ ਜ਼ਿੰਦਗੀ ਦਾ ਆਸਰਾ ਵੀ ਬਣਨ ਜੀ। ਧੰਨਵਾਦ। ਆਓ ਅਗਲੇ ਸਮੇਂ ਲਈ ਗੁਰੂ ਕਰਕੇ ਢਾਡੀ ਸਿੰਘਾਂ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਮੇਰੇ ਰੂਹਾਨੀ ਤੇ ਜਿਸਮਾਨੀ ਰਸਤਿਆਂ ਦੇ ਰਹਿਨੁਮਾ ਪਾ ਕੇ ਮਸੀਹਾ ਰੱਬੀ ਰਹਿਮਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਹਿਬ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਅੱਜ ਵੀਕਐਂਡ ਤੇ ਸੰਗਤਾਂ ਦਾ ਹਜ਼ੂਮ ਕਾਫੀ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰਨ ਵਾਸਤੇ ਆਇਆ ਤੁਸੀਂ ਵੀ ਭਾਗਾਂ ਵਾਲੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੇ ਰੁਝੇਵਿਆਂ ਚੋਂ ਕੁਝ ਪਲ ਕੱਢ ਕੇ ਇੱਥੇ ਹਾਜ਼ਰੀਆਂ ਲਵਾਉਣ ਵਾਸਤੇ ਆਇਓ ਸਤਿਗੁਰ ਕਿਰਪਾ ਕਰਨ ਸਭ ਦੀਆਂ ਹਾਜ਼ਰੀਆਂ ਆਪਣੇ ਚਰਨਾਂ ਚ ਪ੍ਰਵਾਨ ਕਰਨ ਆਪਣੇ ਦਰਵ ਕਰੋ ਗੁਰਸਿੱਖੀ ਜੀਵਨ ਰਹਿਮਤ ਦੀਆਂ ਦਾਤਾਂ ਬਖਸ਼ਣ ਐਸੀਆਂ ਦੁਆਵਾਂ ਸਤਿਗੁਰਾਂ ਦੇ ਚਰਨਾਂ ਚ ਕਰਦੇ ਹਾਂ ਕੁਝ ਅਰਸੇ ਤੋਂ ਢਾਡੀ ਜਥਾ ਆਪ ਸੰਗਤਾਂ ਦੇ ਨਾਲ ਇਤਿਹਾਸ ਦੀ ਸਾਂਝ ਪਾਉਣ ਦਾ ਯਤਨ ਕਰਦਾ ਹੈ ਔਰ ਭਾਗਾਂ ਵਾਲੇ ਉਹ ਸੱਜਣ ਜਿਹੜੇ ਆਪਣੀ ਜ਼ਿੰਦਗੀ ਦਾ ਲਾਹਾ ਰਹਿੰਦੇ ਨੇ ਔਰ ਸਾਡੇ ਬਾਬਿਆਂ ਦੀਆਂ ਗਾਥਾਵਾਂ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ

ਸਾਨੂੰ ਨਵਾਂ ਜੀਵਨ ਬਖਸ਼ਿਸ਼ ਕਰਦੀਆਂ ਔਰ ਭਾਗਾਂ ਵਾਲਿਓ ਜਿਹੜੇ ਸਤਿਗੁਰਾਂ ਦੇ ਇਤਿਹਾਸ ਨੂੰ ਸਰਵਣ ਕਰਨ ਵਾਸਤੇ ਤੁਸੀਂ ਆਉਂਦੇ ਹੋ। ਕੱਲ ਦੇ ਦੀਵਾਨ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀਆਂ ਬਾਤਾਂ ਪਾਈਆਂ, ਧਰਮ ਦੀ ਖਾਤਰ ਆਪਣੇ ਸਵਾਭੀਮਾਨ ਦੀ ਖਾਤਰ ਪੰਜਵੇਂ ਪਾਤਸ਼ਾਹ ਤੱਤੀਆਂ ਤਵੀਆਂ ਦੇ ਉੱਤੇ ਸੜ ਕੇ ਸ਼ਹੀਦ ਹੋ ਗਏ, ਪਰ ਆਪਣਾ ਧਰਮ ਨਹੀਂ ਤਿਆਗਿਆ, ਲਾਲਚ ਦੇ ਵਿੱਚ ਆ ਕੇ। ਗੁਰੂ ਪਿਆਰਿਓ ਜਦੋਂ ਅੱਜ ਸਮਾਜ ਵੱਲ ਝਾਤੀ ਮਾਰਦੇ ਆ ਨਾ, ਤੇ ਤਕਰੀਬਨ ਸਾਡੀ ਸਿੱਖ ਕੌਮ ਦੇ ਵਿੱਚੋਂ ਕੁਝ ਏਦਾਂ ਦੇ ਵੀ ਸੱਜਣ ਨੇ ਛੋਟੇ ਛੋਟੇ ਲਾਲਚਾਂ ਦੇ ਵਿੱਚ ਆਪਣੇ ਧਰਮ ਨੂੰ ਤਲਾਂਜਲੀ ਦਿੰਦੇ ਨੇ। ਮਹਾਨ ਧਰਮ ਹੈ ਗੁਰੂ ਪਿਆਰਿਓ ਤੁਹਾਡਾ ਸਿੱਖੀ ਜਿਹੜੀ ਹੈ ਨਾ, ਇਹ ਮਹਾਨ ਧਰਮ ਹੈ। ਤੁਹਾਡਾ ਧਰਮ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਉਸਰਿਆ ਹੋਇਆ, ਛੋਟੇ ਛੋਟੇ ਲਾਲਚਾਂ ਦੇ ਵਿੱਚ ਆ ਕੇ ਜਦੋਂ ਆਪਣੇ ਧਰਮ ਤੋਂ ਬੇਮੁਖ ਹੁੰਦੇ ਹੋ ਨਾ, ਤੇ ਗੁਰੂ ਪਿਆਰਿਓ ਫਿਰ ਅਸੀਂ ਨਾ ਗੁਰੂ ਵਾਲੇ ਰਹਿ ਜਾਂਦੇ ਹਾਂ ਤੇ ਨਾ ਰੱਬ ਵਾਲੇ ਰਹਿ ਜਾਂਦੇ ਹਾਂ, ਨਾ ਲੋਕ ਤੇ ਪ੍ਰਲੋਕ ਸਾਡਾ ਦੋਵੇਂ ਗੁਆਚ ਜਾਂਦਾ। ਇਸ ਵੇਲੇ ਬਹੁ ਗਿਣਤੀ ਪੰਜਾਬ ਦੇ ਵਿੱਚ ਹੋ ਰਿਹਾ ਹੈ ਸਤਸੰਗ ਜੀ, ਛੋਟੇ ਛੋਟੇ ਲਾਲਚ ਦਿੱਤੇ ਜਾਂਦੇ, ਤੁਹਾਡੇ ਬੱਚਿਆਂ ਨੂੰ ਅਸੀਂ ਸਰ ਫਰੀ ਪੜ੍ਹਾ ਦਾਂਗੇ, ਤੁਹਾਡੇ ਬੱਚਿਆਂ ਨੂੰ ਕਨਵੈਂਟ ਸਕੂਲਾਂ ਦੇ ਵਿੱਚ ਪੜ੍ਹਾ ਦਿੰਦੇ ਹਾਂ, ਤੁਸੀਂ ਸਾਡੇ ਧਰਮ ਦੇ ਵਿੱਚ ਤਬਦੀਲ ਹੋ ਜਾਓ, ਸਾਡੇ ਧਰਮ ਵਿੱਚ ਆ ਜਾਓ, ਔਰ ਸਾਡੇ ਵੱਡੇ ਵੱਡੇ ਹਸਪਤਾਲ ਨੇ, ਤੁਹਾਨੂੰ ਕਿਸੇ ਵੀ ਬਿਮਾਰੀ ਵਾਸਤੇ ਕੋਈ ਆਪਰੇਸ਼ਨ ਦਵਾਈ ਦਾਰੂ ਲੈਣੀ ਪਵੇ ਤੇ ਅਸੀਂ ਤੁਹਾਨੂੰ ਫਰੀ ਦੇ ਵਿੱਚ ਤੁਹਾਡੇ ਇਲਾਜ ਹੋਵੇਗਾ। ਔਰ ਉਹ ਲਾਲਚੀ ਲੋਕ ਜਿਨ੍ਹਾਂ ਨੇ ਇਤਿਹਾਸ ਨਹੀਂ ਪੜ੍ਹਿਆ ਗੁਰੂ ਪਿਆਰਿਓ, ਜਿਨ੍ਹਾਂ ਇਤਿਹਾਸ ਦੇ ਵਰਕੇ ਫੋਲ ਕੇ ਨਹੀਂ ਦੇਖੇ, ਆਪਣੇ ਬਾਬਿਆਂ ਦੀਆਂ ਬਾਤਾਂ ਨਹੀਂ ਸੁਣੀਆਂ ਹੋਈਆਂ, ਔਰ ਉਹ ਲੋਕ ਥੋੜੇ ਜਿਹੇ ਲਾਲਚ ਦੇ ਬਦਲੇ ਆਪਣਾ ਧਰਮ ਗਵਾ ਦਿੰਦੇ, ਨਹੀਂ ਤੇ ਗੁਰੂ ਪਿਆਰਿਓ ਇਹ ਲਾਲਚ ਕਿਤੇ ਅੱਜ ਦੇ ਦਿੰਦੇ ਆ ਸਾਡੇ ਦੁਸ਼ਮਣ। ਬੀਬੀਆਂ ਨੂੰ ਲਾਲਚ ਦਿੱਤੇ ਗਏ, ਤੁਸੀਂ ਆਪਣਾ ਧਰਮ ਤਬਦੀਲ ਕਰ ਲਓ, ਔਰ ਤੁਹਾਨੂੰ ਮਾਇਆ ਦੇ ਨਾਲ ਬੇਸ਼ੁਮਾਰ ਮਾਲੋ ਮਾਲ ਕਰ ਦਿੱਤਾ ਜਾਵੇਗਾ, ਨਹੀਂ ਤੇ ਤੁਹਾਡੇ ਬੱਚਿਆਂ ਦੇ ਟੋਟੇ ਕਰਕੇ ਤੇ ਤੁਹਾਡੇ ਗਲਾਂ 'ਚ ਹਾਰ ਪਾ ਦਿੱਤੇ ਜਾਣਗੇ। ਪਰ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਉਣੇ ਮਨਜ਼ੂਰ ਕਰ ਲੈ, ਪਰ ਆਪਣਾ ਧਰਮ ਨਹੀਂ ਤਿਆਗਿਆ। ਔਰ ਸਾਡੇ ਧਰਮ ਦੇ ਦੁਸ਼ਮਣਾਂ ਨੇ ਆਖਿਆ ਕਿ ਬਾਬਾ ਤੂੰ ਆਪਣਾ ਧਰਮ ਤਿਆਗ ਦੇ, ਇਸਲਾਮ ਦੇ ਵਿੱਚ ਆ ਜਾ, ਨਹੀਂ ਤੇ ਤੇਰੇ ਸਰੀਰ ਦਾ ਬੰਦ ਬੰਦ ਕੱਟ ਦਿੱਤਾ ਜਾਣਾ ਹੈ। ਪ੍ਰਵਾਨ ਕਰ ਲਿਆ, ਕਹਿੰਦਾ ਗੱਲ ਹੀ ਕੋਈ ਨਹੀਂ ਹੈ, ਤੂੰ ਬੰਦ ਬੰਦ ਕੱਟ ਦੇਗਾ, ਮੈਂ ਆਪਣੇ ਗੁਰੂ ਤੋਂ ਬੇਮੁੱਖ ਨਹੀਂ ਹੋ ਸਕਦਾ। ਔਰ ਏਦਾਂ ਦੀਆਂ ਗੁਰੂ ਪਿਆਰਿਓ ਕਿੰਨੀਆਂ ਕੁ ਆਪਾਂ ਗੱਲਾਂ ਕਰੀਏ, ਕਿੰਨੀਆਂ ਕੁ ਸਾਖੀਆਂ ਸੁਣਾਈਏ। ਜਲਾਦ ਕਹਿੰਦਾ ਆਪਣੇ ਗੁਰੂ ਦਾ ਖਹਿੜਾ ਛੱਡ ਦੇ, ਤੈਨੂੰ ਦੁਨੀਆਂ ਦਾ ਹਰ ਸੁੱਖ ਮਿਲੇਗਾ, ਨਹੀਂ ਤੇ ਸੱਜਣਾ ਕੱਲ ਨੂੰ ਤੂੰ ਉਹ ਆਰੇ ਦੇ ਨਾਲ ਸਿਰ ਤੋਂ ਲੈ ਕੇ ਪੀਏ ਪੈਰਾਂ ਤੱਕ ਦੋ ਫਾੜ ਕਰ ਦਿੱਤਾ ਜਾਣਾ ਚੀਰ ਕੇ। ਕਹਿੰਦਾ ਕੋਈ ਪਰਵਾਹ ਨਹੀਂ, ਕੋਈ ਪਰਵਾਹ ਨਹੀਂ, ਮੇਰੀ ਅੰਤਮ ਅਰਦਾਸ ਹੋਵੇਗੀ ਕਿ ਇਹ ਦਾਤਾ ਜਦੋਂ ਮੇਰੇ ਸਵਾਸ ਨਿਕਲਦੇ ਆ ਨਾ, ਮੇਰਾ ਮੁੱਖ ਤੇਰੇ ਪਿੰਜਰੇ ਵੱਲ ਹੋਵੇ। ਗੁਰੂ ਪਿਆਰਿਓ ਅਸੀਂ ਅੱਜ ਇੰਨੇ ਬੇਮੁੱਖ ਹੋ ਗਏ, ਛੋਟੇ ਛੋਟੇ ਲਾਲਚਾਂ ਦੇ ਬਦਲੇ ਆਪਣਾ ਧਰਮ ਤਿਆਗ ਰਹੇ ਹਾਂ। ਖੈਰ ਮੈਂ ਬੇਨਤੀ ਕਰਿਆ ਕਰਦਾ, ਕੋਈ ਪਰਵਾਹ ਨਹੀਂ, ਐਡੀ ਗੱਲ ਨਹੀਂ ਇਹਨਾਂ ਦੀ। ਇਹ ਜਿਹੜੇ ਲਾਲਚੀ ਲੋਕ ਛੋਟੇ ਛੋਟੇ ਲਾਲਚਾਂ ਦਾ ਕਰਕੇ ਆਪਣਾ ਧਰਮ ਤਿਆਗ ਰਹੇ ਨੇ, ਜਿੱਦਣ ਸਾਡੇ ਵੱਲੋਂ ਲਾਲਚ ਮਿਲਿਆ ਇਹਨਾਂ ਨੇ ਜੋ ਆਪਣਾ ਜੁੱਲੀ ਬੈਤਰਾ ਚੱਕ ਕੇ ਫੇਰ ਇੱਧਰ ਆ ਜਾਣਾ, ਇਹਨਾਂ ਦੀ ਬਾਹਲੀ ਪਰਵਾਹ ਕਰਨ ਦੀ ਲੋੜ ਨਹੀਂ ਹੁੰਦੀ। ਵਾਹਿਗੁਰੂ ਕਿਰਪਾ ਕਰੇ, ਪਰ ਆਪਾਂ ਨੂੰ ਆਪਣਾ ਇਤਿਹਾਸ ਤੇ ਯਾਦ ਰੱਖਣਾ ਚਾਹੀਦਾ ਨਾ, ਸਾਡੇ ਗੁਰੂ ਸਾਹਿਬਾਨਾਂ ਨੇ ਕਿੱਦਾਂ ਦੇ ਪੂਰਨੇ ਪਾਏ, ਇਹ ਇਹ ਪ੍ਰੀਤਾਂ ਦੇ ਰਾਹ, ਇਹ ਆਖਿਆ ਨਾ ਸੱਚੇ ਸਤਿਗੁਰਾਂ ਨੇ ਵੀ ਇਹ ਖੰਨਿਓ ਤਿੱਖੀ ਵਾਲੋ ਨਿੱਕੀ, ਇਤ ਮਾਰਕ ਜਾਣਾ ਵਾਲ ਨਾਲੋਂ ਬਰੀਕ ਤੇ ਸੂਈ ਦੇ ਨੱਕੇ ਦੇ ਨਾਲੋਂ ਤਿੱਖੇ ਰਸਤੇ ਦਾ ਨਾਂ ਸਿੱਖੀ ਹੈ, ਕਿਤੇ ਖਾਲਾ ਜੀ ਦਾ ਵਾੜਾ ਥੋੜ੍ਹੀ ਹੈ, ਇਹਦੇ ਉੱਤੋਂ ਦੀ ਚੱਲ ਪੈਣਾ। ਗੁਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹਾਦਤ ਦੇ ਕੇ ਪੂਰਨੇ ਪਾ ਕੇ ਗਏ। ਆਖਰ ਉਹਨਾਂ ਪਾਪੀਆਂ ਨੇ, ਉਹਨਾਂ ਜਲਾਦਾਂ ਨੇ ਗੁਰੂ ਮਹਾਰਾਜ ਜੀ ਦੀ ਪਾਵਨ ਪਵਿੱਤਰ ਦੇਹੀ ਨੂੰ, ਸਰੀਰ ਨੂੰ ਰਾਵੀ ਦੇ ਦਰਿਆ ਦੇ ਹਵਾਲੇ ਕਰ ਦਿੱਤਾ। ਮੈਂ ਕੱਲ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸੰਸਕਾਰ ਨਹੀਂ ਸੀ ਹੋਇਆ, ਉਹਨਾਂ ਦਾ ਡੇਰਾ ਸਾਹਿਬ ਗੁਰਦੁਆਰਾ ਮੌਜੂਦ ਹੈ ਜਿੱਥੇ ਉਹਨਾਂ ਪਾਪੀਆਂ ਨੇ ਗੁਰੂ ਮਹਾਰਾਜ ਜੀ ਨੂੰ ਜਾ ਕੇ ਉਹਨਾਂ ਦੇ ਪਾਵਨ ਸਰੀਰ ਨੂੰ ਰੱਖਿਆ।
और उथे एक संगता ने गुरुद्वारा साहब डेरा साहब बनाया होया सतगुरां दी अंतम याद दे विच उहनां दी शहादत नूं समर्पित है गुरु घर, पर गुरु महाराज जी का अंतम संस्कार नहीं सी उग सकिया। उहनां दे पावन शरीर नूं उस दरिया दे विच होड़ दिता गया सी। गुरु प्यारे शहादत हो जाती है हुण गुरु महाराज जी का अणखी पुत हरगोबिंद पातशाह ਉਹ ਰੱਬੀ ਰੂਪ ਦੋ ਤਲਵਾਰਾਂ ਪਹਿਨ ਕੇ ਫਿਰ ਰੱਬੀ ਤਖਤ ਦੇ ਉੱਤੇ ਸਬਾਈਮਾਨ ਹੁੰਦੇ ਨੇ। ਇਸ ਗੁਰੂ ਨਾਨਕ ਦੇ ਛੇਵੇਂ ਵਾਰਸ ਬਣਦੇ ਨੇ, ਛੇਵਾਂ ਗੁਰੂ ਨਾਨਕ ਬਣਦਾ ਹੈ। ਹੁਣ ਗੁਰੂ ਪਿਆਰਿਓ ਸਿੱਖਾਂ ਦੇ ਮਨਾਂ ਦੇ ਵਿੱਚ ਹੌਸਲਾ ਭਰਨ ਵਾਸਤੇ ਕੁਦਰਤੀ ਗੱਲ ਸੀ ਕਿ ਉਹਨਾਂ ਦੇ ਪਿਤਾ ਸਿੱਖਾਂ ਦੇ ਪਿਤਾ ਸਿੱਖਾਂ ਦੇ ਰਹਿਬਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਤੇ ਕੁਦਰਤੀ ਗੱਲ ਹੈ ਕਿ ਉਸ ਵੇਲੇ ਥੋੜੇ ਜਿਹੇ ਜਿਹੜੇ ਗੁਰੂ ਪਿਆਰੇ ਉਹ ਸਾਵੇਂ ਜਿਹੇ ਸਿੱਖ ਹੁੰਦੇ ਆ ਨਾ, ਕੁਦਰਤੀ ਹੈ ਉਹਨਾਂ ਦੇ ਮਨ ਦੇ ਵਿੱਚ ਭੈ ਬਣ ਜਾਣਾ, ਡਰ ਬਣ ਜਾਣਾ। ਹੈ ਹੁਣ ਕਿੱਦਾਂ ਹੋਵੇਗਾ? ਗੁਰੂ ਮਹਾਰਾਜ ਜੀ ਨੂੰ ਸਾਡੇ ਸਿਰਾਂ ਦੇ ਉਸ ਜਾਨੀ ਨੂੰ ਉਸ ਦੁਸ਼ਮਣਾਂ ਨੇ ਸ਼ਹੀਦ ਕਰ ਦਿੱਤਾ, ਹੁਣ ਸਾਡਾ ਵਾਰਸ ਕੌਣ ਹੋਵੇਗਾ? ਹਰਗੋਬਿੰਦ ਪਾਤਸ਼ਾਹ ਤੇ ਹਲੇ ਬਚਪਨ ਦੇ ਵਿੱਚ ਹੈ। ਇਹ ਏਡੀ ਵੱਡੀ ਸਿੱਖ ਕੌਮ ਦੀ ਵਾਗਡੋਰ ਕਿਵੇਂ ਸਹਾਰਨਗੇ, ਇਹ ਕਿਵੇਂ ਸੰਭਾਲਣਗੇ? ਏਦਾਂ ਦੇ ਤੌਖਲੇ ਕੁਦਰਤੀ ਗੱਲ ਹੈ ਸਿੱਖਾਂ ਦੇ ਮਨ ਦੇ ਵਿੱਚ ਆਉਣੇ ਹੀ ਆਉਣੇ ਸੀ। ਪਰ ਛੇਵੇਂ ਪਾਤਸ਼ਾਹ ਇਸ ਤਖ਼ਤ ਦੇ ਸਬਾਏਮਾਨ ਹੁੰਦਿਆਂ ਉਹਨਾਂ ਨੇ ਐਲਾਨ ਕੀਤਾ ਕਿ ਚੰਗੇ ਚੰਗੇ ਘੋੜੇ, ਚੰਗੇ ਚੰਗੇ ਸ਼ਾਸਤਰ, ਚੰਗੇ ਚੰਗੇ ਨੌਜਵਾਨ ਉਹ ਗੁਰੂ ਦਰਬਾਰ ਦੇ ਵਿੱਚ ਭੇਟਾ ਕਰਿਆ ਕਰੋ। ਹੁਣ ਇੱਥੇ ਬਾਲੀਆਂ ਕੀਮਤੀ ਚੀਜ਼ਾਂ, ਇੱਥੇ ਸੋਨੇ ਚਾਂਦੀ ਔਰ ਚੰਗੇ ਦੁਸ਼ਾਲੇ ਭੇਟਾ ਕਰਨ ਦੀ ਜ਼ਰੂਰਤ ਨਹੀਂ ਹੈ। ਚੰਗੇ ਚੰਗੇ ਜਵਾਨ ਲੈ ਕੇ ਆਇਆ ਕਰੋ, ਆਪਾਂ ਗੁਰੂ ਦਰਬਾਰ ਦੀ ਨੁਹਾਰ ਬਦਲਣੀ ਹੈ। ਗੁਰੂ ਪਿਆਰਿਓ ਜਿੱਥੇ ਕੀਰਤਨ ਹੁੰਦਾ, ਅੰਮ੍ਰਿਤ ਵੇਲੇ ਕੀਰਤਨ ਹੁੰਦਾ ਦੁਪਹਿਰ ਤੱਕ, ਤੇ ਦੁਪਹਿਰ ਤੋਂ ਬਾਅਦ ਦਰਬਾਰ ਸਾਹਿਬ ਦੇ ਸਾਹਮਣੇ ਵਿਹੜੇ ਦੇ ਵਿੱਚ ਉੱਥੇ ਗੱਤਕੇਬਾਜ਼ੀ ਹੁੰਦੀ, ਉੱਥੇ ਫੌਜ, ਉੱਥੇ ਜੰਗੀ ਕਰਤਵ ਹੁੰਦੇ, ਗੱਤਕਾ ਸਿਖਾਇਆ ਜਾਂਦਾ, ਨੇਜੇਬਾਜ਼ੀ ਹੁੰਦੀ ਆ, ਸ਼ਾਸਤਰ ਵਿੱਦਿਆ ਦਾ ਅਭਿਆਸ ਕਰਵਾਇਆ ਜਾਂਦਾ, ਔਰ ਬਾਬਾ ਬੁੱਢਾ ਜੀ ਇਹ ਸਾਰਾ ਕੁਝ ਕਰਵਾ ਰਹੇ ਸਨ। ਔਰ ਸੱਚੇ ਸਤਿਗੁਰਾਂ ਨੇ ਇੱਕ ਦਿਨ ਬਾਬਾ ਬੁੱਢਾ ਤੇ ਭਾਈ ਗੁਰਦਾਸ ਜੀ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਨੀਂਹ ਰੱਖੀ ਆ, ਤੇ ਗੁਰੂ ਪਿਆਰਿਓ ਉਹ ਅਕਾਲ ਤਖਤ ਅੱਜ ਵੀ ਸਾਡੇ ਸਿਰਾਂ ਦਾ ਤਾਜ ਹੈ। ਕਿ ਉਹ ਗੱਲ ਵੱਖਰੀ ਹੈ ਕਿ ਸਮੇਂ ਦੇ ਨਾਲ ਕੁਝ ਕੁ ਸਿਆਸੀ ਲੋਕਾਂ ਨੇ ਅੱਜ ਅਕਾਲ ਤਖਤ ਸਾਹਿਬ ਦੇ ਉੱਤੇ ਕਾਬਜ਼ ਹੋ ਕੇ ਆਪਣੇ ਹੁਕਮ ਚਲਾਉਣ ਦਾ ਯਤਨ ਕਰਦੇ ਨੇ। ਗੁਰੂ ਪਿਆਰਿਓ ਘਬਰਾਉਣ ਵਾਲੀ ਇੱਥੇ ਗੱਲ ਨਹੀਂ ਹੈ, ਉਸ ਕਲਗੀਆਂ ਵਾਲੇ ਪਾਤਸ਼ਾਹ ਤੇ ਔਰ ਛੇਵੇਂ ਪਾਤਸ਼ਾਹ ਦੇ ਉੱਤੇ ਯਕੀਨ ਰੱਖਣਾ ਚਾਹੀਦਾ। ਸਮੇਂ ਬਦਲਦੇ ਜਾਂਦੇ ਆ, ਕਦੀ ਰਾਜਨੀਤੀ ਉੱਤੇ, ਕਦੇ ਧਰਮ ਉੱਤੇ, ਏਦਾਂ ਦੇ ਵੀ ਸਮੇਂ ਆਏ ਆ ਜਦੋਂ ਦੁਸ਼ਮਣਾਂ ਨੇ ਐਲਾਨ ਕਰਤਾ ਸੀ ਅਸੀਂ ਸਿੰਘ ਖਤਮ ਕਰ ਦਿੱਤੇ। ਪਰ ਸਤਸੰਗ ਜੀ, ਸਿੰਘ ਖਤਮ ਨਹੀਂ ਹੁੰਦੇ, ਇਹ ਡਾਂਗ ਦੇ ਜ਼ੋਰ ਦੇ ਨਾਲ ਵੀ ਪਹਿਰਾ ਲਾ ਦਿੰਦੇ ਆ। ਅੱਜ ਅਕਾਲ ਤਖ਼ਤ ਬੇਸ਼ੱਕ ਸਾਡੇ ਕੌਮ ਦੇ ਕੁਝ ਕੁ ਲੀਡਰਾਂ ਨੇ ਗੁਲਾਮ ਕਰਕੇ ਰੱਖਿਆ, ਪਰ ਸਤਸੰਗ ਜੀ ਇਹ ਸਦਾ ਵਾਸਤੇ ਨਹੀਂ। ਉਹ ਦਿਨ ਆਵੇਗਾ ਗੁਰੂ ਪਿਆਰਿਓ ਜਿਸ ਦਿਨ ਰੋਸ਼ਨੀ ਦਾ ਚਿਰਾਗ ਜਗੇਗਾ, ਸਾਡੀ ਕੌਮ ਉਸ ਅਕਾਲ ਤਖ਼ਤ ਦੀ ਵਾਰਸ ਹੈ ਤੇ ਰਹੇਗੀ, ਤੇ ਆਉਣ ਵਾਲੀਆਂ ਸਦੀਆਂ ਦੇ ਵਿੱਚ ਅਕਾਲ ਤਖ਼ਤ ਉੱਤੇ ਸਾਡੀ ਸਿੱਖ ਕੌਮ ਦਾ ਮਾਣ ਬਣਿਆ ਰਹੇਗਾ। ਸੋ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਜਿਸ ਤਰ੍ਹਾਂ ਇਸ ਅਕਾਲ ਤਖ਼ਤ ਦੀ ਸਿਰਜਣਾ ਕਰਕੇ ਤੇ ਆਪਣੇ ਸਿੱਖਾਂ ਨੂੰ ਜਿਹੜਾ ਨਵਾਂ ਐਲਾਨ ਕੀਤਾ ਸੀ, ਉਸ ਕੋਲੇ ਦੀਆਂ ਸਤਰਾਂ ਨੂੰ ਢਾਡੀ ਜਤਾ ਇਉਂ ਕਹਿੰਦੇ।

ਆਪ ਜੀ ਉੱਤੇ ਜੀਣ ਦਿਓ ਸੰਦੇਸਾ ਉੱਠੇਗਾ, ਆਪ ਜੀ ਉੱਤੇ ਜੀਣ ਦਿਓ ਸੰਦੇਸਾ ਉੱਠੇਗਾ, ਜ਼ੁਲਮ ਜ਼ਬਰ ਦਾ ਭਾਂਡਾ ਵਿੱਚ

0: ਤਸਲੇ ਬਹਿ ਕੇ ਸਾਰੀ ਕੌਮ ਤਖਤ ਅੱਗੇ ਕਰੂ ਅਰਦਾਸ ਖਾਲਸਾ ਜਦ ਕੋਈ ਔਖਾ ਵਕਤ ਲੰਘੇ ਕਰੂ ਅਰਦਾਸ ਖਾਲਸਾ ਜਦ ਕੋਈ ਔਖਾ ਵਕਤ ਲੰਘੇ
1: ਜੋ ਅੜਨਗੇ ਰਹਿਣ ਚੜਨਗੇ ਪਾਠ ਪੜਾਵਾਂਗਾ ਜੋ ਅੜਨਗੇ ਰਹਿਣ ਚੜਨਗੇ ਪਾਠ ਪੜਾਵਾਂਗਾ ਰਚ ਕੇ ਤਖਤ

0: ਸਤਿਗੁਰੂ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ। ਹਰ ਮੰਦਰ ਦੇ ਸਾਹਮਣੇ ਇੱਕ ਉੱਚਾ ਥੜਾ ਬਣਾਇਆ। ਗੁਰੂ ਪਿਆਰਿਓ, ਜਿਹੜਾ ਛੇਵੇਂ ਪਾਤਸ਼ਾਹ ਨੇ ਜੋ ਸਿਰਜਣਾ ਕੀਤੀ ਸੀ, ਜਿੱਦਾਂ ਦਾ ਆਪਾਂ ਆਲੀਸ਼ਾਨ ਅੱਜ ਅਕਾਲ ਤਖਤ ਦੇਖਦੇ ਹਾਂ ਨਾ, ਇੱਦਾਂ ਦਾ ਨਹੀਂ ਸੀ, ਇੱਕ ਆਮ ਥੜਾ ਸੀ। ਔਰ ਉਸ ਥੜੇ ਦੇ ਉੱਤੇ ਸੱਚੇ ਸਤਿਗੁਰੂ ਬਰਾਜਿਆ ਕਰਦੇ ਸੀ ਔਰ ਆਪਣੇ ਸਿੱਖਾਂ ਦੀ ਕਿਸਮਤ ਦੇ ਫੈਸਲੇ ਸੱਚੇ ਸਤਿਗੁਰੂ ਆਪ ਕਰਿਆ ਕਰਦੇ ਸੀ। ਔਰ ਐਲਾਨ ਕਰਤਾ, ਕਹਿੰਦੇ ਮੇਰੇ ਸਿੱਖ ਕਿਸੇ ਦੁਨਿਆਵੀ ਬਾਦਸ਼ਾਹ ਦੇ ਸਾਹਮਣੇ ਕੋਈ ਫੈਸਲੇ ਕਰਵਾਉਣ ਵਾਸਤੇ ਨਹੀਂ ਜਾਇਆ ਕਰਨਗੇ, ਉਹਨਾਂ ਦੇ ਫੈਸਲੇ ਅਸੀਂ ਆਪ ਕਰਿਆ ਕਰਾਂਗੇ ਅਕਾਲ ਤਖਤ ਸਾਹਿਬ ਦੇ ਸਾਹਮਣੇ। ਔਰ ਉਸ ਵੇਲੇ ਬਾਦਸ਼ਾਹ ਜਹਾਂਗੀਰ ਨੂੰ ਪੰਜਾਬ ਦੇ ਵਿੱਚ ਬਗਾਵਤ ਹੋਣ ਦਾ ਡਰ ਪੈ ਗਿਆ ਸੀ। ਉਹਨੇ ਐਲਾਨ ਕਰ ਦਿੱਤਾ, ਕਹਿੰਦਾ ਇਸਲਾਮ ਮੁਸਲਮਾਨਾਂ ਤੋਂ ਬਗੈਰ ਕਿਸੇ ਵੀ ਧਰਮ ਦਾ ਬੰਦਾ ਘੋੜੇ ਤੇ ਨਹੀਂ ਚੜ ਸਕਦਾ, ਉਹ ਤਲਵਾਰ ਨਹੀਂ ਪਹਿਨ ਸਕਦਾ, ਉਹ ਸ਼ਿਕਾਰ ਨਹੀਂ ਖੇਡ ਸਕਦਾ। ਤੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਖਿਆ, ਤੂੰ ਇੱਕ ਤਲਵਾਰ ਦੀ ਗੱਲ ਕਰਦਾ, ਅਸੀਂ ਦੋ ਦੋ ਪਹਿਨਾਂਗੇ, ਨੇਜੇ ਹੱਥ ਵਿੱਚ ਰੱਖਾਂਗੇ। ਤੁਸੀਂ ਸ਼ਿਕਾਰ ਦੀ ਗੱਲ ਕਰਦਾ, ਅਸੀਂ ਗਿੱਦੜਾ ਸਹਿਆਂ ਖਰਗੋਸ਼ਾਂ ਦਾ ਇਹਨਾਂ ਦਾ ਸ਼ਿਕਾਰ ਨਹੀਂ ਖੇਡਾਂਗੇ, ਔਰ ਸਾਡੇ ਸਿੱਖ ਸੂਰਮੇ ਸ਼ੇਰਾਂ ਦਾ ਸ਼ਿਕਾਰ ਖੇਡਿਆ ਕਰਨਗੇ। ਜੇ ਤੂੰ ਘੋੜਿਆਂ ਦੀ ਗੱਲ ਕਰਦਾ ਤੇ ਸੱਜਣਾ ਸਾਡੇ ਸਿੱਖਾਂ ਦੇ ਕੋਲ ਔਰ ਗੁਰੂ ਦਰਬਾਰ ਦੇ ਵਿੱਚ ਏਦਾਂ ਦੇ ਘੋੜੇ ਹੋਣਗੇ ਜਿਹੜੇ ਕਦੀ ਤੇਰੇ ਪਿਓ ਨੇ ਵੀ ਨਾ ਦੇਖੇ ਹੋਣਗੇ। ਗੁਰੂ ਮਹਾਰਾਜ ਜੀ ਨੇ ਉਸ ਦਿੱਲੀ ਦੇ ਤਖਤ ਨੂੰ ਵੰਗਾਰਿਆ ਤੇ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਉਹਨਾਂ ਦਾ ਇਤਿਹਾਸ ਸਾਂਝਾ ਕਰਨ ਦਾ ਯਤਨ ਕਰਾਂਗੇ ਕਿ ਉਹਨਾਂ ਨੇ ਦੋ ਤੇਗਾਂ ਪਹਿਨ ਕੇ ਤਖਤ ਦੇ ਉੱਤੇ ਬੈਠ ਕੇ ਕੀ ਐਲਾਨ ਕੀਤੇ ਤੇ ਉਹਨਾਂ ਐਲਾਨਾਂ ਨੂੰ ਸਾਡੀ ਸਿੱਖ ਕੌਮ ਨੇ ਕਿਵੇਂ ਮੰਨ ਕੇ ਤੇ ਹਕੂਮਤ ਦੇ ਨਾਲ ਟੱਕਰਾਂ ਲਈਆਂ। ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਇਤਿਹਾਸ ਬੋਲਦਿਆਂ ਵਿਚਾਰਾ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ। ਭਾਈ ਸਾਹਿਬ ਜੀ ਆ ਗਏ, ਅਰਦਾਸ ਬੇਨਤੀ ਕਰਨ ਲੱਗੇ ਨੇ ਤੇ ਤੁਸੀਂ ਮਾਫ਼ ਕਰ ਦੇਣਾ ਜੇ ਕੋਈ ਭੁੱਲ ਗਲਤੀ ਹੋ ਗਈ ਹੋਵੇ। ਗੁਰੂ ਮਹਾਰਾਜ ਬਖਸ਼ਣ ਯੋਗ ਨੇ, ਦਿਓ ਪਿਆਰ ਦਾ ਸਬੂਤ ਢਾਡੀ ਜੇ ਤੈਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਹ।

ਦੁਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨਾ ਪੰਚ ਦੋਖਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨਾ ਐਸੋ ਗੁਣ ਮੇਰੋ ਪ੍ਰਭ ਜੀ ਕੀਨਾ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜੋ ਕਿ ਜੁਗੋ ਜੁਗੇ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਦੇ ਕੇ ਨਿਵਾਜਨ। ਹੁਣ ਸਤਿਗੁਰਾਂ ਦੇ ਸੁੱਖ ਆਸਣਾਂ ਦੀ ਸੇਵਾ ਹੋਏਗੀ। ਸੋਹਿਲਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਣਗੇ। ਸਤਿਗੁਰੂ ਆਪਣੇ ਆਸਣਾਂ 'ਤੇ ਬਿਰਾਜਮਾਨ ਹੋਣਗੇ। ਉਪਰੰਤ ਗੁਰੂ ਕਾ ਲੰਗਰ ਜੋ ਅਤੁੱਟ ਵਰਤ ਰਿਹਾ ਹੈ, ਸਰਬੱਤ ਸੰਗਤ ਨੂੰ ਬੇਨਤੀ ਹੈ ਕਿ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਗੁਰੂ ਘਰ ਦੇ ਪ੍ਰਬੰਧਕਾਂ ਸੇਵਾਦਾਰਾਂ ਵੱਲੋਂ ਸਰਬੱਤ ਸੰਗਤਾਂ ਨੂੰ, ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ ਸੁਹਿਲਾਰਾ ਗੁਰ ਦੀ ਮਹਿਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰਕੇ ਤੇ ਆਖੀਆ ਕਰਤੇ ਕਾ ਹੋਏ ਵਿਚਾਰ ਉਤਰ ਕਰ ਗਾਵਤ ਸੁਹਿਲਾ ਸਿਮਰ ਸੱਜਣ ਹਾਰੋ ਤੁਮ ਗਾਵ ਮੇਰੇ ਨਿਰਭਉ ਕਾ ਸੁਹਿਲਾ।
2: ਨਿਤ ਨਿਤ ਜੀੜੇ ਸੰਭਾਲੀ ਅਨ ਦੇਖੇ ਗਾ ਦੇ ਵਣਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਭਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜੋ ਹੋਵੇ ਸਹਿਬ ਸੁਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਓ, ਵਿਸਵੇ ਚੱਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹੋ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਜੰਤ ਫੇਰੀ ਰਹਾਓ, ਸਹਿਸ ਤਵ ਨੈਨ ਨੈਨ ਹੈ ਤੋਹੇ ਕਹੋ, ਸਹਿਸ ਮੂਰਤ ਨਾਇਕ ਤੋਹੀ, ਸਹਿਸ ਪਦ ਬਿਮਲ ਨਾਨੇਕ, ਪਦ ਗੰਧ ਬਿਨ ਸਹਿਸ ਤਵ ਗਾਂਧੇ ਵਿਚਲਤ ਮੋਹੀ। ਸਭ ਮਹਿ ਜੋਤ, ਜੋਤ ਹੈ ਸੋਏ ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਪਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋ ਪਿਤ ਮਨੋਵੰਦਨ ਮੋਹੇ ਆਹੀ, ਪਿਆਸਾ ਕਿਰਪਾ ਜਲ ਦੇ ਨਾਨਕ ਸਾ ਰੰਗ ਕੋ ਹੋਏ, ਜਾਤੇ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਭੋ ਪਰੇ ਅਮਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪਨ ਵੱਡਾ ਹੇ, ਕਰ ਡੰਡਾ ਉਤਪਨ ਵੱਡਾ ਹੇ, ਰਹਾਓ ਸਾਕਤ ਹਰ ਸਾਧਨਾ ਜਾਣਿਆ ਤਿਨੰਤਰ ਹੋਮੈ ਕੰਡਾ ਹੇ, ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵੈ ਜਮਕਾਲ ਸਹਿਸਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨ ਮਰਨ ਭਵ ਖੰਡਾ ਹੇ, ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮੇ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣਹੋ ਮੇਰੀ ਮੀਤਾ ਸੰਤ ਟਹਿਲ ਕੀ ਬੇਲਾ। ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਨ ਸੁਹੇਲਾ, ਉਦ ਘਟੈ ਦਿਨ ਸਰਹਿਣਾ, ਰੇ ਮਨ ਗੁਰ ਮਿਲਕਾ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੈ, ਰਸ ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ ਹੋ, ਹਰ ਗੁਰ ਤੇ ਮਨਹੇ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬੋਹਰ ਨਾ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਬਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾ

कबीर काल करंता अब है कर, अब करता सोई ताल।

ਕਬੀਰ ਸੱਚਾ ਸਤਿਗੁਰ ਮੈਂ ਮਿਲਿਆ ਸ਼ਬਦ ਜੁਬਾਇਆ ਏਕ।

ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਅਧਿਕ ਸਮਾਨ। ਕਬੀਰ ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਏ, ਕਹਿ ਜਾਣੈ ਆਪਣ ਤਨੀ ਕਹਿ ਦਾਸ ਦੇਵਾਨੀ ਹੋਏ।

ਕਬੀਰ ਜੋਰੀ ਕੀਏ ਜ਼ੁਲਮ ਹੈ, ਕਹਿਤਾ ਨਾਉ ਹਲਾਲ, ਦਫ਼ਤਰ ਲੇਕਾ ਮੰਗੀਐ, ਤਬ ਹੋਏ ਗੋ ਕੌਣ ਹਵਾਲ। ਕਬੀਰ ਖੂਬ ਖਾਨਾ ਖਿਚੜੀ,

कबीर जा कर साधना सेवी है, हर की सेवा नाही।

ਕਬੀਰ ਕੀਚੜ ਆਟਾ ਗਿਰ ਭਰਿਆ, ਕਿਛੂ ਨ ਆਇਓ ਹਾਥ।

चिंता पे आप कराई सी, अचिंत पे आपे दे, नानक सो सलाही है।

ती नर दुजक जाएंगे सत पाखे रविदास।

किड़े पवंदई कड़ा नयाप मुहाए।

ਚੱਲਾਂ ਦੁਨੀਆ ਪਤ ਬਾਨੇ 28 ਪੋਟਲੀ ਕਿੱਥੇ ਵਈਆਂ ਕਤ ਕਿਜਨਾ ਬੁੱਝੈ ਕਿਜਨਾ ਸੁੱਝੈ ਦੁਨੀਆ ਗੁੱਜੀ ਪਾਹੀ

सम्मल बक परी जी जना सौ नंदड़ा ता थोड़ा मान करी।

आपनड़े गिरिमान में शरणी मां कर देख।

कर साई स्यों पिरड़ी रंगन वेला होए महला तीजा।

ਫਰੀਦਾ ਰਾਤੀ ਵੱਡੀਆਂ ਧੁੱਖ ਧੁੱਖ ਉੱਠਣ ਪਾਸ।

ਫਰੀਦਾ ਜੀ ਮੈਂ ਹੁੰਦਾ ਵਾਰਿਆ, ਮਿੱਤਾਂ ਆਇੜਿਆਂ ਹੀੜਾ ਜਲੈ ਮਜੀਠ, ਜੋ ਉੱਪਰ ਅੰਗਾਰਾ

அங்க முடே முட ஜாயே புச்சோ டோஹாகணி தம் கியா ரேன் விஹாயே.

फरीदाई मिस गंदला।

कूड़ा सौदा कर गए, गोरी आए पे।

ਬੇਨ ਵਾਜਾ ਕੁੱਤਿਆ ਏ ਨਾ ਭਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ।

ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹਾ ਅੱਗ। ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਿਸੂਲਾ ਬਾਗ। ਜੋ ਜਨ ਪੀਰ ਨਿਵਾਜਿਆ ਤਿਨਾ ਅੰਚਨਾ ਲਾਗ। ਮਹੱਲਾ ਪੰਜਵਾਂ।

ਮਲਕਲ ਮੌਤ ਜਾਯਾਵਸੀ ਸਭ ਦਰਵਾਜੇ ਭੰਨ ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਣ ਰੱਬ ਨਾ ਛੋਡਣ ਪਾਸ ਫਰੀਦਾ ਰੁੱਤ ਫੇਰੀ ਵਣਕੰਬਿਆ ਪੱਤ ਚੜੇ ਚੜ ਪਾਹੇ ਚਾਰੇ ਕੁੰਡਾ ਢੂੰਡੀਆਂ ਰਹਿਣ ਕਿਥਾਉ ਨਾਹੇ।

ਨਾਨਕ ਘਰ ਹੀ ਬੈਠਿਆ ਸੋ ਮਿਲੈ ਜੇ ਨੀਅਤ ਰਾਸ ਕਰੇ। ਮਹੱਲਾ ਪੰਜਵਾਂ। ਫਰੀਦਾ ਗਰਭ ਜਿਨਾ ਵਡਿਆਈਆਂ ਤਨ ਜੋ ਬਣਿਆ ਗਾ। ਖਾਲੀ ਚੱਲੇ ਤਣੀ ਸਿਉ ਟਿੱਬੈ ਜਿਉ ਮੀਹਾਹੋ।

ਮਹੱਲਾ ਪੰਜਵਾਂ। ਫਰੀਦਾ ਦਿਲ ਰਤਾ ਇਸ ਦੁਨੀ ਸਿਉਂ, ਦੁਨੀ ਨਾ ਕਿਤੈ ਕੰਮ।

ਬ੍ਰਾਹਮਣ ਖਾਲਕ ਖਤਾ ਨਾ ਕਰੀ। ਸਬਰ ਅੰਦਰ ਸਾਬਰੀ ਤਨ ਏ ਵੈ ਜਾਲੇਨ ਹੋਨ ਨਜੀਕ ਖੁਦਾਏ ਦੈ ਭੇਤ ਨ ਕਿਸੈ ਦੇਨ।

ਟੁੱਟੇ ਦੀ ਸੱਜਣਾ ਸੱਜਣ ਮੈਡੇ ਨਾਲ ਨਾਨਕ ਅਲਖ ਨ ਲਖੀਐ ਗੁਰਮੁਖ ਦੇ ਦਿਖਾਲ ਹੰਸਾ ਦੇਖ ਤਰੰਦਿਆਂ ਬੱਗਾ ਆਇਆ ਚਾਉ ਡੁੱਬ ਮੁਏ ਬਗ ਬਪੁੜੇ ਸਿਰ ਤਲ ਉੱਪਰ ਪਾਉ ਮੈਂ ਜਾਣਿਆ ਵੜ ਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬਪੁੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗੁਲਾ ਜਾ ਕੋ ਨਦਰ ਤਰੇ ਜੇ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹਿਕੜੋ ਫਾਹੀ ਵਾਲ ਪਚਾਸ ਇਉ ਤਨ ਲਹਿਰੀ ਗੜਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇ ਸੋ ਹੋਂ ਕਰੀ ਜਿਤ ਵਸਿਆ ਵੈ ਕੰਤ।

ਇੱਕ ਹੋਇਆ ਸਭ ਭਗਤ ਸਦਾਇ, ਇੱਕ ਫਿੱਕਾ ਨਾ ਗਾ ਲਾਏ, ਸਭਨਾ ਮੈਂ ਸੱਚਾ ਧਨੀ, ਹਿਆਉ ਨਾ ਕਹਿ ਹੀ ਠਾਏ, ਮਾਣਕ ਸਭ ਅਮੁੱਲ ਵੇ ਸਭ

ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਸਵਈਏ ਸ੍ਰੀ ਮੁਖ ਪਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭੇ ਆਪੇ ਸਰਬ ਰਿਓ ਭਰਪੂਰ ਸਗਲ ਘਟ ਰਹਿਓ ਬੇ ਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਬਿਨਾਸੀ ਮਿ ਗਤ ਆਪੇ ਆਪ ਉਤਪਤ ਏਕੈ ਤੂੰ ਹੀ ਏਕੈ ਅੰਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾਵਾਰ ਕੌਣ ਹੈ ਕਰੈ ਵਿਚਾਰ ਜਗਤ ਪਿਤਾ ਹੈ ਸਰਬ ਪੁਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਅੰਮ੍ਰਿਤ ਪ੍ਰਵਾਹ ਸਰ ਅਤੁਲ ਭੰਡਾਰ ਭਰ ਪਰੈ ਹੀ ਤੇ ਪਰੈ ਅਪਰਿਆ ਪਾਰ ਪਰ ਆਪਣੋ ਪਾਵਨ ਕਰ ਮੰਤਰ ਨਾ ਦੂਸਰੋ ਧਾਰ ਉਪਤ ਪੜ ਲੋ ਏਕੈ ਨਿਮਕ ਤੂੰ ਘਰ ਆਨ ਨਾਹੀ ਸੰਸਰੁ ਜੀ ਆਰੋ ਨਿਰਮਰ ਕੋਟ ਪਰਾਚਿਤ ਜਾਹੇ ਨਾਮ ਲਈਐ ਹਰ ਹਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਸਗਲ ਪਵਨ ਧਾਰੇ ਏਕ ਥੈ ਕੀਐ ਵਿਸਥਾਰੇ ਪੂਰ ਰਹਿਓ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ ਨਾਹੀ ਅੰਤ ਪਾਰੇ ਜੀ ਜਿੰਤ ਸਭ ਥਾਰੇ ਸਗਲ ਕੋ ਦਾਤਾ ਏਕੈ ਲਖ ਮੁਰਾਰੇ ਆਪ ਹੀ ਤਾਰਨ ਧਾਰੇ ਕੁਦਰਤ ਹੈ ਦੇਖਾਰੇ ਬਰਨ ਚਹਿਣ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ ਉਚੇ ਤੇ ਉਚੋ ਜਾਣੀ ਜੈ ਪ੍ਰਭ ਤੇਰੋ ਥਾਨੰ ਮਨ ਤਨ ਤੇਰੋ ਪ੍ਰਾਣੰ ਮਨ ਧਨ ਤੇਰੋ ਪ੍ਰਾਣੰ ਏ ਕੈ ਸੂਤ ਹੈ ਜਹਾਨ ਕੌਣ ਅਪਮਾ ਦਿਓ ਬੜੇ ਤੇ ਬਡਾਨੰ ਜਾਣੈ ਕੌਣ ਤੇਰੋ ਭਿਓ ਅਲਾਖਿਆ ਪਾਰ ਦਿਓ ਅਕਲ ਕਲਾ ਹੈ ਪ੍ਰਭ ਸਰਬ ਕੋ ਧਨ ਜਨ ਨਾਨਕ ਭਗਤ ਦਾਰ ਤੁਲ ਬ੍ਰਹਮ ਸੰਸਰ ਏਕ ਜੀਹ ਕਿਆ ਬਖਾਨੈ ਹਾਂ ਕੈ ਬਲ ਬਲ ਬਲ ਬਲ ਸਦ ਬਲਿਹਾਰ ਨਿਰੰਕਾਰ ਆਕਾਰ ਅਛਲ ਪੂਰਨ ਬਿਨਾਸੀ ਹਰਖਵੰਤ ਅਨੰਤ ਰੂਪ ਨਿਰਮਲ ਬਿਗਾਸੀ ਗੁਣ ਗਾਵੈ ਬੇਅੰਤ ਅੰਤ ਇੱਕ ਤਿਲ ਨਹੀਂ ਪਾਸੀ ਜਾਖ ਹੋਏ ਕਿਰਪਾਲ ਸੋ ਜਨ ਪ੍ਰਭ ਤੋਂ ਮੈਂ ਮਿਲਾਸੀ ਧਨ ਧਨ ਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ

ਸਤੇ ਸਤਪਣੀਐ ਦੂਸਰੇ ਆਨਨਾ ਅਵਰ ਪੁਰਖ ਪਉ ਰਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਲੈਤ ਮਨ ਸਭ ਸੁਖ ਪਾਏ ਜਿਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਕਾਏ ਜੇ ਠਾਕੁਰ ਸੋ ਪ੍ਰਸੰਨ ਪਿਓ ਸਤਸੰਗਤ ਤੇ ਪਿਆਰ ਹਰ ਗੁਰ ਨਾਨਕ ਜਨ ਪਰਸਿਓ ਤਿੰਨ ਸਭ ਕੁਲ ਕੀਓ ਉਧਾਰ ਸੱਚ ਸੁਬਾਦੀ ਬਾਣ ਸੱਚ ਸੱਚੇ ਪੈ ਤਰਿਓ ਸਚੈ ਤਖਤ ਨਿਵਾਸ ਸੱਚ ਤਪਾਵਸ ਕਰਿਓ ਸੱਚ ਸਿਰਜਿਓ ਸੰਸਾਰ ਆਪ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀਮ ਨਹੁ ਪਵੈ ਮੁੱਲੋ ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੁ ਪਾਏ ਹਰ ਗੁਰ ਨਾਨਕ ਜਿਨ ਪਰਸਿਓ ਤੇ ਬਹੁੜ ਫਿਰ ਜੋ ਨਾ ਆਏ ਕਵਣ ਜੋਗ ਕੌਣ ਗਿਆਨ ਧਿਆਨ ਕਵਣ ਵਿਦਿਸਤ ਕਰੀਐ ਸਿੱਧ ਸਾਧਕ ਤੇ ਤੀਸ ਕੋਰ ਤੇਰ ਕੀ ਮਨਾ ਪਰੀਐ

ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਸਥਾਵਰ ਬਹੁਬਿਧ ਜੋਨ ਪ੍ਰਮੇਵਤ ਭਾਰੀ ਕਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਣ ਪਤਸਾਰੀ।

ਆਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਵਨ ਬੰਦਿਓ ਨਾ ਜਾਤ ਬਿਦੇ ਮਨ ਦਰਸ ਮਗ ਪਾਵਕ ਜੁਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨਸਾ ਕਸ ਬੋਰ ਚਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਚ ਦੇ ਹਰ ਨਾਮ ਖਗ ਉਦਮ ਕਰ ਲਾਗੇ ਬੋ ਭਾਤੀ ਵਿਚਰੈ ਅਨਕ ਸ਼ਾਸਤਰ ਬੋ ਖਟੁਆ ਭਸਮ ਲਗਾਏ ਤੀਰਥ ਬੋ ਪਰਮ ਤੇ ਸੂਖਮ ਦੇਹ ਬੰਦੇ ਬੋ ਜਟੁਆ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਬਟਾਏ ਸੂਤ ਕੇ ਹਟੁਆ।

सवैये महल्ले पहले के कुंकार सत गुर प्रसाद एक मन पुरख

ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸਬਦ ਸਰੇ ਗਾਵੇ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੇ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ

ਸਤਿਯੁਗ ਤੈ ਮਾਣਿਓ ਚੱਲਿਓ ਬਲਬਾਵਣ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗ੍ਰਸੈਨ ਕਉ ਰਾਜ ਅਭੈ ਭਗਤਾਂ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫੁਰਮਾਇਓ ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ।

ਜਿਨ ਮਾਣਿਓ। ਗੁਣ ਗਾਵੈ ਨਵਨਾਥ ਤਨ ਗੁਰ ਸਾਚ ਸਮਾਇਓ, ਮਾਨਦਾਤਾ ਗੁਣ ਰਵੈ ਜੇਨ ਚੱਕਰ ਵੈ ਕਹਾਇਓ।

ਸੱਚ ਤੀਰਥ ਸੱਚ ਸੁਨਾਨ ਅਰ ਪੂਜਨ ਪਾਉ ਸੱਚ ਸਦਾ ਸੱਚ ਪਾਖੰਤ ਸੋਹੈ ਸੱਚ ਪਾਇਓ ਅੰਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਣ ਦਰਸ਼ਨ ਪਰਸੀਐ ਗੁਰੂ ਕੈ ਸੱਚ ਜਨਮ ਪਰਵਾਣ ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰਾ ਖੋਵੈ ਗੁਰ ਨਵ ਨਿਦਰੀ ਆਓ ਜਨਮ ਹਮ ਕਾਲਖ ਧੋਵੈ।

ਬਣ ਤੈ ਦਲ ਜਿੱਤੋਂ ਇਵ ਜੁੱਧ ਕਰ। ਕਨਹਰ ਬੂੰਦ ਬਸੋਰੋ ਮਾਵਲ ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ।

ਸਵਈਏ ਮਹੱਲੇ ਚੌਥੇ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ। ਇੱਕ ਮਨ ਪੁਰਖ ਨਿਰੰਜਣ ਤਿਆਵੋ, ਗੁਰਪ੍ਰਸਾਦ ਹਰ ਗੁਣ ਸਦਗਾਵ। ਗੁਣ ਗਾਵਤ ਮਨ ਹੋਏ ਬਿਗਾਸਾ, ਸਤਿਗੁਰ ਪੂਰਜਨਾ ਕੀ ਆਸਾ। ਸਤਿਗੁਰ ਸੇਵ ਪਰਮ ਪਦ ਪਾਇਓ, ਵਿਬਨਾਸੀ ਬਿਗਤ ਤੇ ਆਇਓ। ਤਿਸ ਪੇਟੇ ਦਾਰਦਰ ਨਾ ਚੰਪੈ, ਕਲ ਸਹਾਰ ਤਾਸ ਗੁਣ ਜੰਪੈ। ਜੰਪੋ ਗੁਣ ਬਿਮਲ ਸੁਜਨ ਜਨ ਕੇਰੇ, ਅਮਿਆ ਨਾਮ ਜਾਕੋ ਫੁਰਿਆ। ਇਨ ਸਤਿਗੁਰ ਸੇਵ ਸਬਦ ਰਸ ਪਾਇਆ, ਨਾਮ ਨਿਰੰਜਨ ਉਰਤਰਿਆ। ਹਰ ਨਾਮ ਰਸਕ ਗੋਬਿੰਦ, ਗੁਣ ਗਾਹਕ ਚਾਹਕ ਤੱਤ ਸਮਾ।

ਪਰ ਅਪਰ ਪਰੇ ਸਤਿਗੁਰ ਮਤ ਗੂੜ ਬਿਮਲ ਸਤਸੰਗਤ ਆਤਮ ਰੰਗ ਚਲੂਲ ਪਿਆ ਜਾਗਿਆ ਮਨ ਕਵਲ ਸਹਿਜ ਪ੍ਰਕਾਸਿਆ ਅਭੈ ਨਿਰੰਜਨ ਕਰੈ ਲਹਾ ਸਤਿਗੁਰ ਦਿਆਲ ਹਰ ਨਾਮ ਦ੍ਰਿੜਾਇਆ ਤਿਸ ਪ੍ਰਸਾਦ ਵਸ ਪੰਚ ਕਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਨਪਉ ਨਮਾਨ ਅਕਲ ਲਿਵ ਲਾਗੀ ਪਾਰ ਸਪੇਟਿਆ ਸਹਿਜ ਕਰੇ ਸਤਿਗੁਰ ਪ੍ਰਸਾਦ ਪਰਮ ਪਦ ਪਾਇਆ ਭਗਤ ਪਾਏ ਭੰਡਾਰ ਪਰੇ ਮੇਟਿਆ ਜਨਮਾਂਤ ਮਰਨ ਪਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਵ ਕਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਪਾਰ ਭਰੇ ਪਾਇਓ ਅਪਾਰ ਦੇ ਅੰਤਰ ਤਾਰਿਓ ਦੁਖ ਪੰਜਨਿਆ ਤਮ ਪ੍ਰਬੋਧ ਮਨ ਤਤ ਵਿਚਾਰਿਓ ਸਦਾ ਚਾਏ ਹਰ ਭਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਸੇਤੀ ਰੰਗ ਮਾਣੇ।

ਮੈਂ ਤੈ ਹਰ ਪਰਮ ਪਦ ਪਾਇਓ। ਨਾਰਦ ਧਰੂ ਪ੍ਰਹਿਲਾਦ ਸੁਦਾਮਾ ਪੁੱਬ ਭਗਤ ਹਰ ਕੇ ਜੋਗਣ ਅੰਬਰੀਕ ਜੈ ਦੇਵ ਤਰਲੋਚਨ ਨਾਮਾ ਅਵਰ ਕਬੀਰ ਭਣੰ ਤਿਨ ਕਉ ਅਵਤਾਰ ਪਇਓ ਕਲ ਭਿੰਤਰ ਜਸ ਜਗਤ੍ਰ ਪਰਛਾਇਓ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਮਨਸ਼ਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣ ਬਾਚਾ ਕਰ ਸਿਮਰੰਤ ਤੁਜੈ ਨਰ ਬਾਚਾ ਕਰ ਸਿਮਰੰਤ ਤੁਜੈ ਤਿੰਨ ਤੁਕ ਦਰਿਦਰ ਮਿਟਿਓ ਜੋ ਖਿਣ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਭਟ ਜਸ ਗਾਇਓ। ਸ੍ਰੀ ਗੁਰੂ ਰਾਮਦਾਸ ਤਯੋ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ। ਜਿਹੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨਾ ਜਿਹੇ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜਿਹੇ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜਿਹੇ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਦ ਪਾਵੈ ਸੋਈ ਰਾਮਦਾਸ ਗੁਰ ਬਲ ਪਾਣ ਮਿਲ ਸੰਗਤ ਤਨ ਤਨ ਕਰੋ। ਜਿਹੇ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰੋ ਨਰੋ। ਜਿਨ ਸ਼ਬਦ ਕਮਾਏ ਪਰਮ ਪਦ ਪਾਇਓ ਸੇਵਾ ਕਰਤ ਨ ਛੋਡਿਓ ਪਾਸ ਤਾਂ ਤੇ ਗੌਹਰ ਗਿਆਨ ਪ੍ਰਗਟ ਉਜਿਆਰੋ ਦੁੱਖ ਦਰਿਦਰ ਅੰਧਿਆਰ ਕੁਨਾਸ਼। ਕਵ ਕੀਰਤ ਜੋ ਸੰਤ ਚਰਨ ਮੁੜ ਲਾਗੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜਿਵੇਂ ਅੰਗਦ ਅੰਗ ਸੰਗ ਨਾਨਕ ਗੁਰ ਤਿਮ ਗੁਰ ਅਮਰਦਾਸ ਕੈ ਗੁਰ ਰਾਮਦਾਸ। ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਸਬਸੁਰ ਹਰ ਚਰਨ ਨਿਵਾਸ ਤਾਂ ਤੇ ਸੰਗਤ ਸਗਨ ਭਾਈ ਪਉ ਮਾਨੈ ਤੁਮ ਮਲੀਆ ਗੁਰ ਪ੍ਰਗਟ ਸੁਭਾਸ। ਧਰੂ ਪ੍ਰਹਿਲਾਦ ਕਬੀਰ ਤਿਲੋਚਨ ਨਾਮ ਲੈ ਤੇ ਉਪਜਿਓ ਜੋ ਪ੍ਰਗਾਸ਼ ਜੇ ਭਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ। ਜਿਹ ਭਿਖਤ ਅਤ ਹੋਏ ਰਹੱਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ। ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੁਰਤ ਕੀਨੀ ਵਰਖਾਈ। ਗੁਰ ਅਮਰਦਾਸ ਕੀ ਕਥ ਕਥਾ ਹੈ ਏਕ ਜੀ ਕਛ ਕਹੀ ਨਾ ਜਾਈ ਸੋਡੀ ਸ੍ਰਿਟ ਸਗਲ ਧਾਰਨ ਕਹੋ ਆਪ ਗੁਰ ਰਾਮਦਾਸ ਕਉ ਮਿਲੀ ਬੜਾਈ। ਹਮ ਅਵਗੁਣ ਪਰੇਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਧਾ ਰਸੋਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਮੋਹ ਮਲ ਬਿਵਸ ਕੀਓ ਕਾਮ ਗੈ ਕੇਸ ਪਛਾੜਿਓ ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ

ਆਦਿ ਜੁਗਾ ਦੇ ਅਨਾਦ ਕਲਾ ਤਾਰੀ ਤ੍ਰੇਲੋਆ ਅਗਮ ਨਿਗਮ ਉਦਰਣ ਜਰਾ ਜਾਮਿਆ ਯਾਰੋਆ ਗੁਰ ਅਮਰਦਾਸ ਥਿਰ ਥੱਪਿਓ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੈ ਨ ਸਲ ਕਵ।

ਸਵਈਏ ਮਹਲੇ ਪੰਜਵੇਂ ਕੇ ਇੱਕ ਓਅੰਕਾਰ ਸਤਿ ਗੁਰ ਪ੍ਰਸਾਦ ਸਿਮਰੰ ਸੋਈ ਪੁਰਖ ਅਚਲ ਅਬਿਨਾਸ਼ੀ ਜਿਸ ਸਿਮਰਤ ਦੁਰਮਤ ਮਲ ਨਾਸੀ ਸਤਿਗੁਰ ਚਰਨ ਕਮਲ ਰਿਦ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪ੍ਰਗਾਸ਼ਾ ਸਗਲ ਮਨੋਰਥ ਪੂਰੀ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕੋ ਜੈਤਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗੀ ਉੱਤਮ ਪਦ ਪਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ ਬੜਭਾਗੀ ਉਨ ਮਾਨਿਓ ਰਿਦ ਸ਼ਬਦ ਬਸਾਇਓ ਮਨਮਾਨਕ ਸੰਤੋਖਿਓ ਗੁਰਨਾਮ ਦ੍ਰਿੜਾਇਓ ਆਗਾਮੀ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਘਰ ਗੁਰੂ ਰਾਮਦਾਸ ਅਨਭੋ ਠਹਿਰਾਇਓ ਜਨਕ ਰਾਜ ਵਰਤਾਇਆ ਸਤ ਜੁਗ ਅਲੀਣਾ ਗੁਰ ਸ਼ਬਦੇ ਮਨ ਮਾਨਿਆ ਅਪਤੀਜ ਪਤੀਣਾ ਗੁਰ ਨਾਨਕ ਸਚ ਨੀਮ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜਨ ਘਰ ਗੁਰੂ ਰਾਮਦਾਸ ਅਪਰੰਪਰ ਬੀਣਾ ਖੇਲ ਗੁੜੋ ਕੀਓ ਹਰ ਰਾਇ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੀ ਸੰਭਵਿਓ ਸੁਜਸ ਕਲ ਕਵੀਅਣ ਬਖਾਣਿਓ ਗੁਰ ਨਾਨਕ ਅੰਗਦ ਭਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਭਰਿਓ ਪਾਰਸ ਪਰਸ ਪਰਮਾਣ ਸਤ ਜੀਵਨ ਅਰਜਨ ਅਮੋਲਿਆ ਜੋਨੀ ਸੰਭੋ ਭੈ ਭੰਜਨ ਪਰ ਦੁੱਖ ਨਿਵਾਰਿਆ ਭਾਰ ਅਨੰਭੋ ਅਗਹਾਂ ਗਹਿਣ ਭਰਮ ਭਾਂਤ ਦਹਿਣ ਸੀਤਲ ਸੁਖ ਦਾਤੋ ਅਸੰਭੋ ਉਦਵਿਓ ਪੁਰਖ ਪੂਰਨ ਵਿਧਾਤੋ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ ਜੈ ਜੈ ਕਾਰ ਜਸ ਜਗ ਅੰਦਰ ਮੰਦਰ ਭਾਗ ਜੁਗਤ ਸ਼ਿਵ ਰਹਿਤਾ ਗੁਰਪੂਰਾ ਪਾਇਓ ਬਡ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ ਪੈ ਭੰਜਨ ਪਰ ਪੀਰ ਨਿਵਾਰਣ ਕਲ ਸਹਾਰ ਤੋਹੇ ਜਸ ਬਖਤਾ ਕੁਲ ਸੋਢੀ ਗੁਰ ਰਾਮਦਾਸ ਤਨ ਧਰਮ ਤੁਜਾ ਅਰਜਨ ਹਰ ਭਗਤਾ ਧਰਮ ਧੀਰ ਗੁਰਮਤ ਗੰਭੀਰ ਪਰ ਦੁੱਖ ਬਿਸਾਰਨ ਸ਼ਬਦ ਸਾਰ ਹਰ ਸਮੇਂ ਉਦਾਰਿਆ ਮੇਵ ਨਿਵਾਰਨ

ਨਗੁਰ ਧਾਨੀਆ ਭਾਰ ਸਰ ਸੁਭਰ ਭਰਾਇਓ ਗੁਰ ਗਮ ਪਰਮਾਨ ਅਜ਼ਰ ਜ਼ਰਿਓ ਸਰ ਸੰਤੋਖ ਸਮਾਇਓ ਗੁਰ ਅਰਜਨ ਕਲ ਚਰੈ ਤੈ ਸਹਿਜ ਜੋਗ ਨਿਜ ਪਾਇਓ ਅਮਿਉ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਬਦ ਹਉਮੈ ਨਿਵਾਰਿਓ ਪੰਚਾ ਹਰਨ ਦਲਿਓ ਸੁਨ ਸਹਿਜ ਨਿਜ ਘਰ ਸਹਾਰਿਓ ਹਰ ਨਾਮ ਲਾਗ ਜਗ ਉਦਰਿਓ ਸਤਿਗੁਰ

ਭਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਹਿਥਾ ਤੋ ਸਤਿਗੁਰ ਸੰਹੇਤ ਨਾਮ ਲਾਗ ਜਗ ਉਦਰਿਓ ਜਗਤ ਉਧਾਰਨ ਨਾਮ ਸਤਿਗੁਰ ਤੁਠੈ ਪਾਇਓ ਅਬ ਨਾਹੀ ਅਵਰ ਸਰ ਕਾਮ ਬਾਰੰਤਰ ਪੂਰੀ ਪੜੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਭਿਖੋ ਨੈਣ

ਸਿਉ ਮਥੁਰਾ ਕੁ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕਹੇਤ ਪਾਏ ਰਹਿਓ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਬੈ ਮੁਨਿ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨ ਛਾਡਿਓ ਏਕ ਕਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹਿ ਤਰੀ ਜਗ ਔਰ ਨ ਜਾਹਿ ਮਹਾਤਮ ਮੈਂ ਅਵਤਾਰ ਉਜਾਗਰ ਅਨ ਕੀਓ ਤਿਨ ਕੇ

ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਸਲੋਕ 12 ਤੇ ਵਧੀਕ ਮਹਲਾ ਪਹਿਲਾ ਓ ਤੰਗੀ ਪੈ ਓਹਰੇ ਗਹਿਰੀ ਗੰਭੀਰੀ ਸੱਸੜ ਸੁਈਆ ਕਿਉਂ ਕਰੀ ਨਿਵਣ ਨਾ ਜਾਏ ਥਣੀ ਗੱਚ ਜੇ ਲੱਗਾ ਗਿੜਬੜੀ ਸਖੀਏ ਧੌ ਲਹਿਰੀ ਸੇਪੀ ਢੈਂਦੇ ਡਿੱਠ ਮੈਂ ਮੁੰਦ ਨਾ ਗਰਭ ਥਣੀ ਸੁਣ ਮੁੰਦ

ਤਨ ਮਨ ਦੀਜੈ ਸੱਜਣਾ ਐਸਾ ਹੱਸਣ ਸਾਰ ਤਿਸਿਓ ਨੇ ਨਾ ਕੀਚਈ ਜੇ ਦਿਸੈ ਚੱਲਣ ਹਾਰ ਨਾਨਕ ਜਿੰਨੀ ਕਰ ਬੁੱਝਿਆ ਤਿਨਾ ਬਿੱਟੋ ਕੁਰਬਾਨ ਜੇ ਤੂੰ ਤਾਰੂ ਪਾਣ ਤਾਂ ਪੁੱਛ ਤੜਨ ਕਲ ਤਾਹੂੰ ਖਰੇ ਸੁਜਾਨ ਵਜਾ ਇੰਨੀ ਕਪਰੀ।

ਸਹਸਾ ਜੀਰਾ ਪਰ ਰਹੋ ਮਾ ਕੋ ਗਬਰ ਨ ਢੰਗ ਨਾਨਕ ਗੁਰਮੁਖ ਛੁੱਟੀਐ ਹਰ ਪ੍ਰੀਤਮ ਸਿਉ ਸੰਗ।

0: ਨਾ ਕੀ ਜੈ ਨਾਲ ਕਰਾੜਾ ਦੋਸਤੀ ਕੂੜੇ ਕੂੜੀ ਪਾਏ ਮਨ ਜਾਪੇ ਮੂਲਿਆ ਆਵੇ ਕਿਤੇ ਥਾਏ ਗਿਆਨਹੀਣ ਗਿਆਨ ਪੂਜਾ ਅੰਧ ਵਰਤਾਵਾ ਪਾਓ ਦੂਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸੱਚ ਬਿਨ ਸਾਖੀ ਮੁੱਲ ਨਾ ਬਾਕੀ ਮਾਣੂ ਗੱਲੈ ਉੱਠੀ ਚੱਲੈ ਸਾਧਨਾ ਐਵੇਂ ਹੀ ਗੱਲੈ ਆਰਾਮ ਚੁਲੇ ਦਲ ਮੇਲਵੈ ਅੰਤਰ ਬਲ ਦਿਕਾਰ ਬੰਤਰ ਕੀ ਸੈਨਾ ਸੇਵੀਐ ਮਨ ਤਾਂ ਜੋ ਜੋ ਪਾਰ ਸੀਤਾ ਲੈ ਗਿਆ ਦੈ ਸਿਰੋ ਲਛਮਣ ਮੋ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪ ਥਾਪ ਮਨ ਮੈਂ ਝੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਅਰਾਧਿਆ ਆਇਆ ਕਰ ਸੰਜੋਗ ਭੋਲਾ ਦੈ ਨ ਸਮਝੇ ਤਿੰਨ ਪ੍ਰਭ ਕੀ ਕਾਮ ਨਾਨਕ ਵੇ ਪ੍ਰਵਾਸ ਕੀਰਤਨ ਮਿੱਟੀ ਰਾਮ ਲਾਹੌਰ ਸ਼ਹਿਰ ਜੈਰ ਕੈਰ ਸਵਾ ਪੈਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ ਮਹੱਲਾ ਪਹਿਲਾ ਉਦੋ ਸਾਹਿਬ ਕਿਆ ਨਸਾਨੀ ਤੋੜਨਾ ਆਵੇ ਅੰਨੀ ਉਦੋ ਸੀ ਕਰੇ ਹੀ ਬੁੱਠੀ ਕੁੜੀ ਰੰਨੀ ਤੰਮੀ ਸਤੀ ਰੰਨੀ ਕਰੇ ਸਿਆਪਾ ਰੋਣ ਕੁੜੀ ਕੰਮੀ ਜੋ ਦੇਵੈ ਸੋ ਦੇਵੇ ਨਾਹੀ ਖੱਟੇ ਦਮ ਸਾਹਮੇ ਪੱਬਰ ਤੂੰ ਹਰਿਆ ਬਲਾ ਕਬਲਾ ਕੰਜਣ ਮਨ ਕਹਿ ਦੋਖੜੇ ਸਾੜਿਓ ਹੋਈ ਅਕਾਲੀ ਹੋਈ ਆ ਦਿਓਰੀ ਨਾਨਕ ਮੈਂ ਤਨ ਪੰਗ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ ਜੇਤ ਡਿੱਠੇ ਤਨ ਪਰ ਫੜੇ ਚੜੇ ਚਵਗਣ ਵਨ ਰਾਜ ਨ ਕੋਈ ਜੀਵਿਆ ਪਹੁੰਚ ਨ ਚੱਲਿਆ ਕੋਏ ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਾਤੋਏ ਸਰਵੈ ਸਰਵੈ ਸਦਾ ਸਦਾ ਵੈ ਗਏ ਵਿਹਾਏ ਨਾਨਕ ਕਿਸ ਤੋਂ ਵਾਕੀਏ ਬਿਨ ਪੁੱਛਿਆ ਹੀ ਲੈ ਜਾਏ ਦੋਸ਼ ਨਾ ਦੇਵਰਾਏ ਨੋ ਮਾ ਚੱਲੇ ਜਾਂ ਬੁੱਢਾ ਹੋਵੈ ਇਹ ਗੱਲਾਂ ਕਰੇ ਘਨੇਰੀਆਂ ਤਾਂ ਅੰਨੇ ਪਾਉਣਾ ਖਾਤੀ ਟੋਵੈ ਪੂਰੇ ਕਾ ਕੀਆ ਸਭ ਕਿਛ ਪੂਰਾ ਘੱਟ ਵੱਧ ਕਿਛ ਨਾਈ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਈ ਸਮਾਈ ਸਲੋਕ ਮਹਲਾ ਤੀਜਾ ਇੱਕ ਆਓ ਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ ਜਿਨ ਕਹਿ ਮਨ ਮੈਂ ਭਰਮ ਤਿਨ ਕਹਿ ਦਿੱਤੇ ਨਾਨਕਾ ਤਿਹੋ ਜਿਹਾ ਧਰਮ ਆਪੈ ਨਿਰਜਨ ਪਰਪਾ ਤਾ ਕਾ ਭੀਗ ਕੋਏ ਤਿਸਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾਂ ਪੰਡਕ ਜੋਤ ਕੀ ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵਾਂ ਖੰਡਾ ਬੇ ਜਾਣੀਆ ਆਪਣੇ ਚੱਜ ਵਿਚਾਰ ਬ੍ਰਾਹਮਣ ਕੈਲੀ ਘਾਤ ਕੰਜ ਕਾਣ ਚਾਰੀ ਕਾ ਧਾਨ ਫਿੜਕ ਫਿੜਕਾਂ ਘੋੜ ਬਦੀਆਂ ਸਦਾ ਦਾ ਮਾਨ ਪਾਏ ਤੇ ਜਾਏ ਵਿਸਰ ਨਾਨਕਾ ਇੱਕ ਨਾਮ ਸਭ ਬੁੱਧੀ ਜਾਲੀ ਹੈ ਕਰੇ ਤਤ ਗਿਆਨ ਮਾਥੇ ਜੋ ਤੁਰ ਲਿਖਿਆ ਸੋ ਮੇਟ ਨ ਸਕੇ ਕੋਏ ਨਾਨਕ ਜੋ ਲਿਖਿਆ ਸੋ ਵਰਦਾ ਸੋ ਬੁਝੇ ਜਿਨੂੰ ਮਦਰੋਏ ਜਿਨੇ ਨਾ ਵਿਸਾਰਿਆ ਕੂੜੇ ਲਾਲਚ ਲੱਗ ਤੰਦਾ ਮਾਇਆ ਮੋਣੀ ਅੰਤਰ ਤੇ ਨਾ ਅੱਗ ਜਿੰਨਾ ਵੇਲ ਨਾ ਤੁੰਬੜੀ ਮਾਇਆ ਠੱਗੇ ਠੱਗ ਮਨ ਮੋਬਨ ਚਲਾਈ ਹੈ ਨਾ ਮਿਲੀ ਵਗ ਸੱਗ ਆਪ ਭੁਲਾਏ ਭੁਲੀਐ ਆਪੇ ਮੇਲ ਮਲਾਏ ਨਾਨਕ ਗੁਰਮੁਖ ਛੁੱਟੀ ਐ ਜੇ ਚੱਲੇ ਸਤਿਗੁਰ ਪਾਏ ਸਲਾਹ ਹੀ ਸਲਾਣਾ ਵੀ ਸੱਚਾ ਸਲਾਹ ਨਾਨਕ ਸੱਚਾ ਇੱਕ ਦਰ ਬੀਬਾ ਪਰ ਹਰਿਆਏ ਨਾਨਕ ਜਹਿ ਜਹਿ ਮੈਂ ਫਿਰੋ ਤੈ ਤੈ ਸੱਚਾ ਸੋਏ ਜੈ ਦੇਖਾਂ ਤਾਂ ਇੱਕ ਹੈ ਗੁਰਮੁਖ ਪ੍ਰਗਟ ਹੋਏ ਦੋਹ ਵਸਾਰਨ ਸ਼ਬਦ ਹੈ। ਜੇ ਮਨ ਵਸਾਏ ਕੋਏ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਏ। ਨਾਨਕ ਹਉ ਕਰਤੇ ਖਾ ਮੁਹੈ ਖੂਨ ਲੈ ਮੁਹੈ ਖਾਪ ਨਾਨਕ ਹਉ ਕਰਤੇ ਖਾ ਮੁਹੈ ਖੂਨ ਲਖ ਸੰਕ ਸਤਮਲ ਸੋਬਰ ਹੈ। ਸੱਚ ਸ਼ਬਦ ਅਲੰਕ ਜਿਨਾ ਸਤਿਗੁਰ ਇੱਕ ਮਨ ਸੇਵਿਆ ਤਿੰਨ ਜਨ ਲਾਗੂ ਪਾਏ। ਗੁਰ ਸ਼ਬਦੀ ਅਰ ਮਨ ਵਸੈ ਮਾਇਆ ਕੀ ਪੂਜਾਏ। ਸੇਜਨ ਨਿਰਮਲ ਜਲੈ ਜੈ ਗੁਰਮੁਖ ਨਾਮ ਸਮਾਏ। ਨਾਨਕੂਰ ਪਾਤਸ਼ਾਹੀਆਂ ਕੂੜੀਆਂ ਨਾਮ ਰਤੇ ਪਾਤਸ਼ਾਹ ਜਿਉਂ ਪੁਰਗੇ ਕਰ ਭਗਤੀ ਨਾਰੈ ਲੋਚੇ ਭਗਤੀ ਪਾਏ। ਬਹੁ ਰਸ ਸਾਲਣੇ ਸਵਾਰ ਦੀ ਖਾਟ ਰਸ ਮਿੱਠੇ ਪਾਏ। ਤਿਉ ਬਾਣੀ ਭਗਤ ਸਲਾਮ ਦੇ ਹਰ ਨਾਮੇ ਚਿਤ ਲਾਏ। ਮਨ ਤਨ ਤਨ ਆਗੇ ਰਾਖਿਆ ਸਿਰ ਵੇਚਿਆ ਗੁਰ ਆਗੇ ਜਾਏ। ਪੈ ਭਗਤੀ ਪਦ ਬੋਲੋਚਦੇ ਪ੍ਰਲੋਚਾ ਪੂਰ ਮਲਾਏ। ਹਰ ਪ੍ਰਭੇ ਪਰਵਾਹ ਕਿਤ ਖਾ ਦੇ ਤੇ ਪਤਾਏ। ਸਤਿਗੁਰ ਕੈ ਭਾਣੇ ਜੋ ਚੱਲੈ ਤਪਤਾਸੇ ਹਰ ਗੁਣ ਗਾਏ। ਤਨ ਤਨ ਕਲ ਯੁਗ ਨਾਨਕਾ ਜੇ ਚੱਲੈ ਸਤਿਗੁਰ ਪਾਏ। ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਰਤਾਰ। ਤਿਗਤ ਨਾ ਕਾ ਜੀਵਿਆ ਕੀਤਾ ਏ ਸੰਸਾਰ। ਗੁਰਮਤੀ ਪਉ ਮਨ ਪਵੈ ਤਾਂ ਹਰ ਰਸ ਲੱਗੇ ਪਿਆਰ। ਨਾ ਮਿਲੇ ਤੁਰ ਲਿਖਿਆ ਜਾਂ ਨਾਨਕ ਪਾਰ ਉਤਾਰ। ਮਾਇਆ ਮੋਹ ਜਗ ਭਰਮਿਆ ਕਰਮੂਸੇ ਖਬਰ ਨਾ ਹੋਏ। ਕਾਮ ਕ੍ਰੋਧ ਮਨ ਹਿਰਲਿਆ ਮਨ ਮੁਖ ਅੰਧਾ ਲੋਏ। ਗਿਆਨ ਖੜਗ ਪੰਜੂ ਸੰਘਾਰੇ ਗੁਰਮ ਜਾਗੇ ਸੋਏ। ਨਾਮ ਰਤਨ ਪ੍ਰਗਾਸਿਆ ਮਨ ਤਾਂ ਨਿਰਮਲ ਹੋਏ। ਨਾਮ ਹੀ ਨਗਤੇ
1: ਨਾਨਕ ਜੋ ਤੁਰ ਕਰਤੇ ਲਿਖਿਆ ਸੋ ਮੇਟ ਨਾ ਸਕੇ ਕੋਏ। ਗੁਰਮੁਖਾ ਹਰ ਤਨ ਖੱਟਿਆ ਗੁਰ ਕੇ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਉਤੁੱਟ ਪਰੇ ਭੰਡਾਰ। ਹਰ ਗੁਣ ਬਾਣੀ ਉਚਰੈ ਅੰਤ ਨ ਪਾਰਾ ਵਾਰ। ਨਾਨਕ ਸਭ ਕਰ ਨਾਨਕ ਸਭ ਕਾਰਨ ਕਰਤਾ ਕਰੇ ਵੇਖੇ ਸਿਰਜਣਹਾਰ। ਗੁਰਮੁਖਣ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ। ਤਿੱਥੇ ਊਂਘ ਨਾ ਭੁੱਖ ਹੈ ਹਰ ਅਮਰਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਹੀਂ ਜਿੱਥੇ ਆਤਮ ਰਾਮ ਪ੍ਰਗਾਸ। ਕਾਮ ਕ੍ਰੋਧ ਕਾ ਚੋਲਣਾ ਸਭ ਗਲ ਆਏ ਪਾਏ। ਇੱਕ ਉਪਜੈ ਇੱਕ ਬਿਨਸ ਜਾਹੇ ਹੁਕਮੇ ਆਵੇ ਜਾਏ। ਜੰਮਣ ਮਰਨਾ ਚੁੱਕਈ ਰੰਗ ਲੱਗਾ ਦੂਜੇ ਪਾਏ। ਬੰਧਨ ਬੰਦ ਪਵਾਇਨ ਕਰਨਾ ਕਛ ਨ ਜਾਏ। ਜਿਨ ਕੋ ਕਿਰਪਾ ਧਾਰੀਅਨ ਤਿਨਾ ਸਤਿਗੁਰ ਮਿਲਿਆ ਆਏ। ਸਤਿਗੁਰ ਮਿਲੇ ਉਲਟੀ ਪਈ ਮਰ ਜੀਵਿਆ ਸਹਿਜ ਸੁਭਾਏ। ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਏ। ਮਨਮੁਖ ਚੰਚਲ ਮਤ ਹੈ ਅੰਤਰ ਬਹੁ ਚਤੁਰਾਈ। ਕੀਤਾ ਕਰਤਿਆ ਬਿਰਥਾ ਗਿਆ ਇੱਕ ਤਲ ਥਾਏ ਨਾ ਪਾਈ। ਪੁਨ ਜਾਨ ਪੁਨ ਧਨ ਜੋ ਬੀਜ ਦੇ ਸਭ ਧਰਮ ਰਾਏ ਕੇ ਜਾਈ। ਬਿਨ ਸਤਿਗੁਰੂ ਜਮਕਾ

ਤਿਸਨਾ ਬੂਝੈ ਤਪਤ ਹੋਏ ਹਰ ਕੇ ਨਾ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੇ ਕੇ ਪਾਤਾਰ।

ਪਿਆਰ ਨਾਨਕ ਆਪ ਉਦਰ ਸਭ ਕੁਟੰਬ ਤਰੇ ਪਰਵਾਰ ਸਬਦ ਮਰੇ ਸੋ ਮੂਆ ਜਾਪੈ ਗੁਰ ਪ੍ਰਸਾਦੀ ਹਰ ਅਸਤਰਾ ਪੈ ਹਰ ਦਰਗਾਹ ਗੁਰ ਸ਼ਬਦ ਸਿੰਘ ਆਪੈ ਬਿਨ ਸ਼ਬਦ ਮੂਆ ਹੈ ਸਭ ਕੋਏ ਮਨਮੁਖ ਮੂਆ ਆਪਣਾ ਜਨਮ ਖੋਏ ਹਰ ਨਾਮ ਰਚਿਤ ਹੈ ਅੰਤ ਦੁਖ ਰੋਏ ਨਾਨਕ ਕਰਦਾ ਕਰੇ ਸੋਏ ਗੁਰਮੁਖ ਬੁੱਢੇ ਕਦੇ ਨਾਹੀ ਜਿਨ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵੇ ਅੰਤਰ ਸਹਿਜ ਧਿਆਨ ਉਹ ਸਦਾ ਆਨੰਦ ਬਵੇ ਕਰੇ ਦੁੱਖ ਸੁਖ ਇੱਕ ਸਮਾਨ ਤਿੰਨ ਨਦਰੀ ਕੋ ਆਇਆ ਸੰਭਾਤਮ ਰਾਮ ਪਛਾਣ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ੍ਹਾਂ ਅੰਤਰ ਹਰ ਸੁਰਤ ਨਾਹੀ ਵਿੱਚ ਹੋਮੇ ਕਰਮ ਕਮਾਵਦੇ ਸਭ ਧਰਮ ਰਾਏ ਕਹਿ ਜਾਹੀ ਗੁਰਮੁਖ ਅੱਛੇ ਨਿਰਮਲੇ ਗੁਰ ਕੇ ਸ਼ਬਦ ਸੁਪਾਏ ਉਹਨਾਂ ਮਹਿਲ ਪਤੰਗ ਨਾ ਲੱਗਈ ਜੇ ਚੱਲਣ ਸਤਿਗੁਰ ਪਾਏ ਮਨਮੁਖ ਝੂਠ ਨਾ ਉਤਰੇ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿਆਂ ਗੁਰ ਕੇ ਅੰਕ ਸਮਾਏ ਬੁਰਾ ਕਰੇ ਸੋ ਕੇ ਹਾ ਸਿੱਜੇ ਆਪਣੇ ਰੋਹ ਆਪੇ ਹੀ ਦੱਜੇ ਮਨਮੁਖ ਕਮਲਾ ਰਗੜੇ ਲੁਜੇ ਗੁਰਮੁਖ ਹੋਏ ਤੇ ਸਭ ਕੁਛ ਸੁਜੇ ਨਾਨਕ ਗੁਰਮੁਖ ਮਨ ਸੋ ਲੁਜੇ ਜਿਨ੍ਹਾਂ ਸਤਿਗੁਰ ਪੁਰਖ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਉਹ ਮਾਨਸ ਜੂਨ ਨਾ ਆਖੀਆਂ ਨਾ ਪਸ਼ੂ ਢੋਲ ਗਵਾਰ ਉਹਨਾਂ ਅੰਤਰ ਗਿਆਨ ਨਾ ਧਿਆਨ ਹੈ ਹਰ ਸੋ ਪ੍ਰੀਤ ਨਾ ਪਿਆਰ ਮਨਮੁਖ ਮੂਹੇ ਵਿਕਾਰ ਮੈਂ ਮਰ ਜਮੈਂ ਵਾਰੋ ਵਾਰ ਜੀਵਨ ਧਿਆਨੋ ਮਿਲੇ ਸੋ ਜੀਵ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤਿਤ ਸੱਚੇ ਦਰ

ਤਨ ਭਗਵੰਤੀ ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਪਾਲ। ਵੜਭਾਗੀ ਗੜ ਮੰਦਰ ਖੋਜਿਆ ਹਰ ਹਿਰਦੇ ਪਾਇਆ ਨਾਲ, ਮਨਮੁਖ ਦੈ ਦਿਸ ਫਿਰ ਰਹੇ ਆ ਤਿਸਨਾ ਲੋਭ ਵਿਕਾਰ, ਮੋਹ ਮਾਇਆ ਮੋਹ ਨਾ ਚੁੱਕਈ ਮਰ

ਨੰ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ ਜਿਨ ਪ੍ਰਿਆ ਸੁਨੇਹੋ ਸੇ ਸੱਜਣ ਮੈਂ ਨਾਲ ਅੰਤਰ ਬਾਰੋ ਫਿਰਾ ਬੀਰ ਦੇ ਰਹਾ ਸੰਭਾਲ ਜਿਨ੍ਹਾਂ ਇੱਕ ਮਨ ਇੱਕ ਚਿੱਤ ਧਿਆਇਆ ਸਤ ਗੁਰ ਸੋ ਚਿੱਤ ਲਾਏ ਤਿਨ ਕੀ ਦੁੱਖ ਭੁੱਖ ਹਉਮੈ ਵੱਡਾ ਰੋਗ ਗਿਆ ਨਿਰਦੋ ਪੈ ਲਿਵਲਾਏ ਗੁਣ ਗਾਵੈ ਗੁਣ ਉਚਰੈ ਗੁਣ ਮੈਂ ਸਵੇ ਸਮਾਏ ਨਾਨਕ ਗੁਰਪੂਰੇ ਤੇ ਪਾਇਆ ਸਹਿਮ ਲਿਆ ਪ੍ਰਵਾਏ ਮਨ ਮੋ ਮਾਇਆ ਮੋਹ ਹੈ ਨਾਮ ਲੱਗੇ ਪਿਆਰ ਕੂੜ ਕਮਾਵੈ ਕੂੜ ਸੰਗਰੈ ਕੂੜ ਕਰੇ ਆਹਾਰ ਬੇਖ ਮਾਇਆ ਤਨ ਸੰਚ ਮਰੈ ਅੰਤ ਹੋਏ ਸਵਿਚਾਰ ਕਰਮ ਧਰਮ ਸੁਸੰਜਮ ਕਰੇ ਅੰਤਰ ਲੋਭਕਾਰ ਨਾਨਕ ਮਨ ਮੁਖ ਜੈ ਕਮਾਵੈ ਸੋ ਥਾਇ ਨ ਪਵੈ ਦਰਗੈ ਹੋਏ ਖਵਾਰ ਸਭਨਾ ਰਾਗਾਂ ਵਿੱਚ ਸੋ ਪਲਾ ਪਾਈ ਜਿਦ ਵਸਿਆ ਮਨ ਆਏ ਰਾਗ ਨਾ ਸਭ ਸੱਚ ਹੈ ਕੀਮਤ ਕਹੀ ਨਾ ਜਾਏ ਰਾਗੇ ਨਾ ਦੇ ਬਾਰਾ ਇਨੀ ਉਮਰ ਬੂਝਿਆ ਜਾਏ ਨਾਨਕ ਮੈਂ ਬੂਝੇ ਤੇ ਨਾਰਾਸ ਹੋਏ ਸਦੂ ਸੋਜੀ ਪਾਏ ਸਭ ਕੇ ਤੇ ਹੋਇਆ ਜੋ ਤਿਸੇ ਧੀਰ ਛਾਏ ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹਿ ਕਹਾਏ ਗੁਰਮਤੀ ਨਾ ਨਿਰਮਲ ਹੋ ਨਿਰਮਲ ਨਾਮ ਧਿਆਏ ਅੰਮ੍ਰਿਤ ਬਾਣੀ ਤਤ ਹੈ ਗੁਰ ਬਸੇ ਮਨ ਆਏ ਹਿਰਦੇ ਕਣ ਪ੍ਰਗਾਸਿਆ ਜੋਤੀ ਜੋਤ ਮਲਾਏ ਨਾਨਕ ਸਤਿਗੁਰ ਤਿੰਨ ਕੋ ਮੇਲੇ ਅੰਜਨ ਤੁਰ ਮਸਤ ਭਾਗ ਲਿਖਾਏ ਅੰਦਰ ਤਿਸਨਾ ਅੱਗ ਹੈ ਮਨ ਮੁਖ ਭੁੱਖ ਨਾ ਜਾਏ ਮੋਹ ਕਟੰਬ ਸਭ ਕੂੜ ਹੈ ਕੂੜ ਰਿਹਾ ਲਵਟਾਏ ਆਂਦਿਨ ਚਿੰਤਾ ਚਿੰਤ ਵੈ ਚਿੰਤਾ ਬਦਾ ਜਾਏ ਜੰਮਣ ਮਰਨਾ ਚੁੱਕੀ ਹਉਮੈ ਕਰਮ ਗਮਾਏ ਗੁਰ ਸਰਣਾਈ ਉਭਰੈ ਨਾਨਕ ਲੈ ਛਡਾਏ ਸਤਿਗੁਰ ਪੁਰਖਰ ਧਿਆਇੰਦਾ ਸਤ ਸੰਗਤ ਸਤਿਗੁਰ ਪਾਏ ਸਾਤ ਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮਿਲਾਏ ਪਉ ਜਲ ਜਸ ਸੰਸਾਰ ਗੁਰ ਬੋਇਤ ਨਾਮ ਤਰਾਏ ਗੁਰ ਸਿੱਖੀ ਪਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਵੀ ਗਤ ਪਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰੂ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰੇ ਅੰਦਰ ਗਏ ਲੈ ਛਡਾਏ ਗੁਰਸਿੱਖਾਂ ਨੂੰ ਸੋਭਾ ਸਹਿਰ ਤੂਠਾ ਮੇਲ ਮਲਾਏ ਗੁਰਪੂਰੇ ਹਰਨਾਮ ਦੜਾਇਆ ਜਿਨ ਵਿੱਚੋਂ ਪਰਮ ਚਕਾਇਆ ਰਾਮ ਨਾਮ ਹਰ ਕੀਰਤ ਗਾਏ ਘਰ ਚਰਨ ਮਗ ਦਿਖਾਇਆ ਹੋਮੇ ਮਾਰੇ ਗਿਲ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨ ਸਕੈ ਸੱਚੇ ਨਾਇ ਸਮਾਇਆ ਸਾਬਾ ਪਿਆ ਵਰਤੇ ਕਰਤਾ ਜੋ ਪਾਵੇ ਸੋ ਨਾ ਲਾਇਆ ਜਨ ਨਾਮ ਨਾ ਲੈ ਤਾਂ ਜੀਵੈ ਬਿਣ ਨਾਵੇ ਖਿਨ ਮਰ ਜਾਇਆ ਮਨ ਅੰਤਰ ਹੋਮੇ ਰੋ ਪਰਮ ਪੂਲੇ ਹੋਮੇ ਸਾਕ ਦੁਰਜਣਾ ਨਾਨਕ ਰੋ ਗਵਾਏ ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਗਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਪ੍ਰੇਮ ਗਸਾਈ ਦਿਨ ਸਰਾਤੀ ਹਰ ਰੰਗ ਚੋਲੇ ਹਰ ਜਾ ਸਾਪੁਰ ਲੱਭੇ ਸਭ ਦੇਖਿਆ ਜਦ ਮੈਂ ਟੋਲੇ ਗੁਰ ਸਤਿਗੁਰ ਨਾਮ ਦੜਾਇਆ ਮਨ ਅੰਤ ਨਾ ਕਾਹੂੰ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਿਗੁਰ ਕੇ ਗੁਲ ਗੋਲੇ ਸਲੋਕ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਤੇ ਸੇ ਜੇ ਮੁਖ ਨਾ ਮੋੜਨ ਜਿਨੇ ਸੰਜਾਤਾ ਸਾਈ ਚਾ ਚੜ ਪਾਉਂਦੇ ਕੱਚੇ ਬਰੀ ਬਿਰੀ ਜਿੰਨਾ ਕਾਰਨ ਆਈ ਤਣੀ ਤਣੀ ਵੀ ਹੋਣਾ ਪਾੜ ਪਟੰਗਰ ਪਾਹੀ ਸੇ ਤੇ ਜਲ ਤੋੜੀ ਵਿੱਚ ਲਡੰਦੜੀ ਸੋਹਾਂ ਨਾਨਕ ਤੈ ਸਹਿ ਨਾ ਲੈ
ਗੁਰ ਕੈ ਸ਼ਬਦ ਅਰਾਧੀਐ ਨਾਮ ਰੰਗ ਬੈਰਾਗ ਜੀਤੇ ਪੰਜ ਬਰਾਈ।

ਨਾਨ ਸਲ ਮਾਰੂ ਵੈਰਾਗ ਜਾਮੂ ਇੱਕ ਤਾਂ ਲੱਖ ਤੋ ਜਿਤੇ ਪਿੰਨੜੇ ਦਰ ਕਿਤੜੇ ਬਾਹਮਣ ਬਿਰਥਾ ਗਿਓ ਜਨਮ ਜਿਨਕੀ ਤੋ ਸੋ ਵਿਸਰੈ ਸੁਰ ਸੁਰਾ ਪੀਜੀਐ ਕਉ ਨ ਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨ ਮਾਰੀ ਅੰਦਰ ਨਾਮ ਦਾਨ ਸਦਾ ਗੁਣ ਸਾਰੀ ਏ ਕਾਟੇ ਗਾਗਾ ਮਨ ਤਨ ਪ੍ਰਭ ਧਾਰੀ ਲੱਗਾ ਰੰਗ ਉਪਾਰ ਕੋ ਨ ਉਤਾਰੀ ਗੁਰਮਹਾਰ ਗੁਣ ਗਾਏ ਸਹਿ ਸੋ ਸਾਰੀ ਨਾਨਕ ਨਾਮ ਦਾਨ ਦਿਓਰ ਹਾਰੀ ਕ੍ਰਿਸ ਚੰਗਾ ਮਾਣ ਦੁਈ ਗੰਤ ਲਾਏ ਆਪਣੀ ਨਰ ਨਿਆਲਿਆ ਪਹਿਲੇ ਹੋ ਲਾਏ ਜਾਨ ਦਿਓ ਮਤੀ ਉਪਦੇਸ਼ ਵਿੱਚੋਂ ਪਰਮ ਜਾਏ ਜੋ ਤੂੰ ਲਿਖਿਆ ਲੇਖ ਸੋਈ ਸਭ ਕਮਾਏ ਸਭ ਤੇ ਵਾਸ ਦੂਜੀ ਨਾਹੀਂ ਜਾਏ।

ਨਾਮ ਧਿਆਨ ਸਾਜ ਨਾ ਜਨ ਪਧਾਰ ਜੀਤਾ ਨਾਨਕ ਧਰਮ ਐਸੇ ਜਵੈ ਕੀਤੋ ਪਨ ਬਨੀਤਾ ਕੋ ਬੜੀ ਕੁਥਾਏ ਮਿੱਠੀ ਗਣਕ ਮੰਤਰੀਆ ਨਾਨ ਸੇ ਉਭਰੈ ਜਿਨ੍ਹਾਂ ਭਾ ਮਤਾਏ ਸੁਤਰੇ ਸੁਸਵਨ ਜੋ ਰਤੇ ਸਹਿ ਆਪਣੈ ਪ੍ਰੇਮ ਸੋਆ ਧਣੀ ਸੋ ਅਠੇ ਪੈਰ ਲਵਨ ਸੁਤੜੈ ਸੰਖ ਮਾਇਆ ਝੂਠੀ ਕਾਰਣ ਨਾਨ ਸੇ ਜਗੰਜ ਰਸਨਾ ਨਾਮ ਉਚਾਰਣੈ ਮਿਰਗ ਤ੍ਰਿਨਾਥ ਪੇ ਪੁਣੇ ਬੂਠੇ ਨਰ ਗੰਧਰਬ ਜਿਨੀ ਸੱਚ ਰਾਧਿਆ ਨਾਨਕ ਮਨ ਤਨ ਭਬ ਪਤ ਤੇ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੈ ਸਿਜਣਹਾਰ ਦੂਜੀ ਛੋੜ ਕਵਾਟੜੀ ਇੱਕ

ਏ ਮਨ ਸਾਚੀ ਮਾਨ ਪੈਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹ ਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਉ ਨਾਨਕ ਸੁਨ ਰੇ ਮਨਾ

मोहंकार को नानक आपन तरै

ਮਾਨ ਕਰ ਮਨ ਮੈਂ ਤਰੇ ਗੁਮਾਨ ਨਾਨਕ ਨੇ ਫਲ ਜਾਤ ਤੇ

ਮਹਲਾ ਰਾਗ ਏਕ ਸੰਗ ਪੰਜ ਬਰੰਗਣ ਸੰਗ ਲਾਭੇ ਅਠੋ ਨੰਦਨ ਪ੍ਰਥਮਰਾ ਪੈਰੋ ਵੈ ਕਰੇ ਪੰਜ ਰਾਗ ਨੀ ਸੰਗ ਉਚਾਰਾਈ ਪ੍ਰਥਮ ਪੈਰ ਵੀ ਬਿਲਾ ਬਲੇ ਪੁਨਿਆ ਕੀ ਗਾਵੈ ਬੰਗਲੇ ਪੁਨ ਲੈ ਕੇ ਗੇ ਪੇ ਬਾਰੀ ਐ ਪੈਰੋ ਕੀ ਪੰਚੋ ਨਾਰੀ ਪੰਜ ਮਰਦ ਸਾਸਨਾ ਵਹੇ ਬੰਗਾਲ ਮਦ ਮਾਧਵ ਗਾ ਵਹੇ ਲਲਿਤ ਬਿਲਾਵਲ ਗਾ ਵਹੇ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਭੈਰਵ ਕੈ ਗਾਵੈ ਗਾਇਨ ਪਾਤਰੇ ਦੋਦਿਆ ਮਾਲ ਕੌਸ ਗੁਲਾ ਪਹੇ ਸੰਗ ਰਾਗ ਨਹੀਂ ਪੰਚੋਂ ਦਾ ਪਹੇ ਗੁਣ ਕਰੀ ਔਰ ਦੇਵ ਗੰਧਾਰੀ ਗੰਧਾਰੀ ਸੰਹੁਤੀ ਉਚਾਰੀ ਤਨਾਸਰੀ ਐ ਪੰਚੋਂ ਗਾਈ ਮਾਰਾ ਕਉ ਸਾਕ ਸੰਗ ਲਾਈ ਮਾਰੋ ਮਸਤੰਗ ਮੈਂ ਵਾਰਾ ਪ੍ਰਬਲ ਚਣ ਕੌਸਕੇ ਅਭਾਰਾ ਕਹੜਿਓ ਪੌਰਨ ਦ ਗਾਏ ਅਸ਼ਟ ਮਾਲ ਕਉ ਸਾਕ ਸੰਗ ਲਾਏ ਪੁਨਾਇਓ ਹਿੰਡੋਲ ਪੰਜਨਾ ਸੰਗ ਸੋ ਤੇ ਉਠੇ ਤਾਨ ਗਲੋਇਲ ਗਾਇਨ ਤਾਰ ਮਿਲਾ ਵਹੀ ਤੇਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਾਈ ਸਰਸੀ ਲੈ ਭਾਰ ਜਾ ਸੰਲਾਈ ਪੰਚੋਂ ਵਾਰ ਜਾ ਸੁਰਮਾਨੰਦ ਪਾਸ ਕਰੇ ਆਏ ਚੰਦਰ ਮੈਂ ਮੰਗਲ ਸਹਾਏ ਸਰਸਬਾਨ ਆਏ ਬਨੋਦਾ ਗਾਵੇ ਸਤ ਬਸੰਤ ਗਮੋਦਾ ਅਸ਼ਟ ਪੁੱਤਰ ਮੈਂ ਕਹਿ ਸਵਾਰੀ ਪੁਨਾਈ ਦੀਪਕੀ ਬਾਰੀ ਕਾਸ਼ੇਲੀ ਬਟ ਮੰਜਰੀ ਟੋਡੀ ਕਹੀ ਅਲਾਪ ਕਾ ਮੋਦੀਓ ਗੁਜਰੀ ਸੰਘ ਦੀਪਕ ਕੇ ਥਾਪ ਕਾਲੰਕਾ ਕੁੰਤਲੇ ਹੋ ਰਾਮਾ ਕਮਲ ਗੋ ਚੰਪਕ ਨਾਮਾ ਗੌਰਾਵ ਕਨਲਾ ਕਲਿਆਨਾ ਸੁਪਤਰ ਦੀਪਕ ਜਾਨਾ ਸਭ ਸਿਰਾ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਬੈਰਾਰੀ ਕਰਨ ਹਟੀ ਤਰੀ ਗੌਰੀ ਗਾਵੇ ਆਸਾ ਵਰੀ ਤੇ ਪਾਸੇ ਸਿੰਧ ਵੀ ਲਾਪੀ ਸ੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟਪੁੱਤਰ ਸਿਰਾ ਕੈ ਗੁੰਡ ਕੋ ਬੰਭੀਰ ਖਸ਼ਟ ਮੇਘਰਾ ਵੈ ਗਾਵੇ ਪੰਚੋ ਸੰਗ ਬਰੰਗਣ ਲਾਵੇ ਸੋਟ ਗੁਣ ਮਲਾਰੀ ਤੂੰ ਨਹੀਂ ਪੁਨ ਗਾਵੇ ਆਸਾ ਗੁਣ ਗੁਨੀ ਉੱਚੇ ਸੁਸੂ ਪੁਨਕੀਨੀ ਬੇਗਰਾ ਸਿਉ ਪਾਂਚੋ ਚੀਨੀ ਬੈਰਾ ਦਰ ਗਈ ਦਰਕੇ ਦਾਰਾ ਜਵਲੀ ਤਨੜਿਓ ਜਲ ਤਾਰਾ ਪੁਨ

ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ। ਆਨੰਦ ਕਿਆ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇ ਰਾਹ, ਮਨ ਜਿਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸਵਾਮੀ, ਸੋ ਕਿਉਂ ਮਨ ਵਿਸਾਰੇ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾ ਹੀ ਕਰਦੇ ਰਹਿ, ਕਰਦਾ ਤੇਰੇ ਸਭ ਕਿ ਜੈ ਦੇ ਸੋ ਪਾਵੇ, ਇਸਦਾ ਸਿਫਲਾ ਤੇਰੀ ਨਾ ਮਨ ਵਸਾਵੇ।

ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਹਜਰ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੂ ਮਨਾਏ ਵਸਿਆ, ਜਿਨ ਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਹਦੀਆਂ ਵੜਿਆਈਆਂ ਕਹੇ ਨਾਨਕ ਸੁਣੋ ਸੰਤੋਸ਼ ਅਵਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦੀ ਕਰ ਸੁਭਾਗੈ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੈਂ ਦੋ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕਹੋ ਸੇ ਨਾਮ ਹਰ ਕੇ ਲਾਗੇ।

ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸ਼ਹੀਦ ਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿ ਸਹਾਰ ਦੇ ਸੀ ਦੋ ਸਿੱਕਿਤ ਕੇਸਾਂ ਸਵਾਸਾਂ ਸੰਗਨ ਬਾਈ ਧਰਮ ਨਹੀਂ ਹਾਰਿਆ ਤਿੰਨਾਂ ਸਮੋਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਦੇ ਤੇ ਫਤਿਹ ਬਿਰਧਗੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸ ਜੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਮਾਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰ ਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪਾਉਂਦੇ ਸਦਾ ਸਹਾਇ ਦਾਰ ਪਿਤਾ ਜੀ ਆਹੂ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿ ਦਾ ਕੋਟਾਨ ਕੋਟ ਸ਼ੁਕਰ ਆਵਿ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਆਪ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਹਫਤਾਵਾਰੀ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਨੇ ਕਿਰਪਾ ਕੀਤੀ ਆਪ ਦੇ ਦਰੋਂ ਘਰੋਂ ਵਰਸਾਏ ਪਿੰਡ ਰਾਮਨਗਰ ਟਹਿਹਾ ਪਿੰਡ ਜੌੜੇ ਉੱਪਲਾ ਅਤੇ ਦਾਤਾ ਜੀ ਪਿੰਡ ਫਿਰੋਜ਼ਪੁਰ ਪਠਾਲਾ ਦੇ ਸਮੂਹ ਨਗਰ ਨਿਵਾਸੀ ਪਰਿਵਾਰਾਂ ਨੂੰ ਆਪ ਜੀ ਨੇ ਦਾਤਾ ਜੀ ਉਹ ਆਪ ਦੇ ਚਰਨ ਪਰਸਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਸਰਬੱਤ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਨਗਰਾਂ ਦੀ ਚੜ੍ਹਦੀ ਕਲਾ ਲਈ ਬਖਸ਼ਿਆਂ ਹਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰਾਂ ਦੀ ਸੁੱਖ ਸ਼ਾਂਤੀ ਧੀਆਂ ਭੈਣਾਂ ਦੇ ਪਰਿਵਾਰਾਂ ਦੀ ਚੜ੍ਹਦੀ ਕਲਾ ਅਤੇ ਸਰਬੱਤ ਬਜ਼ੁਰਗਾਂ ਮਾਤਾਵਾਂ ਬੱਚਿਆਂ ਦੀ ਚੜ੍ਹਦੀ ਕਲਾ ਲਈ ਦਰੋਂ ਘਰੋਂ ਦਾਤਾ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਣ ਹੁੰਦਿਆਂ ਹੋਇਆਂ ਦਾਤਾ ਜੌੜੇ ਉੱਪਲਾਂ ਵੱਲੋਂ ਧੰਨ ਧੰਨ ਬਾਬਾ ਜਵਾਲਾ ਨਾਥ ਦੇ ਜੋੜ ਮੇਲੇ ਨੂੰ ਸਮਰਪਣ ਹੁੰਦਿਆਂ ਹੋਇਆਂ ਅਤੇ ਫਿਰੋਜ਼ਪੁਰ ਕਠਾਲਾ ਦੀਆਂ ਸੰਗਤਾਂ ਵੱਲੋਂ ਦਾਤਾ ਜੀ 17 ਜੁਲਾਈ 1927 ਦੇ ਜੰਗ ਸਮੇਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅਤੇ ਨਗਰ ਰਾਮਨਗਰ ਟਹਿਹਾ ਦਲੋਂ ਸਰਬੱਤ ਦੇ ਭਲੇ ਲਈ ਸ਼ੁਕਰਾਨੇ ਵਜੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਹੋਇਆਂ ਨਗਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਆਪ ਦੀ ਅਲਾਹੀ ਬਾਣੀ ਦੇ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ ਆਪ ਹੀ ਦਾ ਕੋਟਾਨ ਕੋਟ ਸ਼ੁਕਰ ਹੈ ਐਸ ਸੰਪੂਰਨ ਹੋਏ ਤਥਾ ਭੋਗ ਪਏ ਨੇ ਪਾਠੀ ਸਿੰਘਾਂ ਕੋਲੋਂ ਪਾਠ ਕਰਦੇ ਹਾਂ ਨਗਰ ਨਿਵਾਸੀ ਪਰਿਵਾਰਾਂ ਕੋਲੋਂ ਸੇਵਾ ਕਰਦੇ ਹਾਂ ਹੋਈਆਂ ਪੁੱਲਾਂ ਬਖਸ਼ ਲੈਣੀਆਂ ਅੱਗੇ ਤੋਂ ਮਿਹਰ ਪ੍ਰਿਆਤ ਰੱਖਣਾ ਪੜੀ ਸੁਣੀ ਬਾਣੀ ਦਾ ਭਾਵ ਸਰਬੱਤ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ ਦਰੋਂ ਘਰੋਂ ਵਸਾਏ ਨਗਰਾਂ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ ਨਗਰਾਂ ਵਿੱਚ ਸੁੱਖ ਵਰਤਾਉਣਾ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਬਖਸ਼ੇ ਕਾਰੋਬਾਰਾਂ ਵਿੱਚ ਬਰਕਤਾਂ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਤੰਦਰੁਸਤੀਆਂ ਚੜ੍ਹਦੀਆਂ ਕਲਾ
ਇਸੇ ਤਰ੍ਹਾਂ ਆਪ ਦੇ ਦਰ ਘਰ ਦੀ ਹਾਜ਼ਰੀ ਭਰਨ ਦਾ, ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਦੇ ਰਹਿਣਾ, ਸਮੂਹ ਧੀਆਂ ਭੈਣਾਂ ਦੇ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅਤੇ ਮਿਹਰ ਕਰਨੀ, ਬਾਬਾ ਜਵਾਲਾ ਨਾਥ ਦੇ ਸਮੂਹ ਯਾਦ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ ਅਤੇ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਸਰਬੱਤ ਨਗਨ ਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣੀ, ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਤਿੰਨੇ ਦਿਨ ਦਾਤਾ ਜੀ ਉਹ ਸਮੂਹ ਨਗਰ ਪਰਿਵਾਰਾਂ ਵੱਲੋਂ ਦਾਤਾ ਸੰਗਤਾਂ ਦੀ ਸੇਵਾ ਕਰਦਿਆਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ, ਮਿਹਰ ਕਰਨੀ, ਸੇਵਾ ਦਰ ਪ੍ਰਵਾਨ ਕਰਨੀ ਸ਼ੁਕਰਾਨੇ ਵਜੋਂ। ਸਮੂਹ ਪਰਿਵਾਰਾਂ ਵੱਲੋਂ, ਨਗਰਾਂ ਵੱਲੋਂ ਆਪ ਦੇ ਧਰਮ ਕਾਰਜਾਂ ਵਾਸਤੇ ਬੇਅੰਤ ਮਾਇਆ ਅਤੇ ਸੰਗਤਾਂ ਦੀ ਸੇਵਾ ਲੰਗਰ ਅਤੇ ਕੀਰਤਨ ਦੁਆਰਾ ਕੀਤੀ ਜਾ ਰਹੀ, ਮਿਹਰ ਕਰਨੀ, ਸਭ ਦੀਆਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਣੀ, ਪੰਥ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸ ਅਸਥਾਨ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ ਵਿੱਚ ਹਾਜ਼ਰ ਹੋਏ, ਤਿਲ ਫੁੱਲ ਭੇਟਾ ਕੀਤੀ, ਸਭ ਦੀ ਹਾਜ਼ਰੀ ਦਰ ਪ੍ਰਵਾਨੀ, ਸੇਵਾ ਥਾਏ ਪਾਉਣੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਪਵਿੱਤਰ ਹਜ਼ੂਰੀ ਵਿੱਚ ਸਮੂਹ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਕੜਾ ਪ੍ਰਸ਼ਾਦ ਦੀ ਹਾਜ਼ਰਾ ਦਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਂਦੀ ਆ ਗਿਆ ਬਖਸ਼ੋ। ਐਸ ਵਤ ਦੀਵਾਨ ਸਾਜ

ਵਾਹਿਗੁਰੂ ਸਾਹਿਬ ਜੀ ਜਾ ਕੋ ਰੰਗ ਲਾਗੂ ਇਸ ਜੁਗ ਮੈਂ ਸੋ ਕਈਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਠਾਕਰ ਗਾਇਐ ਆਤਮ ਰੰਗ ਸਰਣੀ ਪਾਵਣ ਨਾਮ ਧਿਆਵਣ ਸਹਿਜ ਸੁਮਾਵਣ ਸੰਗ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਵਾਹਿਗੁਰੂ ਸਾਹਿਬ ਜੀ ਕਿਉ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੂਹੀ ਸ਼ਾਂਤ ਮਹੱਲਾ ਪਹਿਲਾ ਕਰ ਚੌਥਾ ਜਿਨ ਕੀ ਆ ਤਿਨ ਦੇਖਿਆ ਜਗ ਧੰਦੜੇ ਲਾਇਆ ਦਾਨ ਧਰੇ ਕੱਟ ਚਾਨਣਾ ਤਨ ਚੰਦ ਦੇ ਪਾਇਆ ਜਿਨ ਕੀ ਆ ਤਿਨ ਦੇਖਿਆ ਜਗ ਧੰਦੜੇ ਲਾਇਆ ਦਾਨ ਧਰੇ ਕੱਟ ਚਾਨਣਾ ਤਨ ਚੰਦ ਦੇ ਪਾਇਆ ਚੰਦੋ ਦਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗੁਣ ਚੰਜ ਲਾੜੇ ਨਾਲ ਸੋ ਹੈ ਪਰਖ ਮੋਹਣੀਏ ਲਿਆ ਵਿਵਾਹ ਹੋਆ ਸੋਭ ਸੇਤੀ ਪੰਜ ਸ਼ਬਦੀ ਆਇਆ ਜਿਨ ਕੀ ਆ ਤਿਨ ਦੇਖਿਆ ਜਗ ਤੰਦੜੇ ਲਾਇਆ ਹੋ ਬਲਹਾਰੀ ਸਾਜਨਾ ਮੀਤਾ ਅਵਰੀਤਾ ਇਹ ਤਨ ਜਿਨ ਸਿਉ ਗਾਡਿਆ ਮਨ ਲੀੜਾ ਦਿੱਤਾ ਲੀਆ ਤਾਂ ਦੀਆ ਮਾਨ ਜਿਨ ਸਿਉ ਸੇ ਸੱਜਣ ਕਿਉਂ ਵਿਸਰੈ ਜਿਨ ਦਿਸ ਆਇਆ ਹੋ ਰਲੀਆ ਜੀ ਸੇਤੀ ਗੈ ਰਹੇ ਸਗਲ ਗੁਣ ਅਵਗਣਾ ਕੋਈ ਹੋ ਨੀਤਾ ਨੀਤਾ ਹੋ ਬਲਹਾਰੀ ਸਾਜਨਾ ਮੀਤਾ ਅਵਰੀਤਾ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀ ਜੈ ਸਾਂਝ ਕਰੀ ਜੈ ਗੁਣਾ ਘੇਰੀ ਛੋੜ ਅਵਗਣ ਚੱਲੀਐ ਪੈਰੇ ਪਟੰਬਰ ਕਰ ਅਡੰਬਰ ਆਪਣਾ ਪਿੜ ਮੱਲੀਐ ਜਿੱਥੇ ਜਾਏ ਬਈਏ ਭਲਾ ਕਹੀਐ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੈ ਆਪ ਕਰੇ ਕਿਸ ਆਖੀਐ ਹੋਰ ਕਰੇ ਨ ਕੋਈ ਆਖਣ ਤਾ ਕੋ ਜਾਈਐ ਜੈ ਭੁੱਲੜਾ ਹੋਈ ਜੈ ਹੋਏ ਭੁੱਲਾ ਜਾਏ ਕਹੀਐ ਆਪ ਕਰਤਾ ਕਿਉਂ ਭੁੱਲੈ ਸੁਣੇ ਦੇਖੈ ਬਾਜ ਕਹਿਆ ਦਾਨ ਅਣ ਮੰਗਿਆ ਦੇਵੈ ਦਾਨ ਦੇ ਜਾ ਦਾਤਾ ਜਗ ਬਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਪ ਦੇ ਦਾਤਾ ਜਗ ਬਦਾਤਾ ਨਾਨਕਾ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹਾਜ਼ਰੀਆਂ ਭਾਰੇ ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਵੋਟ ਆਸਰਾ ਲੈ ਕੇ ਪਰਸੋਂ ਰੋਜ਼ ਤੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਇਹ ਨਗਰ ਹਨ, ਨਗਰ ਜੋ ਹੈ ਰਾਮਨਗਰ ਢਹਿਰਾ ਜ਼ਿਲ੍ਹਾ ਹੁਸ਼ਿਆਰਪੁਰ, ਅਤੇ ਇਸੇ ਹੀ ਤਰ੍ਹਾਂ ਨਗਰ ਜੋੜਾ ਉਪਲਾਂ ਨਕੋਦਰ ਦੇ ਨਜ਼ਦੀਕ ਜ਼ਿਲ੍ਹਾ ਜਲੰਧਰ ਵਿੱਚ, ਅਤੇ ਇਸੇ ਹੀ ਤਰ੍ਹਾਂ ਜੋ ਨਗਰ ਫਿਰੋਜ਼ਪੁਰ ਕਠਾਲਾ, ਜੋ ਹਰ ਸਾਲ ਸ਼ਹੀਦਾਂ ਦੀ ਯਾਦ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਕਰਵਾਉਂਦੇ ਹਨ, ਅਤੇ ਇਹਨਾਂ ਦੇ ਨਾਲ ਹੀ ਜੋ ਹੈ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਚੱਲ ਰਹੇ ਸਨ, ਗੁਰੂ ਕਿਰਪਾ ਹੋਈ ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ, ਤਥਾ ਭੋਗ ਪਏ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਈ ਹੈ। ਨਗਰ ਜੌੜੇ ਉਪਲਾਂ ਦੇ ਜੋ ਬਾਬਾ ਜਵਾਲਾ ਸਿੰਘ ਦੀ ਦੇਣ ਉਸ ਨਗਰ ਨੂੰ ਹੈ, ਉਸ ਇਲਾਕੇ ਨੂੰ ਹੈ, ਉਹਨਾਂ ਨੂੰ ਹਰ ਸਾਲ ਯਾਦ ਕੀਤਾ ਜਾਂਦਾ। ਅਤੇ ਇਸੇ ਹੀ ਤਰ੍ਹਾਂ ਨਗਰ ਕਠਾਲਾ ਜੋ ਹੈ ਫਿਰੋਜ਼ਪੁਰ ਕਠਾਲਾ, ਇਹਨਾਂ ਦੇ ਜੋ ਉੱਥੇ ਜੋ ਸ਼ਹੀਦ ਹੋਏ ਹਨ ਇਹਨਾਂ ਵੀਰਾਂ ਨੇ, ਉਹਨਾਂ ਦੇ ਬਾਰੇ ਮੇਰਾ ਖਿਆਲ ਇੱਕ ਕਿਤਾਬ ਵੀ ਲਿਖੀ ਹੈ, ਅਤੇ ਹੋਰ ਵੀ ਕਾਫੀ ਕੁਛ ਜੋ ਹੈ ਉਹਦੇ ਬਾਰੇ ਇਹਨਾਂ ਨੇ ਇਕੱਤਰ ਕੀਤਾ, ਅਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਹਰ ਸਾਲ ਅਖੰਡ ਪਾਠ ਸਾਹਿਬ ਇੱਥੇ ਕਰਵਾਉਂਦੇ ਹਨ, ਤਾਂ ਕਿ ਜਿਹੜਾ ਉਹਨਾਂ ਦੇ ਨਗਰ ਦੇ ਵਿੱਚ ਜੋ ਇਤਿਹਾਸਕ ਇਹ ਇੰਸੀਡੈਂਟ ਹੋਈ ਹੈ ਉਹਨੂੰ ਯਾਦ ਰੱਖਿਆ ਜਾ ਸਕੇ, ਅਤੇ ਨਾਲ ਦੀ ਨਾਲ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਜੋ ਹੈ ਉਹਨਾਂ ਨੂੰ ਵੀ ਅੱਗੇ ਇਹ ਪਾਸ ਕੀਤਾ ਜਾ ਸਕੇ। ਸੋ ਸੰਪੂਰਨਤਾ ਹੋਈ, ਭੋਗ ਪਾਏ ਗਏ, ਗੁਰੂ ਮਹਾਰਾਜ ਨੇ ਜੋ ਹੈ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਪਰਸੋਂ ਰੋਜ਼ ਤੋਂ ਜੋ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ, ਆਓ ਅਰਦਾਸ ਕਰੀਏ ਕਿ ਸਾਡੇ ਸਭ ਦੇ ਹਿਰਦਿਆਂ ਵਿੱਚ ਜੋ ਇਹ ਅਖੰਡ ਪਾਠ ਕਰਨ ਦੇ ਮਕਸਦ ਗੁਰਬਾਣੀ ਪ੍ਰਵਾਹ ਹੈ ਜੋ, ਅਤੇ ਜੋ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਖਾਸ ਕਰਕੇ ਆਪਾਂ ਇਹਨਾਂ ਦੇ ਜੋ ਭਾਵ ਅਰਥ ਹਨ ਸਾਡੇ ਹਿਰਦਿਆਂ ਵਿੱਚ ਵਸ ਜਾਣ, ਅਤੇ ਅਸੀਂ ਜੋ ਹੈ ਆਪਣੇ ਜੀਵਨ ਨੂੰ ਇਸ ਗੁਰਬਾਣੀ ਦੇ ਅਨੁਸਾਰ, ਜਿੱਥੇ ਅਸੀਂ ਆਪਣੇ ਪੁਰਖਿਆਂ ਨੂੰ ਯਾਦ ਕਰਦੇ ਹਾਂ, ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਅਸੀਂ ਆਪਣੇ ਜੀਵਨ ਵਿੱਚ ਵੀ ਇਸ ਗੁਰਬਾਣੀ ਨੂੰ ਜੋ ਹੈ ਅਪਣਾ ਸਕੀਏ, ਅਤੇ ਨਾਲ ਦੀ ਨਾਲ ਜਿਹੜੇ ਜਿੰਨੇ ਵੀ ਪ੍ਰਬੰਧਕ ਵੀਰ ਹਨ ਹਰ ਸਾਲ ਜੋ ਇਸ ਤਰ੍ਹਾਂ ਪ੍ਰਬੰਧ ਕਰਦੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਇਹ ਕੰਮ ਇੰਨੇ ਸੌਖੇ ਨਹੀਂ ਹੁੰਦੇ ਆਪਣੇ ਰੁਝੇਵਿਆਂ ਭਰੇ ਸਮਿਆਂ ਦੇ ਵਿੱਚੋਂ ਸਮਾਂ ਕੱਢ ਕੇ, ਅਤੇ ਇਹ ਸਾਰੇ ਪ੍ਰਬੰਧ ਕਰਨੇ, ਸਭ ਨੂੰ ਕੋਂਟੈਕਟ ਕਰਨੇ, ਆਪ ਮੇਰੇ ਨਾਲੋਂ ਜ਼ਿਆਦਾ ਭਲੀ ਭਾਂਤ ਜਾਣਦੇ ਹੋ ਕਿ ਕਿੰਨਾ ਇਹ ਵੱਡਾ ਕੰਮ ਹੈ, ਅਤੇ ਉਹ ਪ੍ਰਬੰਧਕ ਵੀਰਾਂ ਵੱਲੋਂ ਜੋ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਉਹਨਾਂ ਦਾ ਸਾਥ ਦਿੰਦੀਆਂ ਹਨ, ਅਦਰਵਾਈਜ਼ ਸੰਗਤਾਂ ਦੇ ਸਾਥ ਮੇਰਾ ਜੋ ਹੈ ਉਹ ਇਹ ਪ੍ਰੋਗਰਾਮ ਜਿਹੜੇ ਹਨ ਇਹ ਕਾਮਯਾਬ ਨਹੀਂ ਹੋ ਸਕਦੇ। ਬੱਚਿਆਂ ਵਾਸਤੇ ਬਹੁਤ ਵਧੀਆ ਇੱਕ ਐਗਜ਼ਾਮਪਲ ਹੈ, ਅਸੀਂ ਜੋ ਬੱਚਿਆਂ ਨੂੰ ਸਾਡਾ ਜੋ ਵੀ ਖੁਸ਼ੀ ਗਮੀ ਜੋ ਹੈ ਕਿਸ ਤਰ੍ਹਾਂ ਗੁਰੂ ਦੇ ਨਾਲ ਜੁੜੀ ਹੋਈ ਹੈ, ਅਸੀਂ ਉਹਨਾਂ ਨੂੰ ਵੀ ਇੱਕ ਸੁਨੇਹਾ ਬੜਾ ਵਧੀਆ ਜੋ ਹੈ ਉਹ ਪਾਸ ਕਰਦੇ ਹਾਂ। ਅਤੇ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਹਰ ਸਾਲ ਇਹ ਨਗਰ ਜੋ ਹਨ ਇਹ ਪ੍ਰੋਗਰਾਮ ਕਰਦੇ ਹਨ, ਅਤੇ ਨਗਰ ਜੌੜੇ ਉਪਲਾਂ ਦੀ ਸੰਗਤ ਵੱਲੋਂ ਆਪ ਜੀ ਨੋਟ ਕਰ ਲੈਣਾ, ਅਗਲੇ ਸਾਲ ਵੀ ਜੁਲਾਈ 9, 10 ਅਤੇ 11, 9 ਜੁਲਾਈ ਨੂੰ ਅਖੰਡ ਪਾਠ ਸਾਹਿਬ ਸ਼ੁਰੂ ਹੋਣੇ ਹਨ, ਅਤੇ 11 ਜੁਲਾਈ 2027 ਉਹਨਾਂ ਦੇ ਭੋਗ ਇੱਥੇ ਗੁਰਦੁਆਰਾ ਸਾਹਿਬ ਵਿਖੇ ਪਾਏ ਜਾਣੇ ਹਨ। ਆਪਣੇ ਆਪਣੇ ਜੋ ਕੈਲੰਡਰ ਹਨ ਉਹਨਾਂ ਦੇ ਵਿੱਚ ਜ਼ਰੂਰ ਨੋਟ ਕਰ ਲੈਣਾ, ਪ੍ਰਬੰਧਕ ਵੀਰ ਫਿਰ ਵੀ ਆਪ ਜੀ ਦੇ ਨਾਲ ਰਾਬਤਾ ਕਰਕੇ ਆਪ ਨੂੰ ਯਾਦ ਕਰਵਾਉਣਗੇ, ਪਰ ਤੁਸੀਂ ਹੁਣ ਤੋਂ ਹੀ ਜੋ ਆਪਣੇ ਜੋ ਪ੍ਰੋਗਰਾਮ ਉਹ ਦੇਣ ਰਾਖਵੇਂ ਰੱਖ ਲੈਣੇ, ਤਾਂ ਕਿ ਨਗਰ ਦੀ ਸੰਗਤ ਦੇ ਨਾਲ ਮੇਲ ਜੋਲ ਜੋ ਹੈ ਉਹ ਕੀਤਾ ਜਾ ਸਕੇ। ਸੋ ਇਸੇ ਹੀ ਤਰ੍ਹਾਂ ਗੁਰਦੁਆਰਾ ਸਾਹਿਬ ਵਿਖੇ ਹੋਰ ਪਰਿਵਾਰਾਂ ਵੱਲੋਂ ਜੋ ਹਨ ਉਹਨਾਂ ਵੱਲੋਂ ਭਾਈ ਸਰਦੂਲ ਸਿੰਘ ਜੀ ਕੰਗ, ਭਾਈ ਜੋਰਾ ਸਿੰਘ ਜੀ ਔਜਲਾ, ਭਾਈ ਸ਼ੀਤਲ ਸਿੰਘ ਜੀ ਪੱਠਲ, ਅਤੇ ਭਾਈ ਸੁਰਮੁਖ ਸਿੰਘ ਜੀ ਧਨੋਆ, ਇਹਨਾਂ ਪਰਿਵਾਰਾਂ ਵੱਲੋਂ ਅਖੰਡ ਪਾਠ ਸਾਹਿਬ ਦੀ ਸੇਵਾ ਜੋ ਹੈ ਪਰਸੋਂ ਰੋਜ਼ ਤੋਂ ਚੱਲ ਰਹੀ ਸੀ, ਉਹਨਾਂ ਦੇ ਵੀ ਭੋਗ ਪਾਏ ਗਏ ਹਨ। ਸੋ ਅੱਜ ਦਾ ਜੋ ਦਿਹਾੜਾ ਹੈ ਇਹ
ਜਿੱਥੇ ਆਪ ਸਭ ਪਰਿਵਾਰਾਂ ਨਾਲ ਇੱਕ ਦੂਜੇ ਨਾਲ ਮੇਲ ਜੋੜ ਲਈ ਇਕੱਤਰ ਹੋਏ ਹੋ। ਆਪ ਜੀ ਨੂੰ ਪਤਾ ਹੋਵੇਗਾ ਕਿ 30 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ 225 ਗੁਰੂ ਮਹਾਰਾਜ ਦੇ ਸਰੂਪ ਬੀੜਾਂ ਜੋ ਹਨ ਉਹ ਇੱਕ ਸੁੰਦਰ ਬੱਸ ਰਾਹੀਂ ਪਾਲਕੀ ਦੇ ਰੂਪ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚੇ ਸਨ। ਉਹਨਾਂ ਦੀ ਡਿਮਾਂਡ ਜੋ ਹੈ ਸੰਗਤਾਂ ਵੱਲੋਂ ਆਉਣ 'ਤੇ ਅਸੀਂ ਕਮੇਟੀ ਵੱਲੋਂ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਸੀ ਕਿ ਇੱਥੇ ਸਰੂਪਾਂ ਦੀ ਲੋੜ ਹੈ। ਸਾਡੇ ਪਾਸ ਡਿਮਾਂਡ ਤਾਂ 300 ਦੀ ਸੀ ਪਰ ਉਹਨਾਂ ਨੇ ਸਿਰਫ 225 ਸਰੂਪ ਸਾਨੂੰ ਭੇਜੇ। ਸੋ ਉਹ ਬੜੇ ਸਤਿਕਾਰ ਦੇ ਨਾਲ ਬੜੀ ਚੰਗੀ ਹਾਲਤ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਦਾ ਕੋਈ ਡੈਮੇਜ ਵਾਲੀ ਗੱਲ ਜਾਂ ਕਿਸ ਤਰ੍ਹਾਂ ਜਿਸ ਤਰ੍ਹਾਂ ਅੰਮ੍ਰਿਤਸਰ ਤੋਂ ਤੁਰੇ ਸੀ ਉਸੇ ਹੀ ਤਰ੍ਹਾਂ ਗੁਰੂ ਕਿਰਪਾ ਦੇ ਨਾਲ ਇੱਥੇ ਪਹੁੰਚੇ ਅਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰ ਦਿੱਤਾ ਗਿਆ। ਉਹਨਾਂ ਦੇ ਦਰਸ਼ਨ ਕੀਤੇ ਗਏ। ਇਕੱਲੀ ਜੋ ਭੀੜ ਹੈ ਉਹਨੂੰ ਚੈੱਕ ਕੀਤਾ ਗਿਆ ਕਿ ਕੋਈ ਡੈਮੇਜ ਨਾ ਹੋਵੇ ਜਾਂ ਕੋਈ ਹੋਰ ਰਸਤੇ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਦੇ ਨਾਲ ਕੋਈ ਮੋਇਸਚਰ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀ ਦਿੱਕਤ ਨਾ ਆਈ ਹੋਵੇ। ਸਾਰੀਆਂ ਦੀਆਂ ਸਾਰੀਆਂ ਭੀੜਾਂ ਇਕੱਲੀ ਭੀੜ ਜੋ ਹੈ ਉਹ ਚੈੱਕ ਕਰਕੇ ਫਿਰ ਸੁਸ਼ੋਭਿਤ ਕਰ ਦਿੱਤੀ ਗਈ ਹੈ। ਕਿਸੇ ਕਿਸਮ ਦਾ ਕੋਈ ਵੀ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਨਿਸ਼ਾਨ ਨਹੀਂ ਪਾਇਆ ਗਿਆ। ਅਤੇ ਉਹਨਾਂ ਨਵੀਆਂ ਆਈਆਂ ਭੀੜਾਂ ਦੇ ਵਿੱਚੋਂ ਹੀ ਮੰਗਲਵਾਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ। ਉਹ ਸ਼ੁਕਰਾਨੇ ਦਾ ਜੋ ਪਾਠ ਸ਼ੁਰੂ ਕੀਤਾ ਗਿਆ ਉਹਦੇ ਭੋਗ ਅੱਜ 10:45 'ਤੇ ਪੈਣੇ ਹਨ। ਸਭ ਨੂੰ ਬੇਨਤੀ ਹੈ ਕਿ ਜ਼ਰੂਰ ਮੇਨ ਦਰਬਾਰ ਹਾਲ ਦੇ ਵਿੱਚ ਆਪਾਂ ਨੇ ਹਾਜ਼ਰੀਆਂ ਭਰਨੀਆਂ ਅਤੇ ਉਹਦੇ ਵਿੱਚ ਗੁਰੂ ਸਾਹਿਬ ਦੀ ਮਹੱਤਤਾ ਕੀ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਹਨਾਂ ਦਾ ਸਹੀ ਸਤਿਕਾਰ ਕਿਸ ਤਰ੍ਹਾਂ ਹੁੰਦਾ ਹੈ ਅਤੇ ਉਹ ਸਤਿਕਾਰ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਿਵੇਂ ਹੋ ਰਿਹਾ ਹੈ, ਕਿਵੇਂ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਗਏ ਹਨ, ਕਿਵੇਂ ਉਹ ਭੀੜਾਂ ਜਿਹੜੀਆਂ ਬੜੀਆਂ ਸੁਰੱਖਿਅਤ ਅਤੇ ਓਰਿਜਨਲ ਹਾਲਤ ਦੇ ਵਿੱਚ ਇੱਥੇ ਪਹੁੰਚੀਆਂ ਹਨ, ਉਹ ਸਾਰੇ ਦੇ ਐਕਸਪਲੇਨ ਕਰਨ ਵਾਸਤੇ ਗੁਰੂ ਦਾ ਜੋ ਸੰਦੇਸ਼ ਦੇਣ ਵਾਸਤੇ ਸਾਡੇ ਪਾਸ ਆਪ ਸਾਹਿਬ ਜੀ ਨੇ ਰੇਡੀਓ ਦੇ ਉੱਤੋਂ ਵੀ ਸੰਦੇਸ਼ ਸੁਣੇ ਹੋਣੇ ਹਨ, ਭਾਈ ਸਰਬਜੀਤ ਸਿੰਘ ਜੀ ਰੇਣੂਕਾ ਉਹ ਕਾਫੀ ਰੇਡੀਓਜ਼ ਦੇ ਉੱਤੇ ਔਰ ਬਹੁਤ ਸਾਰੀਆਂ ਉਹਨਾਂ ਨੇ ਸਰੀ ਦੇ ਵਿੱਚ ਵੈਂਕੂਵਰ ਦੇ ਵਿੱਚ ਵਰਕਸ਼ਾਪਸ ਵੀ ਕੀਤੀਆਂ ਹਨ। ਉਹ PAU ਤੋਂ ਜੋ ਹਨ ਹੈੱਡ ਆਫ ਦੀ ਡਿਪਾਰਟਮੈਂਟ ਰਿਟਾਇਰ ਹੋਏ ਹਨ ਅਤੇ ਉਹਨਾਂ ਦੀ ਬੜੀ ਗੁਰਬਾਣੀ 'ਤੇ ਪਕੜ ਹੈ। ਉਹ ਪੰਜਾਬ ਦੇ ਵਿੱਚ ਹੀ ਕੈਂਪ ਲਾ ਕੇ ਬੱਚਿਆਂ ਨੂੰ ਹੋਰ ਸਾਰਾ ਉਹਨਾਂ ਦੇ ਬਾਰੇ ਤੁਸੀਂ ਜੇ ਕਿਤੇ ਗੂਗਲ 'ਤੇ ਕਰਕੇ ਵੇਖੋ ਤਾਂ ਉਹਨੂੰ ਆਪ ਜੀ ਹੈਰਾਨ ਹੋ ਜਾਓ ਕਿੰਨਾ ਕੰਮ ਕਰ ਰਹੇ ਹਨ। ਵੀਰ ਸਰਬਜੀਤ ਸਿੰਘ ਜੀ ਰੇਣੂਕਾ ਉਹ ਵੀ 10:00 ਅਤੇ ਆਪਣੇ 10:15 ਉਹ ਸੰਗਤਾਂ ਨੂੰ ਸੰਬੋਧਨ ਕਰਨਗੇ ਅਤੇ ਉਸ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਨਿਊ ਵੈਸਟ ਵਿਖੇ ਜਾਣਾ। ਵੱਖਰੇ ਵੱਖਰੇ ਪ੍ਰੋਗਰਾਮ ਉਹਨਾਂ ਦੇ ਲਿਖੇ ਗਏ ਹਨ, ਬਹੁਤ ਡਿਮਾਂਡ ਹੈ ਉਹਨਾਂ ਦੀ। ਅਤੇ ਇਸੇ ਹੀ ਤਰ੍ਹਾਂ ਜੋ ਹੈ 11:00 ਸਾਡੇ ਪਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਐਗਜੈਕਟਿਵ ਦੇ ਮੈਂਬਰ ਜੋ ਹਨ ਬੀਬੀ ਹਰਜਿੰਦਰ ਕੌਰ ਜੀ ਚੰਡੀਗੜ੍ਹ ਤੋਂ, ਉਹ ਚੰਡੀਗੜ੍ਹ ਦੇ 2 ਵਾਰ ਮੇਅਰ ਵੀ ਰਹਿ ਚੁੱਕੇ ਹਨ, ਉਹ ਸਾਡੇ ਪਾਸ ਪਹੁੰਚੇ ਹਨ ਕਿ ਗੁਰਦੁਆਰਾ ਸਾਹਿਬ ਵਿਖੇ ਜੋ ਭੀੜਾਂ ਪਹੁੰਚੀਆਂ ਹਨ ਉਹਨਾਂ ਦੀ ਸੇਵਾ ਸੰਭਾਲ ਰੱਖ ਰਖਾਅ ਠੀਕ ਹੋ ਰਿਹਾ ਹੈ। ਭੀੜਾਂ ਦੇ ਆਉਣ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਆਏ ਸਨ ਇਹ ਦੇਖਣ ਵਾਸਤੇ ਕਿ ਇਹਨਾਂ ਕੋਲ ਪ੍ਰਬੰਧ ਠੀਕ ਹੈ। ਉਹ ਸਾਨੂੰ ਪ੍ਰਬੰਧ ਹੀ ਬਿਲਕੁਲ ਕਹਿੰਦੇ ਸਨ ਮੋਰ ਦੈਨ ਇਨਫ, ਇਸ ਤੋਂ ਵਧੀਆ ਕੁਛ ਹੋਰ ਨਹੀਂ ਸਕਦਾ। ਇਸੇ ਹੀ ਤਰ੍ਹਾਂ ਭੈਣ ਜੀ ਹਰਜਿੰਦਰ ਕੌਰ ਜੋ ਐਗਜੈਕਟਿਵ ਦੇ ਮੈਂਬਰ ਹਨ ਸ਼੍ਰੋਮਣੀ

ਬੇਨਤੀ ਕਰਕੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਵਿੱਚ ਲਿਆਂਦਾ ਗਿਆ। ਉਹ ਬਿਲਕੁਲ ਪੋਲੀਟੀਕਲ ਨਹੀਂ ਹਨ ਅਤੇ ਉਹ ਸਿਰਫ ਅਤੇ ਸਿਰਫ ਸਿੱਖੀ ਦੇ ਨਾਲ ਜੁੜੇ ਹੋਏ ਹਨ। 11 ਵਜੇ ਉਹਨਾਂ ਨੇ ਸੰਗਤਾਂ ਨੂੰ ਸੰਬੋਧਨ ਕਰਨਾ ਹੈ। ਆਪ ਸਭ ਨੇ ਹਾਜ਼ਰੀਆਂ ਭਰਨੀਆਂ ਅਤੇ ਐਡੀ ਦੂਰੋਂ ਚੱਲ ਕੇ ਆਏ ਜੋ ਸਾਡੇ ਵਿਦਵਾਨ ਹਨ, ਉਹਨਾਂ ਨੂੰ ਜ਼ਰੂਰ ਸਰਵਣ ਕਰਨਾ। ਸੋ ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਬਹੁਤ ਬਹੁਤ ਧੰਨਵਾਦ। ਜਿਹੜੇ ਸੇਵਾਦਾਰ ਪਰਸੋਂ ਰੋਜ਼ ਤੋਂ ਸੇਵਾ ਕਰ ਰਹੇ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਅਤੇ ਹੋਈਆਂ ਭੁੱਲਾਂ ਦੀ ਖਿਮਾ, ਇਸ ਦੀਵਾਨ ਹਾਲ ਦੇ ਵਿੱਚ ਇਸ ਵਿਸ਼ੇਸ਼ ਪ੍ਰੋਗਰਾਮ ਦੀ ਸਮਾਪਤੀ ਹੈ। ਆਓ ਆਪਾਂ ਸਾਰੇ ਬੜੇ ਪਿਆਰ ਸਤਿਕਾਰ ਦੇ ਨਾਲ ਮੇਨ ਦਰਬਾਰ ਹਾਲ ਦੇ ਵਿੱਚ ਜਿੱਥੇ ਦੀਵਾਨ ਸੱਜ ਚੁੱਕੇ ਹਨ ਉੱਥੇ ਜਾ ਕੇ ਹਾਜ਼ਰੀਆਂ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਜੀ ਕਿਰਪਾ ਕਰਨ, ਸਾਰਿਆਂ ਨੂੰ ਏਕਤਾ ਇਤਫਾਕ ਦੀ ਦਾਤ ਬਖਸ਼ਿਸ਼ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ, ਸਾਨੂੰ ਗੁਰਸਿੱਖਾਂ ਨੂੰ ਮਿਲ ਬੈਠ ਕੇ ਗੁਰੂ ਦੇ ਦੱਸੇ ਹੁਕਮ ਤੇ ਚੱਲਣ ਦਾ ਸਤਿਗੁਰੂ ਜੀ ਬਲ ਉਦਮ ਬਖਸ਼ਣ। ਸੋ ਇੰਨੀਆਂ ਹੀ ਕੀਰਤਨ ਦੀਆਂ ਸਮਾਵਾਂ ਪ੍ਰਵਾਨ ਕਰਨੀਆਂ ਜੀ। ਬਾਣੀ ਪੜਦੇ ਕੀਰਤਨ ਕਰਦੇ ਹੋਈਆਂ ਬੇਨਤ ਫੁੱਲਾਂ ਦੀ ਮੁਆਫੀ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਗੱਜ ਵੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰ ਦੇ ਦਰਬਾਰ ਦੀਆਂ ਹਾਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਹੈ ਭਾਈ ਹਰਮਨਦੀਪ ਸਿੰਘ ਹੁਣਾਂ ਦਾ, ਜੋ ਆਪ ਜੀ ਦੇ ਨਾਲ ਕੀਰਤਨ ਦੀ ਸਾਂਝ ਪਾ ਰਹੇ ਸਨ। ਭਾਈ ਸਾਹਿਬ ਸਵੇਰ ਅਤੇ ਸ਼ਾਮ ਦੇ ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਹਾਜ਼ਰੀਆਂ ਭਰਦੇ ਹਨ। ਆਪ ਵੀ ਗੁਰਦੁਆਰਾ ਸਾਹਿਬ ਵਿਖੇ ਆ ਕੇ ਕੀਰਤਨ ਸਰਵਣ ਕਰਕੇ, ਕਥਾ ਸਰਵਣ ਕਰਕੇ, ਢਾਡੀ ਵਿਚਾਰਾਂ ਸਰਵਣ ਕਰਕੇ ਆਪਣੇ ਜੀਵਨ ਸਫਲਾ ਕਰਿਆ ਕਰੋ ਜੀ। ਅੱਜ ਦੇ ਜੋ ਇਹ ਦੀਵਾਨ ਹਨ, ਇਹਨਾਂ ਦੇ ਵਿੱਚ ਕੀਰਤਨ ਅਤੇ ਲੰਗਰਾਂ ਦੀ ਸੇਵਾ ਜੋ ਹੈ ਉਹ ਨਗਰ ਰਾਮਨਗਰ ਟਹਿਹਾਂ ਜ਼ਿਲ੍ਹਾ ਹੁਸ਼ਿਆਰਪੁਰ, ਨਗਰ ਜੌੜੇ ਉਪਲਾਂ ਜ਼ਿਲ੍ਹਾ ਜਲੰਧਰ, ਨਗਰ ਫਿਰੋਜ਼ਪੁਰ ਕਠਾਲਾ ਜ਼ਿਲ੍ਹਾ ਮਲੇਰਕੋਟਲਾ ਦੀ ਸੰਗਤ, ਅਤੇ ਇਸੇ ਹੀ ਤਰ੍ਹਾਂ ਭਾਈ ਸਰਦੂਲ ਸਿੰਘ ਜੀ ਕੰਗ, ਭਾਈ ਜੋਰਾ ਸਿੰਘ ਜੀ ਔਜਲਾ, ਅਤੇ ਸ਼ੀਤਲ ਸਿੰਘ ਜੀ ਭੱਠਲ, ਅਤੇ ਭਾਈ ਸੁਰਮੁਖ ਸਿੰਘ ਜੀ ਧਨੋਆ, ਇਹਨਾਂ ਪਰਿਵਾਰਾਂ ਵੱਲੋਂ ਜੋ ਹੈ ਅੱਜ ਦੇ ਕੀਰਤਨ ਅਤੇ ਲੰਗਰਾਂ ਦੀ ਸੇਵਾ ਸੰਗਤਾਂ ਵਾਸਤੇ ਹੋ ਰਹੀ ਹੈ। ਅੱਜ ਦੇ ਜੋ ਇਹ ਪ੍ਰੋਗਰਾਮ ਲਿਖੇ ਗਏ ਹਨ ਉਹ ਆਪ ਸਭ ਜਾਣਦੇ ਹੋ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜੋ ਬੀੜਾਂ 30 ਜੂਨ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਪਹੁੰਚੀਆਂ ਸਨ, ਉਹਨਾਂ ਨੂੰ ਸ਼ਿਹੋਬਤ ਕਰਨ ਤੋਂ ਬਾਅਦ, ਉਹਨਾਂ ਦੇ ਜੋ ਬਸਤਰ ਬਦਲਣ ਤੋਂ ਬਾਅਦ ਅਤੇ ਉਹਨਾਂ ਦੀ ਜੋ ਨਿਰੀਖਣ ਕਰਨ ਤੋਂ ਬਾਅਦ, ਇਕੱਲੇ ਇਕੱਲੇ ਜੋ ਬੀੜ ਸੀ ਉਸ ਨੂੰ ਸੰਗਤਾਂ ਨੇ ਆਪ ਜੋ ਹੈ ਉਹਦੇ ਦਰਸ਼ਨ ਕੀਤੇ, ਉਹਨਾਂ ਦੇ ਬਸਤਰ ਬਦਲੇ, ਅਤੇ ਸਾਰੀਆਂ ਦੀਆਂ ਸਾਰੀਆਂ ਬੀੜਾਂ ਹੀ ਜੋ ਹਨ ਉਹਨਾਂ ਦੇ ਵਿੱਚ ਕੋਈ ਵੀ ਇਹੋ ਜਿਹੀ ਕੁਤਾਹੀ ਨਹੀਂ ਦਿਸੀ ਜਿਸ ਨੂੰ ਕਿ ਅਸੀਂ ਰਿਪੋਰਟ ਕਰ ਸਕੀਏ। ਸਾਰੀਆਂ ਬੀੜਾਂ ਬੜੇ ਹੀ ਸੁਰੱਖਿਅਤ ਅਤੇ ਬੜੇ ਜੋ ਹੈ ਉਹ ਵਧੀਆ ਰੂਪ ਦੇ ਵਿੱਚ ਜਿਸ ਤਰ੍ਹਾਂ ਉੱਥੋਂ ਭੇਜੀਆਂ ਗਈਆਂ ਉਸੇ ਹੀ ਤਰ੍ਹਾਂ ਇੱਥੇ ਪਹੁੰਚੀਆਂ ਸਨ। ਕੋਈ ਉਹਨਾਂ ਦੇ ਵਿੱਚ ਮੋਇਸਚਰ ਨਹੀਂ, ਕੋਈ ਉਹਨਾਂ ਦੇ ਵਿੱਚ ਕੋਈ ਹੋਰ ਕਿਸੇ ਤਰ੍ਹਾਂ ਦੀ ਖਰਾਬੀ ਜਾਂ ਕੋਈ ਰਸਤੇ ਦੇ ਵਿੱਚ ਕੋਈ ਊਣਤਾਈ ਆਈ ਹੋਵੇ, ਕੋਈ ਇਸ ਤਰ੍ਹਾਂ ਦਾ ਨਿਸ਼ਾਨ ਨਹੀਂ ਪਾਇਆ ਗਿਆ। ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਸਿਰਫ ਕਮੇਟੀ ਵਾਲੇ ਨਹੀਂ, ਕਿਉਂਕਿ ਗੁਰਦੁਆਰਾ ਕਮੇਟੀ ਨੇ ਜੋ ਹੈ ਉਹ ਅਸੀਂ ਆਪ ਬੀੜਾਂ ਚੈੱਕ ਕਰਨ ਦੀ ਬਜਾਏ ਅਸੀਂ ਥੋੜ੍ਹੇ ਜਿਹਾ ਉਹਦੇ 'ਤੇ ਉਹਨਾਂ ਦੇ ਨਾਲ ਰਹੇ ਹਾਂ, ਪਰ ਇਹ ਸੰਗਤ ਨੇ ਆਪ ਕੀਤੀਆਂ ਹਨ ਤਾਂ ਕਿ ਕੱਲ੍ਹ ਨੂੰ ਸਾਨੂੰ ਕੋਈ ਕਹਿ ਨਾ ਸਕੇ ਕਿ ਜੋ ਹੈ ਕਮੇਟੀ ਵਾਲੇ ਇਹਨਾਂ ਨੇ ਆਪ ਹੀ ਚੈੱਕ ਕਰਕੇ ਸਾਰਾ ਕੁਛ ਠੀਕ ਕਰ ਦਿੱਤਾ। ਸੰਗਤ ਦੇ ਵਿੱਚੋਂ ਹੀ ਅਸੀਂ ਉਹਨਾਂ ਨੂੰ ਬਹੁਤਿਆਂ ਸੱਜਣਾਂ ਨੂੰ ਜਾਣਦੇ ਵੀ ਨਹੀਂ, ਜਿਨ੍ਹਾਂ ਨੂੰ ਅਸੀਂ ਕਿਹਾ ਸਾਡੇ ਜੋ ਗ੍ਰੰਥੀ ਸਾਹਿਬਾਨ ਉਹਨਾਂ ਦੀ ਦੇਖ ਰੇਖ ਹੇਠ, ਅਤੇ ਖਾਸ ਕਰਕੇ ਅੱਜ ਜਿਹੜੇ ਅਗਲੇ ਸਾਡੇ ਬੁਲਾਰੇ ਹਨ ਭਾਈ ਸਰਬਜੀਤ ਸਿੰਘ ਜੀ ਰੇਣੂਕਾ, ਇਹਨਾਂ ਨੇ ਆਪ ਆਪਣੀਆਂ ਅੱਖਾਂ ਨਾਲ ਦਰਸ਼ਨ ਕਰਕੇ ਬਹੁਤ ਸਾਰੀਆਂ ਬੀੜਾਂ ਦੇ ਜੋ ਹੈ ਉਹ ਵਿੱਚੋਂ ਵਾਕ ਲੈ ਕੇ ਚੈੱਕ ਕਰਕੇ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਜੋ ਹੈ ਇਹਦੇ ਵਿੱਚ ਕੋਈ ਵਾਧ ਘਾਟ ਬੀੜ ਦੇ ਵਿੱਚ ਨਾ ਹੋਈ ਹੋਵੇ, ਕਿਸੇ ਤਰ੍ਹਾਂ ਦਾ ਸਫ਼ਰ ਦੇ ਵਿੱਚ ਕੋਈ ਮੋਇਸਚਰ ਨਾ ਹੋ ਗਿਆ ਹੋਵੇ, ਜਾਂ ਕੋਈ ਕੋਈ ਵੀ ਕਿਸੇ ਤਰ੍ਹਾਂ ਦੀ ਜੋ ਹੈ ਉਹ ਸਾਰੇ ਇਹਨਾਂ ਨੇ ਚੈੱਕ ਕੀਤੇ। ਅਤੇ ਅਸੀਂ ਬੜੇ ਕਿਸਮਤ ਵਾਲੇ ਹਾਂ ਕਿ ਇਹ ਸਾਡੇ ਵਿੱਚ ਭਾਈ ਸਰਬਜੀਤ ਸਿੰਘ ਜੀ ਰੇਣੂਕਾ ਉਸ ਦਿਨ ਆਏ ਹੋਏ ਸਨ। 2 ਦਿਨ ਲੱਗੇ ਸਾਰੀਆਂ ਬੀੜਾਂ ਨੂੰ ਇਸ ਤਰ੍ਹਾਂ ਜੋ ਹੈ ਉਹਨਾਂ ਦੇ ਦਰਸ਼ਨ ਕਰਨ ਦੇ। ਅਤੇ ਇਹ ਭਾਈ ਰੇਣੂਕਾ ਬਾਰੇ ਜੋ ਮੈਂ ਆਪ ਜੀ ਨੂੰ ਬਹੁਤ ਹੀ ਜਾਣ ਪਛਾਣ ਸਾਰੇ ਆਪ ਜਾਣਦੇ ਹਾਂ, ਪਿਛਲੇ ਹਫ਼ਤੇ ਤੋਂ ਆਏ ਹੋਏ ਹਨ, ਬਹੁਤ ਸਾਰੇ ਰੇਡੀਓ ਸਟੇਸ਼ਨਾਂ 'ਤੇ ਵੀ ਇਹਨਾਂ ਨੇ ਜਾ ਕੇ ਜੋ ਹੈ ਗੁਰਸਿੱਖੀ ਬਾਰੇ ਜੋ ਹਨ ਇੰਟਰਵਿਊਜ਼ ਵਗੈਰਾ ਜਾਂ ਵਰਕਸ਼ਾਪਸ ਸਰੀ ਦੇ ਵਿੱਚ ਕੀਤੀਆਂ ਹਨ। ਪਿਛਲੇ ਹਫ਼ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਵੀ ਇਹ ਜੋ ਹੈ ਆਪਣਾ ਲੈਕਚਰ ਦੇ ਕੇ ਗਏ ਸਨ। ਅਤੇ ਅੱਜ ਵੀ ਅਸੀਂ ਖੁਸ਼ਕਿਸਮਤ ਹਾਂ ਕਿ ਸਾਡੇ ਵਿੱਚ ਹਨ, ਸਾਨੂੰ ਇਹਨਾਂ ਨੇ ਥੋੜ੍ਹਾ ਜਿਹਾ ਸਮਾਂ ਦਿੱਤਾ ਹੈ। ਮੈਂ ਬੇਨਤੀ ਕਰਾਂਗਾ ਭਾਈ ਸਰਬਜੀਤ ਸਿੰਘ ਰੇਣੂਕਾ ਨੂੰ ਕਿ 10:40 ਤੱਕ ਜੋ ਹੈ ਸੰਗਤਾਂ ਦੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ, ਅਤੇ ਨਾਲੇ ਸਾਨੂੰ ਗੁਰਬਾਣੀ ਦੇ ਬਾਰੇ ਜੋ ਹੈ ਉਹ ਸਮਝਾਉਣ ਦਾ ਯਤਨ ਕਰਨ। ਭਾਈ ਸਾਹਿਬ ਜੋ ਹੈ ਪੰਜਾਬ ਦੇ ਵਿੱਚ ਬਹੁਤ ਸਾਰੇ ਕੈਂਪ ਲਾਉਂਦੇ ਹਨ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਹੈੱਡ ਆਫ ਦੀ ਡਿਪਾਰਟਮੈਂਟ ਜਰਨਲਿਜ਼ਮ ਦੇ ਜੋ ਰਿਟਾਇਰ ਹੋਏ ਹਨ, ਬਹੁਤ ਖਜ਼ਾਨਾ ਹੈ ਇਹਨਾਂ ਪਾਸ, ਆਓ ਇਹਨਾਂ ਪਾਸੋਂ 10:40 ਤੱਕ ਜੋ ਹੈ ਇਹਨਾਂ ਦੇ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਮਨ ਕਰਦਾ ਹੈ, ਬੜਾ ਭਾਗਾਂ ਵਾਲਾ ਦਿਹਾੜਾ ਹੈ, ਸਾਰੇ ਬੜੀ ਗੱਜ ਕੇ ਫਤਿਹ ਪ੍ਰਵਾਨ ਕਰੋ ਜੀ ਇੱਕ ਵਾਰੀ ਫਿਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਆਨੰਦਮਈ ਕੀਰਤਨ ਭਾਈ ਸਾਹਿਬ ਕਰ ਰਹੇ ਸਨ, ਅਤੇ ਅਖੀਰਲਾ ਫੁਰਮਾਨ ਜਿਹੜਾ ਉਹਨਾਂ ਨੇ ਕੀਰਤਨ ਕੀਤਾ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ। ਅਤੇ ਵੀਰ ਜੀ ਨੇ ਯਾਦ ਕਰਾਇਆ, ਪਿਛਲੇ ਐਤਵਾਰ ਜਦੋਂ ਮੈਂ ਆਪ ਜੀ ਦੇ ਦਰਸ਼ਨ ਕੀਤੇ ਤਾਂ ਮੈਨੂੰ ਪਤਾ ਲੱਗਾ ਇੱਥੇ ਸਰੂਪ ਆਏ ਨੇ। ਫਿਰ ਪਤਾ ਲੱਗਾ ਵੀ ਉਹਨਾਂ ਸਰੂਪਾਂ ਦੇ ਵਸਤਰ ਬਦਲਣ ਦੀ ਸੇਵਾ ਹੋਣੀ ਹੈ। ਅਤੇ ਸੱਚ ਜਾਣਨਾ, ਉਸ ਦਿਨ ਮੇਰਾ ਅਮਰੀਕਾ ਜਾਣ ਦਾ ਪ੍ਰੋਗਰਾਮ ਬਣਿਆ ਹੋਇਆ ਸੀ, ਪਰ ਤਾਂਘ ਐਸੀ ਪਈ, ਮੈਂ ਕਿਹਾ ਵੀ ਨਹੀਂ, ਉੱਥੇ ਤਾਂ ਫਿਰ ਜਾਂਦੇ ਰਹਾਂਗੇ, ਇੰਨੇ ਸਰੂਪਾਂ ਦੇ ਦਰਸ਼ਨ ਇਕੱਠੇ ਤਾਂ ਅਸੀਂ ਪੰਜਾਬ ਵਿੱਚ ਵੀ ਕਦੇ ਨਹੀਂ ਕੀਤੇ। ਅਤੇ ਸੱਚ ਜਦੋਂ ਵੀਰ ਜੀ ਸੁਣਾ ਰਹੇ ਸਨ, ਮੈਨੂੰ ਪਹਿਲੇ ਦਿਨ ਸਾਰਾ ਦਿਨ ਲਗਭਗ ਇੱਥੇ ਰਹਿਣ ਦਾ ਮੌਕਾ ਮਿਲਿਆ, ਇੱਕ ਇੱਕ ਸਰੂਪ ਨੂੰ ਕਿੰਨੀ ਚਾਹ ਨਾਲ ਸੰਗਤਾਂ ਨੇ ਉਹਨਾਂ ਦੇ ਪ੍ਰਕਾਸ਼ ਕੀਤੇ, ਉਹਨਾਂ ਦੇ ਵਸਤਰ ਬਦਲੇ। ਫਿਰ ਜਿਹੜਾ ਇੱਕ ਡਰ ਸੀ ਵੀ ਕਿਤੇ ਕੋਈ ਮੋਇਸਚਰ ਨਾ ਹੋਵੇ, ਕਿਤੇ ਇੱਕ ਸਰੂਪ ਤੇ ਵੀ ਨਹੀਂ ਸਾਨੂੰ ਲੱਗਾ, ਕਿਉਂਕਿ ਮੋਇਸਚਰ ਜੇ ਆਏ ਤੇ ਕਾਗਜ਼ ਦੀ ਸ਼ਾਈ ਤਾਂ ਇੱਕਦਮ ਹੀ ਪਤਾ ਲੱਗ ਜਾਂਦਾ। ਪਰ ਚਲੋ ਉਹ ਤਾਂ ਗੱਲ ਵੱਖਰੀ ਰਹੀ। ਇੱਕ ਇੱਕ ਸਰੂਪ ਦੇ ਜਦੋਂ ਅੰਗਾਂ ਦੇ ਉੱਤੇ ਬੜੇ ਧਿਆਨ ਨਾਲ ਸਾਰੀ ਸੰਗਤ ਨੇ ਰੁਮਾਲਾ ਲੈ ਕੇ ਦਰਸ਼ਨ ਕੀਤੇ ਅੰਗ ਅੰਗ ਦੇ, ਸੱਚ ਜਾਣਨਾ ਉਹ ਬੜਾ ਹੀ ਇਲਾਹੀ ਅਤੇ ਰੂਹਾਨੀ ਇੱਕ ਦ੍ਰਿਸ਼ ਸੀ। ਮੈਂ ਬੜੇ ਦੇਰ ਤੱਕ ਇਸ ਦ੍ਰਿਸ਼ ਨੂੰ ਜਦੋਂ ਯਾਦ ਕਰਾਂਗਾ ਆਨੰਦ ਵਿੱਚ ਆ ਜਾਵਾਂਗਾ। ਅਤੇ ਮੈਂ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ, ਇਹਨਾਂ ਨੇ ਸਾਰਿਆਂ ਨੂੰ ਕਿਹਾ ਆਓ ਭਾਈ ਕਰੋ ਸੇਵਾ। ਸੋ ਬਹੁਤ ਧੰਨਵਾਦ ਸੰਗਤ ਜੀ। ਅੱਜ ਮੈਂ ਜਿਹੜੀ ਮੇਰੇ ਮਨ 'ਚ ਵਿਚਾਰ ਆ ਰਹੀ ਹੈ, ਆਪਾਂ ਸਾਰੇ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਮੇਰਾ ਇੱਕ ਸਵਾਲ ਹੈ, ਦੱਸੋ ਜੀ ਕਿਹੜੀ ਬਾਣੀ ਸਭ ਤੋਂ ਵੱਧ ਪੜ੍ਹੀ ਜਾਂਦੀ ਹੈ? ਜਪਜੀ ਸਾਹਿਬ ਦੀ ਆਵਾਜ਼ ਆਈ, ਹੋਰ ਜੀ। ਸੁਖਮਨੀ ਸਾਹਿਬ ਦੀ ਆਵਾਜ਼ ਆ ਗਈ ਜੀ, ਹੋਰ ਜੀ। ਚਲੋ ਮੈਂ ਹਿੰਟ ਦੇ ਦੇਵਾਂ, ਜਿਹੜਾ ਸਭ ਤੋਂ ਲੇਟ ਆਵੇ ਉਹ ਵੀ ਉਹ ਬਾਣੀ ਪੜ੍ਹਦਾ ਜੀ, ਆਨੰਦ ਸਾਹਿਬ। ਆਨੰਦ ਸਾਹਿਬ ਦੀ 6 ਪੌੜੀਆਂ ਮੈਂ ਕਹਾਂਗਾ ਸਾਰੇ ਪੜ੍ਹਦੇ ਨੇ, ਜਿਹੜਾ ਕੀਰਤਨ ਵੀ ਨਾ ਸਰਵਨ ਕਰ ਸਕੇ, ਜਿਹੜਾ ਪਾਠ ਦੇ ਸਮੇਂ ਤਾਂ ਵੀ ਨਾ ਪਹੁੰਚੇ, ਅਖੀਰ ਤੇ ਵੀ ਆਵੇ, ਉਹ 6 ਪੌੜੀਆਂ ਦੇ ਜ਼ਰੂਰ ਦਰਸ਼ਨ ਕਰਦਾ ਹੈ, ਸਰਵਨ ਕਰਦਾ ਹੈ, ਗਾਇਨ ਕਰਦਾ ਹੈ, ਪੜ੍ਹਦਾ ਹੈ। ਸਤ ਸੰਗਤ ਜੀ, ਮੇਰਾ ਇਹਨਾਂ 6 ਪੌੜੀਆਂ ਦੇ ਨਾਲ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਬੜਾ ਪਿਆਰਾ ਅਨੁਭਵ ਹੋਇਆ। ਤੇ ਮੇਰੇ ਮਨ 'ਚ ਇਹ ਆਇਆ ਵੀ ਸਾਰੀ ਕੀਰਤਨ ਅਸੀਂ ਆਰਾਮ ਨਾਲ ਕਰਦੇ ਹਾਂ, ਜਦੋਂ ਆਨੰਦ ਸਾਹਿਬ ਪੜ੍ਹਨ ਲੱਗਦੇ ਹਾਂ ਨਾ, ਮੈਂ ਆਪਣੀ ਅਵਸਥਾ ਦੱਸਦਾ ਵੀ ਮੈਂ ਤੇ ਤਿਆਰ ਕਰਨਾ ਸ਼ੁਰੂ ਕਰ ਦਿੰਦਾ ਸੀ, ਹੁਣ ਖੜੇ ਹੋਣਾ, ਅਰਦਾਸ ਹੋਣੀ ਹੈ, ਲੰਗਰ ਛਕਾਂਗੇ। ਤੇ ਉਹ ਪੜ੍ਹਿਆ ਵੀ ਆਮ ਤੌਰ ਤੇ ਦੁੱਗਣ ਵਿੱਚ ਜਾਂਦਾ, ਡਬਲ ਸਪੀਡ ਵਿੱਚ ਪੜ੍ਹਿਆ ਜਾਂਦਾ। ਮੈਨੂੰ ਲੱਗਾ ਵੀ ਨਹੀਂ, ਇਹ ਬਾਣੀ ਜੇ ਅਸੀਂ ਇਕੱਲੇ ਸਭ ਤੋਂ ਵੱਧ ਇਹ ਪੜ੍ਹਦੇ ਹਾਂ, ਜੇ ਇਕੱਲੇ ਇਹ 6 ਪੌੜੀਆਂ ਦੀ ਵਿਚਾਰ ਚੰਗੀ ਤਰ੍ਹਾਂ ਕਰ ਲਈਏ ਨਾ, ਸਾਡਾ ਜੀਵਨ ਬਦਲ ਜਾਏਗਾ, ਆਨੰਦ ਨਾਲ ਭਰ ਜਾਏਗਾ। ਅੱਜ ਤੋਂ 25-30 ਸਾਲ, 40 ਸਾਲ ਪਹਿਲਾਂ ਮੇਰੇ ਮਨ 'ਚ ਫੁਰਨਾ ਆਇਆ, ਉਦੋਂ ਮੈਂ ਜਦੋਂ ਯੂਨੀਵਰਸਿਟੀ ਵਿੱਚ ਪੜ੍ਹਦਾ ਸੀ, ਪੋਸਟ ਗ੍ਰੈਜੂਏਸ਼ਨ ਕਰਦਾ ਸੀ, ਅਤੇ ਮੈਂ ਅਰਦਾਸ ਕੀਤੀ ਵਾਹਿਗੁਰੂ ਜੀ ਮੈਨੂੰ PhD ਕਰਾ ਦਿਓ, ਆਨੰਦ ਆ ਜਾਏਗਾ। ਆਲੇ ਦੁਆਲੇ ਸਾਰੇ ਸਾਡੀ ਯੂਨੀਵਰਸਿਟੀ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਆਪ ਸਾਰੇ ਜਾਣਦੇ ਹੀ ਹੋਵੋਗੇ। ਆ ਹੁਣੇ ਜਿਹੜੇ ਨਗਰਾਂ ਦੇ ਨਾਮ ਲਏ, ਕੱਲ੍ਹ ਵੀ ਪਰਸੋਂ ਵੀ, ਵੀਰ ਜੀ ਕਈ ਨਗਰਾਂ 'ਚ ਮੈਂ ਹੋ ਕੇ ਆਇਆ ਹੋਇਆ, ਉਹ ਨਗਰ ਦਾ ਨਾਮ ਹੀ ਆਉਂਦਾ ਤੇ ਖੁਸ਼ੀ ਹੁੰਦੀ ਹੈ ਵੀ ਉੱਥੇ ਦੀ ਸੰਗਤ ਵੀ ਇੱਥੇ ਹੈਗੀ ਹੈ। ਸਾਡੀ ਯੂਨੀਵਰਸਿਟੀ ਦੇ ਵਿੱਚ ਕਿਸਾਨ ਮੇਲੇ ਲੱਗਦੇ ਨੇ, ਬੜਾ ਉਪਰਾਲੇ ਕਿਸਾਨਾਂ ਲਈ ਹੁੰਦੇ ਨੇ। ਚਲੋ ਮੇਰੀ ਨੌਕਰੀ ਉੱਥੇ ਲੱਗ ਗਈ ਪਰ ਮੇਰੀ ਹਾਲੀ PhD ਨਹੀਂ ਹੋਈ ਸੀ। ਮੈਂ ਅਰਦਾਸ ਕੀਤੀ ਵਾਹਿਗੁਰੂ ਜੀ PhD ਹੋ ਜਾਏ ਆਨੰਦ ਆ ਜਾਏਗਾ। ਵਾਹਿਗੁਰੂ ਜੀ ਨੇ PhD ਕਰਾਤੀ, ਆਨੰਦ ਫਿਰ ਨਹੀਂ ਆਇਆ। ਕਿਰਾਏ ਦੇ ਮਕਾਨ ਚ ਰਹਿੰਦੇ ਸੀ, ਅਰਦਾਸ ਕੀਤੀ ਵਾਹਿਗੁਰੂ ਜੀ ਆਪਣਾ ਘਰ ਹੋਵੇ ਨਾ ਆਨੰਦ ਆ ਜਾਏਗਾ। ਵਾਹਿਗੁਰੂ ਜੀ ਨੇ ਆਪਣਾ ਘਰ ਦੇ ਦਿੱਤਾ, ਆਨੰਦ ਫਿਰ ਵੀ ਨਹੀਂ ਆਇਆ। ਛੋਟੀ ਕਾਰ ਹੁੰਦੀ ਸੀ ਮਰੂਤੀ 800, ਪੁਰਾਣਿਆਂ ਨੂੰ ਯਾਦ ਹੋਏਗਾ। ਹੋ ਗਿਆ ਨਹੀਂ ਨਹੀਂ ਵਾਹਿਗੁਰੂ ਜੀ ਡੀਲਕਸ ਕਾਰ, ਵਧੀਆ ਕਾਰ, ਮੋਟੀ ਕਾਰ, ਵੱਡੀ ਕਾਰ ਦਿਓ ਦਿਓ ਫਿਰ ਆਨੰਦ ਆ ਜਾਏਗਾ। ਵਾਹਿਗੁਰੂ ਜੀ ਨੇ ਉਹ ਵੀ ਦੇ ਦਿੱਤੀ, ਆਨੰਦ ਨਹੀਂ ਆਇਆ। ਸੰਗਤ ਜੀ ਪਤਾ ਨਹੀਂ ਪਰਮਾਤਮਾ ਕਦੋਂ ਕਿਸ ਵੇਲੇ ਬਖਸ਼ਿਸ਼ ਕਰ ਦੇਵੇ। ਇੱਕ ਦਿਨ ਸੰਗਤ ਵਿੱਚ ਜਦੋਂ ਆਨੰਦ ਸਾਹਿਬ ਦਾ ਪਾਠ ਸ਼ੁਰੂ ਹੋਇਆ ਤੇ ਪਹਿਲੀ ਲਾਈਨ ਕੀ ਹੈ ਜੀ? ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੈਂ ਆਪਣੇ ਆਪ ਨੂੰ ਬੜੀਆਂ ਲਾਹਨਤਾਂ ਪਾਈਆਂ। ਉਹ ਚੰਗਾ ਤੂੰ ਪੜਿਆ ਲਿਖਿਆ, ਤੂੰ ਡਿਗਰੀਆਂ ਵਿੱਚੋਂ, ਕੋਠੀਆਂ ਵਿੱਚੋਂ, ਕਾਰਾਂ ਵਿੱਚੋਂ ਆਨੰਦ ਲੱਭਦਾ ਰਿਹਾ, ਇਹਨਾਂ ਚੋਂ ਆਨੰਦ ਨਹੀਂ ਮਿਲਣਾ। ਆਨੰਦ ਤੇ ਤਾਂ ਆਏਗਾ ਜਦੋਂ ਤੈਨੂੰ ਸਤਿਗੁਰੂ ਮਿਲ ਜਾਏਗਾ। ਸੰਗਤ ਜੀ ਕਿਰਪਾ ਕਰਨਾ, ਸਾਰੇ ਮੁਸਕੁਰਾ ਕੇ ਬੋਲਣਾ ਆਨੰਦ ਭਇਆ। ਇੱਕ ਵਾਰੀ ਫਿਰ ਮੁਸਕੁਰਾ ਕੇ ਬੀਬੀਆਂ ਵੀ ਸਾਰੇ ਬੋਲੋ ਜੀ ਆਨੰਦ ਭਇਆ, ਆਨੰਦ ਭਇਆ। ਮੈਂ ਕਹਿੰਦਾ ਇਹ ਦੋ ਸ਼ਬਦ ਹੀ ਬੋਲੀ ਚੱਲੋ ਨਾ, ਜਦੋਂ ਕਦੇ ਬੜੀ ਮੁਸ਼ਕਿਲ ਬਣੀ ਹੋਵੇ ਨਾ ਉਦੋਂ ਵੀ ਮੁਸਕੁਰਾ ਕੇ ਬੋਲੋ, ਜੁੜ ਕੇ ਬੋਲੋ। ਕਿਆ ਬਖਸ਼ਿਸ਼ ਹੈ! ਅਸੀਂ ਕਹਿੰਦੇ ਹੁੰਦੇ ਸੀ ਆਨੰਦ ਆ ਗਿਆ, ਮੈਨੂੰ ਰਿਲਾਈਜ਼ ਹੋਇਆ ਆਨੰਦ ਜਿਹੜਾ ਬਾਹਰੋਂ ਆਉਂਦਾ ਨਾ ਉਹ ਚਲਾ ਵੀ ਜਾਂਦਾ, ਪਰ ਇੱਥੇ ਆਨੰਦ ਆ ਗਿਆ ਨਹੀਂ ਹੈ, ਇੱਥੇ ਕੀ ਹੈ? ਆਨੰਦ ਭਇਆ। ਸਾਡੇ ਅੰਦਰ ਅੰਮ੍ਰਿਤ ਦਾ ਖੂਹ ਹੈ, ਅੰਤਰ ਖੂਹਟਾ ਅੰਮ੍ਰਿਤ ਭਰਿਆ, ਸ਼ਬਦੈ ਕਾਢ ਪੀਏ ਪਨਿਹਾਰੀ। ਸਾਡੇ ਸਾਰਿਆਂ ਦੇ ਅੰਦਰ, ਜੇ ਕਿਸੇ ਚ ਇਹ ਨਹੀਂ ਹੈਗਾ ਵੀ ਨਹੀਂ ਹੈਗਾ, ਸਾਰਿਆਂ ਦੇ ਅੰਦਰ ਅੰਮ੍ਰਿਤ ਦਾ ਖੂਹ ਹੈ। ਪਾਤਸ਼ਾਹ ਕਹਿ ਰਹੇ ਨੇ ਅੰਤਰ ਖੂਹਟਾ, ਸਾਰੇ ਪੜ੍ਹਨਾ ਜੀ। ਖੂਹ ਵੱਡਾ ਹੁੰਦਾ, ਖੂਹਟਾ ਛੋਟਾ ਜਿਹਾ, ਪਰ ਜਿੰਨਾ ਵੀ ਹੈ ਉਹ ਕਹਿੰਦੇ ਨੇ ਅੰਤਰ ਖੂਹਟਾ ਅੰਮ੍ਰਿਤ ਭਰਿਆ, ਉਹਦੇ ਚ ਅੰਮ੍ਰਿਤ ਭਰਿਆ ਹੋਇਆ। ਤੇ ਕੱਢਣਾ ਕਿਵੇਂ ਹੈ? ਸਬਦੈ ਕਾਢ ਪੀਐ ਪਨਿਹਾਰੀ। ਉਹ ਜਿਹੜਾ ਅੰਦਰ ਖੂਹ ਹੈ ਨਾ, ਉਹ ਸ਼ਬਦ ਰਾਹੀਂ ਪ੍ਰਗਟ ਹੋਣਾ ਹੈ। ਸਾਧ ਸੰਗਤ ਜੀ ਬੜੇ ਵਡਭਾਗੀ ਹਾਂ, ਗੁਰਦੁਆਰੇ ਆਨੇ ਆ। ਮੈਂ ਤੇ ਕਹਿੰਦਾ ਕਿੰਨੀਆਂ ਅਸੀਂ ਵਹਿਮਾਂ ਭਰਮਾਂ, ਥਿੱਤਾਂ ਵਾਰਾਂ, ਗ੍ਰਹਿਆਂ ਤਾਰਿਆਂ ਤੋਂ ਬਚੇ ਹੋਏ ਹਾਂ। ਸਾਨੂੰ ਕੋਈ ਭਰਮ ਨਹੀਂ, ਤਾਰਾ ਚੜਿਆ ਕਿ ਤਾਰਾ ਡੁੱਬਿਆ, ਕਿਹੜਾ ਵਾਰ ਹੈ ਕਿਹੜਾ ਸਮਾਂ, ਕੋਈ ਭਰਮ ਨਹੀਂ। ਗੁਰੂ ਨੇ ਕਿੱਥੋਂ ਕਿੱਥੋਂ ਸਾਨੂੰ ਬਚਾਇਆ ਹੋਇਆ। ਮੈਂ ਪਿਛਲੀ ਵਾਰ ਗੱਲ ਕੀਤੀ ਸੀ, ਮੇਰਾ ਜਨਮ ਦਿੱਲੀ ਦਾ, ਐਜੂਕੇਸ਼ਨ ਦਿੱਲੀ ਚ ਹੋਈ। ਸਾਡੀ ਕਲਾਸ ਚ ਬੱਚੇ ਇੱਕ ਦਿਨ ਕਹਿੰਦੇ ਨੇ ਵੀ ਤੁਹਾਡੇ ਚ ਵਿਆਹ ਦੀ ਤਰੀਕ ਕਿਵੇਂ ਬਣਾਈ ਜਾਂਦੀ ਹੈ? ਉਹ ਕਹਿੰਦੇ ਸਾਡੇ ਚ ਪੰਡਿਤ ਜੀ ਕੋਲ ਜਾਂਦੇ ਆ, ਉਹ ਚੈੱਕ ਕਰਦੇ ਨੇ ਕਿਹੜਾ ਦਿਨ ਸ਼ੁਭ ਹੈ। ਦੂਜੇ ਨੂੰ ਪੁੱਛਿਆ, ਉਹ ਵੀ ਕਹਿੰਦੇ ਸਾਡੇ ਇਸ ਤਰ੍ਹਾਂ ਹੈ, ਸਾਡੇ ਇਸ ਤਰ੍ਹਾਂ। ਤੇ ਮੈਨੂੰ ਪੁੱਛਿਆ, ਮੈਂ ਕਿਹਾ ਸਾਡੇ ਵਿੱਚ ਤੇ ਹੈਗਾ, ਅਸੀਂ ਦੇਖਦੇ ਹਾਂ ਐਤਵਾਰ ਕਦੋਂ ਹੈ, ਬੱਚਿਆਂ ਦੇ ਪੇਪਰ ਤਾਂ ਨਹੀਂ ਹੈਗੇ। ਸਾਡੇ ਲਈ ਹਰ ਦਿਨ ਸ਼ੁਭ ਹੈ। ਸਾਧ ਸੰਗਤ ਜੀ ਬੜੇ ਵਡਭਾਗੇ ਆ, ਪਰ ਹੁਣ ਥੋੜਾ ਜਿਹਾ ਉਪਰਾਲਾ ਹੋਰ ਕਰਨ ਦੀ ਲੋੜ ਹੈ। ਜਿੱਥੇ ਗੁਰੂ ਘਰ ਆ ਕੇ ਮੱਥਾ ਟੇਕਦੇ ਹਾਂ ਨਾ, ਕੀਰਤਨ ਸਰਵਨ ਕਰਦੇ ਹਾਂ, ਮੈਂ ਕਹਿਣਾ ਸ਼ੁਰੂ ਕੀਤਾ ਹੁਣ ਬਾਣੀ ਦੀ ਵਿਚਾਰ ਕਰਨੀ ਸ਼ੁਰੂ ਕਰ ਦਈਏ। ਚਲੋ ਸਾਰਾ ਕੁਛ ਔਖਾ ਲੱਗਦਾ, ਆਨੰਦ ਸਾਹਿਬ ਦੀ 6 ਪੌੜੀਆਂ ਦੀ ਵਿਚਾਰ ਕਰ ਲਓ ਜੀ। ਅੱਛਾ ਫਿਰ ਸਾਡੀ ਬਾਣੀ ਤੇ ਇੰਨੀ ਸੌਖੀ ਹੈ, ਕਿਸੇ ਕੋਲ ਜਾਣ ਦੀ ਪੁੱਛਣ ਦੀ ਲੋੜ ਹੀ ਨਹੀਂ ਜੇ। ਆਪ ਪੜ੍ਹੋ, ਬਾਰ ਬਾਰ ਪੜ੍ਹੋ। ਹਾਂ ਮੈਂ ਕਹਿੰਦਾ ਮੁਸਕੁਰਾ ਕੇ ਪੜ੍ਹੋ ਤੇ ਛੇਤੀ ਸਮਝ ਆਏਗਾ ਜੀ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਜਦੋਂ ਸਤਿਗੁਰੂ ਆ ਗਿਆ ਨਾ ਫਿਰ ਸਹਿਜ ਆ ਗਿਆ, ਟਿਕਾ ਆ ਗਿਆ, ਨਾਲ ਹੀ ਆ ਗਿਆ ਸਤਿਗੁਰੂ ਦੇ। ਤੇ ਸਹਿਜ ਕੀ ਹੈ, ਕੋਈ ਜਿੰਨਾ ਮਰਜ਼ੀ ਡਰਾਵੇ ਜਿੰਨਾ ਮਰਜ਼ੀ ਡੁਲਾਵੇ ਅਸੀਂ ਡੋਲਦੇ ਹੀ ਨਹੀਂ, ਸਹਿਜ ਇੱਛਾ ਅਡੋਲ। ਅੱਗੇ ਪਾਤਸ਼ਾਹ ਕਹਿੰਦੇ ਨੇ ਅੰਗੀਕਾਰ ਉਹ ਕਰੇ ਤੇਰਾ, ਸਾਰੇ ਬੋਲਣਾ ਜੀ ਇੱਕ ਵਾਰੀ, ਅੰਗੀਕਾਰ ਉਹ ਕਰੇ ਤੇਰਾ। ਮੈਂ ਬੜੀ ਦੇਰ ਇਹਨੂੰ ਅੰਗੀਕਾਰੋ ਕਰ ਪੜਦਾ ਰਿਹਾ, ਅੰਗੀਕਾਰੋ ਕਰੇ ਤੇਰਾ, ਨਹੀਂ ਨਹੀਂ ਨਹੀਂ, ਇਹ ਸ਼ਬਦ ਹੈ ਅੰਗੀਕਾਰ ਉਹ, ਉਹ ਮੈਨੇ ਪਰਮਾਤਮਾ ਤੇ ਅੰਗੀਕਾਰ ਮੈਨੇ ਅੰਗ, ਮੈਨੇ ਅੰਗ ਸਾਡੇ ਸਰੀਰ ਦੇ ਅੰਗ, ਅੰਗੀਕਾਰ ਅੰਗ ਦੀ ਰੱਖਿਆ, ਅੰਗ ਰਕਸ਼ਕ ਕਹਿੰਦੇ ਹਾਂ ਆਪਾਂ ਹਿੰਦੀ ਦੇ ਵਿੱਚ, ਬਾਡੀ ਗਾਰਡ। ਲਓ ਜੀ ਲਓ, ਇਹ ਤਾਂ ਅਮੀਰਾਂ ਦੇ ਮਿਨਿਸਟਰਾਂ ਦੇ ਵੱਡਿਆਂ ਦੇ ਬਾਡੀ ਗਾਰਡ ਹੁੰਦੇ ਸੀ, ਨਹੀਂ ਉਹ ਭਗਤਾਂ ਦਾ ਵੀ ਬਾਡੀ ਗਾਰਡ ਹੁੰਦਾ ਜੇ। ਅੰਗੀਕਾਰ ਉਹ ਕਰੇ ਤੇਰਾ, ਸਾਰੇ ਡਰ ਦੂਰ ਹੋ ਗਏ, ਕਾਰਜ ਸਭ ਸਵਾਰਨਾ ਵਾਹਿਗੁਰੂ। ਸਤ ਸੰਗਤ ਜੀ, ਜ਼ਰੂਰ ਮੇਰੇ ਹੱਥ ਬੰਨ ਕੇ ਬੇਨਤੀ ਹੈ, ਜੇ ਵਿਚਾਰ ਕੇ ਪੜਾਂਗੇ ਦੂਣਾ ਚੌਣਾ ਕਈ ਗੁਣਾ ਆਨੰਦ ਆ ਜਾਏਗਾ। ਮੈਂ ਬੜੀ ਥਾਵਾਂ ਤੇ ਪਿਛਲੇ ਹਫਤੇ ਦਾ ਇੱਥੇ ਸਾਂਝ ਦਾ ਬੜਾ ਪਿਆਰਾ ਗਰੁੱਪ ਹੈ, ਰੇਡੀਓ ਤੇ ਵੀ ਗੱਲਬਾਤ ਹੋਈ ਹੈ, ਮੈਂ ਹਰ ਜਗ੍ਹਾ ਜਾ ਕੇ ਬੇਨਤੀ ਕਰ ਰਿਹਾ। ਜਦੋਂ ਮੈਂ ਯੂਨੀਵਰਸਿਟੀ ਚ ਪੜ੍ਹਦਾ ਸੀ, ਇੱਕ ਮੇਰਾ ਦੋਸਤ ਕਹਿੰਦਾ ਜਪਜੀ ਸਾਹਿਬ ਪੜ੍ਹਨ ਵਾਲਾ ਕਦੇ ਦੁਖੀ ਨਹੀਂ ਹੋ ਸਕਦਾ। ਮੈਂ ਕਿਹਾ ਮੈਨੂੰ ਤਾਂ 20 ਸਾਲ ਹੋ ਗਏ ਜਪਜੀ ਸਾਹਿਬ ਪੜ੍ਹਦਿਆਂ, ਮੈਂ ਤੇ ਹਾਲੀ ਵੀ ਦੁਖੀ ਹੁੰਦਾ, ਤੈਨੂੰ ਹਾਲੀ 6 ਮਹੀਨੇ ਹੋਏ ਨੇ, ਤੂੰ ਕਿਉਂ ਨਹੀਂ ਦੁਖੀ ਹੁੰਦਾ? ਉਹ ਕਹਿੰਦਾ ਜਪਜੀ ਸਾਹਿਬ ਪੜ੍ਹਨ ਵਾਲਾ ਕਹਿੰਦਾ ਕੇਤਿਆ ਦੁੱਖ ਭੂਖ ਸਦ ਮਾਰ। ਅੱਗੇ ਕੀ ਹੈ ਜੀ, ਇਹ ਮੈਨੇ ਦੁੱਖ ਭੁੱਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾਰ। ਸਾਧ ਸੰਗਤ ਜੀ, ਬਾਣੀ ਪੜਨ ਵਾਲੇ ਦੀ ਮਨੋਸਥਿਤੀ ਇੰਨੀ ਬਲਵਾਨ ਹੋ ਜਾਂਦੀ ਹੈ, ਉਹ ਦੁੱਖ ਨੂੰ ਵੀ ਕਹਿੰਦਾ ਤੇਰੀ ਦਾਤ ਹੈ ਵਾਹਿਗੁਰੂ। ਪਰਿਸਥਿਤੀ ਜਿੰਨੀ ਮਰਜ਼ੀ ਮਾੜੀ ਹੋਵੇ, ਜੇ ਤੁਹਾਡੀ ਮਨੋਸਥਿਤੀ ਬਲਵਾਨ ਹੈ, ਪਰਿਸਥਿਤੀ ਤੁਹਾਡਾ ਕੁਛ ਨਹੀਂ ਵਿਗਾੜ ਸਕਦੀ। ਤੇ ਜੇ ਮਨ ਡੋਲਿਆ ਹੋਇਆ ਨਾ, ਨਿੱਕੀ ਜੀ ਮੁਸ਼ਕਿਲ ਵੀ ਡੁਲਾ ਦਿੰਦੀ ਹੈ, ਤੋੜ ਦਿੰਦੀ ਹੈ, ਗੁੰਮਰਾਹ ਕਰ ਦਿੰਦੀ ਹੈ। ਸਾਡੇ ਪਾਤਸ਼ਾਹਾਂ ਨੇ, ਸਾਡੀ ਬਾਣੀ ਨੇ ਸਾਡੇ ਮਨ ਨੂੰ ਮਜ਼ਬੂਤ ਕੀਤਾ। ਤੇ ਮੈਨੂੰ ਉਸ ਦਿਨ ਜਦ ਮੇਰੇ ਦੋਸਤ ਨੇ ਇਹ ਕਿਹਾ ਨਾ ਕਿ ਜਪਜੀ ਸਾਹਿਬ ਪੜ੍ਹਨ ਵਾਲਾ ਦੁਖੀ ਨਹੀਂ ਹੁੰਦਾ, ਉਸ ਦਿਨ ਤੋਂ ਬਾਅਦ ਮੇਰੀ ਸੋਚ ਬਦਲ ਗਈ। ਮੈਂ ਸੋਚਿਆ ਮੈਂ ਤੇ ਪਾਠ ਪੜ੍ਹੀ ਜਾ ਰਿਹਾ, ਪੜ੍ਹੀ ਜਾ ਰਿਹਾ, ਪੜ੍ਹੀ ਜਾ ਰਿਹਾ, ਉਹਨੇ ਪਾਠ ਨੂੰ ਵਿਚਾਰਿਆ, ਉਹ ਮੇਰੇ ਤੋਂ ਅੱਗੇ ਨਿਕਲ ਗਿਆ, ਉਹਦੀ ਮਨੋਸਥਿਤੀ ਵਧੀਆ ਹੋ ਗਈ। ਸਤ ਸੰਗਤ ਜੀ, ਹੈ ਤਾਂ ਗਲਤੀ, ਇੱਕ ਦਿਨ ਜਪਜੀ ਸਾਹਿਬ ਦਾ ਪਾਠ ਕਰਦਿਆਂ ਮੇਰਾ ਧਿਆਨ ਕਿਤੇ ਨਹੀਂ ਜੁੜਿਆ। ਇਹ ਹੁੰਦਾ ਸਾਡੇ ਸਾਰਿਆਂ ਨਾਲ, ਸਾਰਾ ਪਾਠ ਮੁੱਕ ਜਾਂਦਾ, ਸਾਨੂੰ ਯਾਦ ਨਹੀਂ ਹੁੰਦਾ, ਉਹ ਸਮਾਪਤੀ ਵੀ ਹੋ ਗਈ, ਧਿਆਨ ਮਨ 10 ਦਿਸ਼ਾਵਾਂ 'ਚ ਘੁੰਮ ਰਿਹਾ। ਉਸ ਦਿਨ ਪਾਠ ਕਰਦਿਆਂ ਮੇਰੇ ਮਨ 'ਚ ਬਾਰ ਬਾਰ ਫੁਰਨਾ ਆ ਰਿਹਾ ਸੀ ਕਿ ਜਪਜੀ ਸਾਹਿਬ ਵਿੱਚ 38 ਕੀ ਨੇ ਜਪਜੀ ਸਾਹਿਬ ਵਿੱਚ ਪੌੜੀਆਂ, ਕਿੰਨੀਆਂ ਪੌੜੀਆਂ ਜੀ, 38 ਪੌੜੀਆਂ। ਮੇਰੇ ਮਨ 'ਚ ਫੁਰਨਾ ਆਇਆ, ਇਹ ਵੀ ਪਾਤਸ਼ਾਹ ਦੀ ਕੋਈ ਰਮਜ਼ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬਾਣੀ ਵਿੱਚ ਸ਼ਬਦ ਨਹੀਂ ਨੇ, ਅਸ਼ਟਪਦੀਆਂ ਨਹੀਂ ਨੇ, ਦੁਪਦੇ ਨਹੀਂ ਨੇ, ਚੌਪਦੇ ਨਹੀਂ ਨੇ, ਛੰਤ ਨਹੀਂ ਨੇ, ਕੋਈ ਹੋਰ ਕਾਵਿ ਰੂਪ ਨਹੀਂ ਹੈ, ਪਹਿਲੀ ਬਾਣੀ ਦੇ ਵਿੱਚ ਪੌੜੀਆਂ ਨੇ। ਸੰਗਤ ਜੀ, ਉਸ ਦਿਨ ਫੁਰਨਾ ਆਇਆ, ਐ ਮਨਾ ਤੂੰ ਰੋਜ਼ ਪੌੜੀਆਂ ਪੜ੍ਹਦਾ ਹੀ ਰਹੇਗਾ ਕਿ ਪੌੜੀਆਂ ਚੜ੍ਹੇਗਾ ਵੀ? ਸੰਗਤ ਜੀ, ਸੱਚ ਸਾਰੇ ਨਿਤਨੇਮ ਕਰਨ ਵਾਲੇ, ਜਪਜੀ ਸਾਹਿਬ ਪੜ੍ਹਨ ਵਾਲੇ ਹਰ ਹਫਤੇ ਹਰ ਮਹੀਨੇ 2 ਮਹੀਨੇ ਜ਼ਰੂਰ ਦੇਖਿਆ ਕਰੀਏ, ਮੈਂ ਕੋਈ ਪੌੜੀਆਂ ਚੜੀਆਂ ਵੀ ਨੇ ਕਿ ਨਹੀਂ। ਅੱਛਾ, ਕਮਾਲ ਦੀ ਗੱਲ, ਆਪਣੇ ਆਪ ਨੂੰ ਪਤਾ ਲੱਗ ਜਾਂਦਾ ਜੀ, ਸਾਡੇ ਸੁਭਾਅ 'ਚ ਤਬਦੀਲੀ ਆਉਂਦੀ ਹੈ, ਸਾਡਾ ਗੁੱਸਾ ਘਟਦਾ, ਸਾਡੀ ਘਬਰਾਹਟ ਘਟਦੀ ਹੈ, ਸਾਡਾ ਭਰੋਸਾ ਵੱਧਦਾ ਜੇ ਅਸੀਂ ਬਾਣੀ ਨੂੰ ਵਿਚਾਰ ਕੇ ਪੜੀਏ। ਮੇਰੀ ਅੱਜ ਬੇਨਤੀ ਕਿ ਪੌੜੀਆਂ ਪੜਨ ਦੇ ਨਾਲ ਨਾਲ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕਰੀਏ। ਤੇ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਸਾਡੇ ਕੋਈ ਵੀਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੇਵਲ ਬਾਹਰੀ ਸਤਿਕਾਰ ਦੀ ਗੱਲ ਕਰਦੇ ਨੇ। ਮੈਂ ਛੋਟਾ ਹੁੰਦਾ ਸੀ ਤੁਹਾਡੇ ਇੱਥੇ ਹੀ ਡਾਕਟਰ ਗੁਰਬਖਸ਼ ਸਿੰਘ ਜੀ ਹੁੰਦੇ ਸੀ ਸਾਡੀ ਯੂਨੀਵਰਸਿਟੀ ਦੇ, ਡਾਕਟਰ ਗੁਰਬਖਸ਼ ਸਿੰਘ ਗਿੱਲ, ਬੜੇ ਲੰਮੇ ਉੱਚੇ ਸਨ, ਬੜੀਆਂ ਕਿਤਾਬਾਂ ਲਿਖੀਆਂ ਨੇ, ਬਾਹਰ ਤੁਹਾਡੇ ਸਟਾਲ ਵੀ ਲੱਗਾ ਕੈਨੇਡੀਅਨ ਸਿੱਖ ਸੋਸਾਇਟੀ ਦਾ, ਉਹਨਾਂ ਨੇ ਸਭ ਤੋਂ ਪਹਿਲੀ ਵਾਰੀ 1997 'ਚ ਉਹਨਾਂ ਦੀ ਕਿਤਾਬ ਛਾਪੀ ਸੀ। ਮੈਂ ਲੁਧਿਆਣੇ ਕਿਤਾਬ ਪੜ੍ਹੀ, ਮੈਂ ਸਾਰਿਆਂ ਨੂੰ ਕਿਹਾ ਵੀ ਆਪਾਂ ਛਾਪੀਏ ਵੰਡੀਏ, ਸ਼੍ਰੋਮਣੀ ਕਮੇਟੀ ਨੇ, ਦਿੱਲੀ ਕਮੇਟੀ ਨੇ ਹਿੰਦੀ 'ਚ ਪੰਜਾਬੀ 'ਚੋਂ ਕਿਤਾਬ ਛਾਪੀ, ਜ਼ਰੂਰ ਪੜ੍ਹਨਾ ਜੀ। ਅਤੇ ਮੈਂ ਗੱਲ ਕਰ ਰਿਹਾ ਸੀ ਕਿ ਡਾਕਟਰ ਗੁਰਬਖਸ਼ ਸਿੰਘ ਜੀ ਜਦੋਂ ਕਹਿੰਦੇ ਹੁੰਦੇ ਸੀ ਨਾ, ਕੈਂਪ ਲਗਾਉਂਦੇ ਹੁੰਦੇ ਸੀ, ਇੱਕ ਕੈਂਪ 'ਤੇ ਮੈਨੂੰ ਨਹੀਂ ਯਾਦ ਕਿੱਥੋਂ ਇੱਕ ਬੁਲਾਰੇ ਨੇ ਗੱਲ ਕਹੀ, ਕਹਿੰਦੇ ਸਾਧ ਸੰਗਤ ਜੀ ਜਦੋਂ ਅਸੀਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ ਤਾਂ ਦੱਸੋ ਕਿਹਨੂੰ ਮੱਥਾ ਟੇਕਦੇ ਹਾਂ? ਆਪਾਂ ਸਾਰੇ ਮੱਥਾ ਟੇਕਿਆ, ਹੁਣੇ ਟੇਕ ਰਹੇ ਹਾਂ, ਰੁਮਾਲਾ ਨੂੰ ਮੱਥਾ ਟੇਕ ਰਹੇ ਹਾਂ ਦੱਸੋ ਜੀ? ਨਹੀਂ, ਪੇਪਰ ਨੂੰ ਮੱਥਾ ਟੇਕ ਰਹੇ ਹਾਂ, ਜਿਲਦ ਨੂੰ ਮੱਥਾ ਟੇਕ ਰਹੇ ਹਾਂ, ਅੱਛਾ ਅੱਛਾ ਸ਼ਾਹੀ ਨੂੰ ਮੱਥਾ ਟੇਕਦੇ ਹਾਂ, ਨਹੀਂ ਨਹੀਂ ਨਹੀਂ, ਅਸੀਂ ਕਿਹਨੂੰ ਮੱਥਾ ਟੇਕ ਰਹੇ ਹਾਂ? ਸ਼ਬਦ ਨੂੰ। ਸਾਡਾ ਗੁਰੂ ਵੀ ਸ਼ਬਦ, ਤੇ ਜੇ ਪੁੱਛੋ ਨਾ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ? ਗੁਰੂ ਸਾਹਿਬ ਸਿੱਧ ਗੋਸ਼ਟ ਬਾਣੀ ਚ ਆਪ ਕਹਿੰਦੇ ਨੇ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਿੱਧਾਂ ਨੇ ਕਿਹਾ ਕਵਨ ਗੁਰੂ ਕਿਸਕਾ ਤੂੰ ਚੇਲਾ। ਸਿੱਧਾਂ ਨੇ ਦੇਖਿਆ ਇਹ ਗ੍ਰਸਤੀ ਹੈ, ਨਾਨਕ ਇਹਦਾ ਵਿਆਹ ਹੋਇਆ, ਇਹਦੇ ਬੱਚੇ ਹੋਏ ਨੇ, ਪਰ ਇਹ ਸਾਡੇ ਤੋਂ ਬਹੁਤ ਅੱਗੇ ਹੈ। ਬੜੀ ਹੈਰਾਨੀ ਨਾਲ ਪੁੱਛਦੇ ਨੇ, ਨਾਨਕ ਤੇਰਾ ਗੁਰੂ ਕੌਣ ਹੈ? ਤੇ ਨਾਨਕ ਨੇ ਕਿਹਾ ਮੇਰਾ ਗੁਰੂ ਸ਼ਬਦ ਹੈ। ਤੇ ਸੰਗਤ ਜੀ ਸਾਡਾ ਗੁਰੂ ਵੀ ਸ਼ਬਦ ਹੈ, ਉਹ ਸ਼ਬਦ ਦੀ ਕੋਈ ਬੇਦਬੀ ਨਹੀਂ ਕਰ ਸਕਦਾ ਜੇ, ਤੇ ਸ਼ਬਦ ਦਾ ਸਤਿਕਾਰ ਹੈ, ਸ਼ਬਦ ਨੂੰ ਆਪਣੇ ਹਿਰਦੇ 'ਚ ਪ੍ਰਕਾਸ਼ ਕਰੀਏ। ਤੁਧ ਨੂੰ ਨਿਮਣ ਮੰਨਣ ਤੇਰਾ ਨਾਉ, ਬਾਣੀ ਦਾ ਹੁਕਮ ਜੇ ਆਪਾਂ ਮੱਥਾ ਟੇਕ ਰਹੇ ਹਾਂ, ਮੱਥਾ ਟੇਕਣ ਦਾ ਮਤਲਬ ਹੈ ਅਸੀਂ ਤੇਰਾ ਨਾਮ ਮੰਨਦੇ ਹਾਂ, ਤੇਰਾ ਗਿਆਨ ਮੰਨਦੇ ਹਾਂ। ਬਾਹਰੀ ਸਤਿਕਾਰ ਜਿੰਨਾ ਕਰੋ ਥੋੜਾ ਹੈ, ਪਰ ਜੋ ਗੁਰੂ ਸਾਹਿਬ ਕਹਿ ਰਹੇ ਨੇ ਉੱਥੇ ਤੁਰਨਾ ਬਹੁਤ ਜ਼ਰੂਰੀ ਹੈ, ਉਹਦੇ 'ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਅਤੇ ਜੇ ਨਹੀਂ ਅਮਲ ਕਰ ਰਹੇ ਫਿਰ ਮੈਂ ਕਹਾਂਗਾ ਬੜਾ ਥੋੜਾ ਲਾਭ ਰਹਿ ਰਹੇ ਹੋ। ਕੇਵਲ ਗੁਰਦੁਆਰੇ ਆ ਰਹੇ ਹਾਂ ਉਨੀ ਕੁ ਦੇਰ ਦਾ ਆਨੰਦ, ਪਾਠ ਕਰ ਰਹੇ ਹਾਂ ਉਨੀ ਦੇਰ ਦਾ ਆਨੰਦ, ਪਰ ਜੇ ਪਾਠ ਨੂੰ ਵਿਚਾਰ ਰਹੇ ਹਾਂ, ਸ਼ਬਦ ਨੂੰ ਸਮਝ ਰਹੇ ਹਾਂ। ਮੈਂ ਤੇ ਸਕੂਲਾਂ ਕਾਲਜਾਂ 'ਚ ਕਹਿੰਦਾ ਵਾਂ ਵੀ ਗਿਆਨ ਗੁਰੂ ਹੈ ਸਾਡਾ, ਇੰਗਲਿਸ਼ 'ਚ ਕਹਾਂਗੇ ਨੌਲੇਜ ਗੁਰੂ ਹੈ। ਸਾਡੀ ਕੌਮ ਦੇ ਬੌਧਿਕ ਵਿਕਾਸ ਦੀ ਲੋੜ ਹੈ ਸਾਧ ਸੰਗਤ ਜੀ, ਜੇ ਸਾਡਾ ਬੌਧਿਕ ਵਿਕਾਸ ਨਾ ਹੋਇਆ ਤੇ ਅਸੀਂ ਸਮੇਂ ਨਾਲੋਂ ਪਿੱਛੇ ਰਹਿ ਜਾਵਾਂਗੇ। ਇੱਕ ਬੜੀ ਪਿਆਰੀ ਲਹਿਰ ਪੰਜਾਬ ਵਿੱਚ ਚੱਲ ਰਹੀ ਜੇ, ਉਹਦਾ ਨਾਮ ਜੇ ਨਾਦ, NAAA ਤੇ D, ਨੰਨੇ ਨਾਲ ਤਿੰਨ ਕੰਨੇ ਲਾਏ ਹੋਏ ਨੇ, ਐਕਰੋਨਿਮ ਹੈ ਨਾ ਤਾਂ ਕਰਕੇ। ਉਹ ਲਹਿਰ ਕਹਿ ਰਹੇ ਨੇ ਵੀ ਗੁਰੂ ਨਾਨਕ ਸਾਹਿਬ ਉਦਾਸੀਆਂ ਤੇ ਗਏ, ਕਲਮ ਕਾਗਜ਼ ਲੈ ਕੇ ਗਏ, ਭਾਈ ਅਸੀਂ ਵੀ ਗੁਰਦੁਆਰੇ ਆਈਏ ਕਲਮ ਤੇ ਕਾਗਜ਼ ਰੱਖੀਏ, ਕੋਈ ਨਵੀਂ ਗੱਲ ਫੁਰਨਾ ਆਵੇ ਕਥਾ ਵਿੱਚੋਂ ਕੀਰਤਨ ਵਿੱਚੋਂ ਨਵਾਂ ਫੁਰਮਾਨ ਮਿਲੇ ਲਿਖੀਏ। ਦੂਜੀ ਗੱਲ ਆਸਕ ਆਸਕ ਆਸਕ, ਪੁੱਛੋ ਪੁੱਛੋ ਪੁੱਛੋ। ਸਾਧ ਸੰਗਤ ਜੀ ਇੱਕ ਦਿਨ ਮੈਂ ਦੇਖਿਆ, ਸੋਚਿਆ ਵੀ ਜਪਜੀ ਸਾਹਿਬ ਵਿੱਚ ਸਵਾਲ ਜਵਾਬ ਕਿੰਨੇ ਕੁ ਨੇ। ਪਹਿਲੀ ਪੌੜੀ ਵਿੱਚ ਸਵਾਲ ਹੈ ਜੀ, ਕਿਹੜਾ ਸਵਾਲ ਹੈ ਜੀ ਪਹਿਲੀ ਪੌੜੀ 'ਚ? ਹਾਂ, ਮੈਂ ਬੜੀ ਦੇਰ ਤੱਕ ਕਹਿੰਦਾ ਹੁੰਦਾ ਸੀ ਪਹਿਲੀ ਪੌੜੀ 'ਚ ਇੱਕ ਸਵਾਲ ਹੈ। ਉਸ ਦਿਨ ਮੈਨੂੰ ਮਹਿਸੂਸ ਹੋਇਆ ਇੱਕ ਸਵਾਲ ਨਹੀਂ ਹੈ, ਦੋ ਸਵਾਲ ਨੇ। ਕਿਵ ਸਚਿਆਰਾਂ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਸਵਾਲ ਦੋ ਨੇ ਜਵਾਬ ਇੱਕੋ ਹੀ ਹੈ। ਚੌਥੀ ਪੌੜੀ 'ਚ ਫਿਰ ਦੋ ਸਵਾਲ, ਮੂੰਹੋਂ ਕੇ ਬੋਲਣ ਬੋਲੀ, ਹੈ ਨਾ ਜੀ। ਛੇਵੀਂ ਪੌੜੀ 'ਚ ਫਿਰ ਦੋ ਸਵਾਲ, ਮੈਂ ਕਿਹਾ ਕਮਾਲ ਹੋ ਗਈ, 6 ਪੌੜੀਆਂ 6 ਸਵਾਲ, 38 ਪੌੜੀਆਂ 'ਚ 38 ਸਵਾਲ ਤਾਂ ਹੋਣਗੇ। ਪਰ ਨਹੀਂ, 7ਵੀਂ ਪੌੜੀ 'ਚ ਕੋਈ ਸਵਾਲ ਨਹੀਂ, ਸੁਣਿਆ ਦੀ ਪੌੜੀਆਂ 4 'ਚ ਕੋਈ ਸਵਾਲ ਨਹੀਂ, ਮੰਨੇ ਦੀ ਪੌੜੀਆਂ 'ਚ ਕੋਈ ਸਵਾਲ ਨਹੀਂ। ਮੈਂ ਕਿਹਾ ਇਹ ਤਾਂ 15 ਪੌੜੀਆਂ 6 ਸਵਾਲ ਹੀ ਬਣੇ। ਪਰ ਨਹੀਂ ਸਾਧ ਸੰਗਤ ਜੀ, ਜਦੋਂ ਅੱਗੇ ਪਾਠ ਕੀਤਾ ਇੱਕ ਇੱਕ ਲਾਈਨ ਵਿੱਚ 4-4 ਸਵਾਲ, ਕਵਣ ਸਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਸਾਧ ਸੰਗਤ ਜੀ, ਮੈਂ ਉਸ ਦਿਨ ਨਿਊਯਾਰਕ ਜਾ ਰਿਹਾ ਸੀ ਤੇ ਜਹਾਜ਼ 'ਚ ਮੈਂ ਹਮੇਸ਼ਾ ਨਾ ਸਟੀਕ ਨਾਲ ਰੱਖਦਾ, ਇੱਕ ਸੁਭਾਅ ਬਣਾਇਆ ਨਿਤਨੇਮ ਕਰਨਾ ਸਟੀਕ ਤੋਂ ਕਰਨਾ, ਪੈਨ ਕੋਲ ਰੱਖਣਾ, ਕੋਈ ਫੁਰਨੇ ਆਉਂਦੇ ਨੇ ਲਿਖ ਸਕਦੇ ਹਾਂ, ਗੁਟਕਾ ਸਾਹਿਬ ਤਾਂ ਨਹੀਂ ਲਿਖ ਸਕਦੇ ਆਪਾਂ। किताब ते स्टीक ते लिख सकते हैं। और मैं नोट करना शुरू किया उस दिन मैनू 70 तो वध सवाल लभे जपजी साहब। अच्छा उस तो बाद फिर मैं इंटरनेट ते खोज की सवालों बारे, वो कहते ने एक्सकलेमेटरी क्वेश्चन भी होंगे, एक तो कड़छी वाला क्वेश्चन है ना, क्वेश्चन मार्क वाला, यह जी एक्सकलेमेशन है ना विस्मादक चिन्ह, वह भी एक सवाल होंगे। मैं वो काउंट किए 100 तो वध सवाल बन गए। सतसंग जी मैं टीचर रिटायर होया तो मैं उस दिन कह लो जी 58-60 साल की उम्र च जाके समझ आई कि गुरु साहब का सानू सिक्ख्या देन का ढंग है सवाल जवाब करना। पढ़न ते पढ़ाउन दा, किसे बच्चे नू कुछ पढ़ाना है जां तुसी कुछ सीखना है, सवाल करो ज्यादा सीख सकांगे। ते तीसरी गल इस नाद दे विच है डी डी भाव डिस्कशन करो। मेरा मन कीता जे असी अपनी कौम का बौद्धिक विकास करना चाहते हाँ नोट्स लैने शुरू करिए, अटेंशन वधेगी, रिटेंशन वधेगी, रिकलैक्शन वधेगी, आइडिएशन वधेगी, सवाल जवाब करिए जिज्ञासा वधेगी। AI दे युग विच कह रहे ने क्यूरोसिटी सब तो इंपोर्टेंट है, ते गुरु ने सानू क्यूरसिटी बख्शिश की है, जिज्ञासु बनाया है। फिर क्या विचार करो, मैं सोचना है तीन चीजा असी अपना लईए इस नाद दे नाल विस्माद आ जाएगा। जरूर यतन करिए, मैं प्रबंधक साहबान नूं भी बेनती करांगा, वीर जी लुधियाने दा सब तो वड्डा गुरुद्वारा मॉडल टाउन एक्सटेंशन, उन्होंने बाहर ना एक टोकरी लगाई है, उहदे च कापियां भी पईआं ने ते पेन पए ने, उत्ते लिखिआ है कथा कीर्तन विचों नोट्स लैण लई कापी पेन इत्थों लवो। मेरा मन इन्ना खुश हुंदा है कि साडी कौम बौद्धिकता वल अगे वधे, ज्ञान दे असी पुजारी बणीए। जदों ज्ञान की गल आएगी साडे अंदर आनंद भी वधेगा, तो असी फजूल दे कर्म कांड या कंट्रोवर्सियां भी गुरु का सत्कार ए नहीं होया ए नहीं होया, असी तो दर्शन किए ने, वीर जी ने दसिया सारे सरूप बहुत ही बख्शिश। नवी प्रिंटिंग जिहड़ी आई है होर भी तुहानू आनंद करती है, मेरे ख्याल अज सहज पाठ के भोग तो बाद संगतां दर्शन भी कर सकदियां ने जी, लड़ीदार सरूप भी आए ने, मेरा मन तो होर खुश होया। संगत जी जेड़े बड़ी देर तो पद छेद ते पाठ कर रहे हो, वो लड़ीदार स्वरूप तो पाठ करके देखो, बन वध जुड़ेगा जी, बड़ी बख्शिश है। पद छेद बीड़ा बनिया ने सिखानो सिखाण वास्ते, लड़ीदार स्वरूप लई बड़ी ज्यादा संथिया चाहिदी हुंदी सी, पर जे हुण असी 1-2-4 सहज पाठ कर चुके हाँ तो वधिया गल है, लड़ीदार स्वरूप तो पाठ करिए, मन वधेरे टिकेगा। और सच जानना जिन्ना असी बाणी दे नाल जुड़ांगे विचार करांगे जीवन विच आनंद ही आनंद आ जाएगा, फिर सचमुच ये प्रतख हो जाएगा दुख रोग संताप उतरे कदो सुनी सच्ची बाणी। एक माता जी कहंदे ने मैं ते बड़ी सुनी मेरे ते उतरे ही नहीं, मैं क्या माता जी किन्ने कन्ना नाल सुनी बाणी, कहंदे दो कन्ना नाल, मैं क्या नहीं वध कन्ना नाल सुननी चाहीदी है, कहंदे कान ही दो ने, मैं क्या नहीं किन्ने कन्न होंदे जी साढ़े, साढ़े चार कन्न होंदे ने, दो कन्न तन दे दो कन्न मन दे, आपां कहंदे नहीं वो चुकन्ना हो गया, बाणी पढ़ो चुकन्ने होके पढ़ो, अलर्ट होके पढ़ो भी की किया जा रहा है। जेड़े चुकन्ने होणगे उन्हां नूं बाणी दा वध लाहा मिलेगा, फिर सच जानना सारे दुख सारे रोग सारे संताप, टोडी राग विच पंजवें पातशाह कहंदे ने रोग सोग दुख जरा मरा, पंज चीजां ही तंग करदियां सानू, या रोग जा सोग, सोग होंदा मन दा, मन नूं कोई बीमारी लगी है, रोग सोग दुख जरा जरा बुढ़ेपा, मैं भी उस उम्र च पहुंच गया जी, बुढ़ेपा बड़ा तंग करदा है, रोग सोग दुख जरा मरा, मरा आत्मक मौत मरना। पातशाह कहंदे ने हर जन नहीं निकटानी, ओ तुसी ए इन्हां ने दुख की देना, ए ते हरी जांदे नेड़े नहीं आंदे। ਤਾਂ ਹੀ ਪਾਤਸ਼ਾਹ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਭਾਈ ਜਿਹੜੇ ਸਦਾ ਜਵਾਨ ਰਹਿੰਦੇ ਰਹਿਣਾ ਚਾਹੁੰਦੇ ਹੋ ਨਾ, ਸੁਰਤ ਗਿਆਨ ਦੀ ਪੌੜੀ ਤੇ ਚੜ੍ਹਨਾ ਸ਼ੁਰੂ ਕਰੀਏ, ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਇੱਕ ਵਾਰੀ ਫਿਰ ਮੈਂ ਇੱਥੇ ਦੀ ਪ੍ਰਬੰਧਕ ਕਮੇਟੀ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਮੈਂ ਦੂਸਰੇ ਗੁਰਦੁਆਰਾ ਸਾਹਿਬ ਪਹੁੰਚਣਾ ਹੈ, ਇਸ ਕਰਕੇ ਆਪ ਜੀ ਤੋਂ ਆਗਿਆ ਲੈਣਾ। ਆਪ ਜੀ ਨੇ ਇੰਨਾ ਵੱਡਾ ਉਪਰਾਲਾ ਕੀਤਾ ਹੈ, ਮੈਂ ਤੇ ਕਹਿੰਦਾ ਜਿਹੜੇ ਸੱਜਣਾਂ ਨੇ ਚਿਤਵਨੀ ਚਿਤਵੀ 225 ਸਰੂਪ ਇੰਨੀ ਦੂਰ ਪੰਜਾਬ ਤੋਂ ਤੁਸੀਂ ਲਿਆ ਕੇ ਕਿੰਨੇ ਘਰਾਂ ਵਿੱਚ ਇਹ ਜਾਣਗੇ, ਕਿੰਨੇ ਗੁਰੂ ਘਰਾਂ ਵਿੱਚ ਜਾਣਗੇ, ਕਿੰਨਾ ਬਾਣੀ ਦਾ ਪ੍ਰਚਾਰ ਹੋਏਗਾ। ਭਾਈ ਕਦੇ ਵੀ ਕਿਸੇ ਵੀ ਗੱਲ ਵਿੱਚ ਆ ਕੇ ਬਾਣੀ ਦੇ ਪ੍ਰਚਾਰ ਨੂੰ ਰੁਕਣ ਨਾ ਦੇਈਏ। ਮੈਂ ਤੇ ਕਹਾਂਗਾ ਜਿਹੜੇ ਕੋਈ ਸੱਜਣ ਕਹਿੰਦੇ ਨੇ ਨਾ ਸਤਿਕਾਰ ਐਵੇਂ ਦਾ ਹੋਣਾ ਚਾਹੀਦਾ, ਉਹ ਇਸ ਤੋਂ ਵੀ ਵੱਧ ਸਰੂਪ ਲੈ ਕੇ ਆਉਣ, ਉਹ ਕਹਿਣ ਅਸੀਂ ਹੋਰ ਸ਼ਾਨੋ ਸ਼ੌਕਤ ਨਾਲ ਲੈ ਕੇ ਆਵਾਂਗੇ। ਆਓ ਸਾਰੇ ਅਰਦਾਸ ਕਰੀਏ ਸਤਿਗੁਰੂ ਇਸ ਪੰਥ ਨੂੰ ਛੱਡਦੀਆਂ ਕਲਾਂ ਵੱਲ ਲੈ ਕੇ ਜਾਏ। ਸਾਰੀ ਦੁਨੀਆ ਉਡੀਕ ਰਹੀ ਹੈ ਗੁਰਮਤਿ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ, ਸਾਨੂੰ ਕਮਰ ਕਸੇ ਕਰਨ ਦੀ ਲੋੜ ਹੈ ਕਿ ਸਾਡਾ ਆਚਾਰ, ਸਾਡੀ ਸੋਚਣੀ, ਸਾਡੀ ਵਿਚਾਰ, ਸਾਡੇ ਬੱਚਿਆਂ ਨੂੰ ਅਸੀਂ ਇੰਨਾ ਪੜ੍ਹਾਈਏ ਇੰਨਾ ਪੜ੍ਹਾਈਏ। ਅਸੀਂ ਕਹਿੰਦੇ ਹਾਂ ਖਾਲਸਾ ਜੀ ਦੀ ਵਿੱਦਿਅਕ ਪ੍ਰਫੁੱਲਤਾ ਵੱਲ ਧਿਆਨ ਕਰੀਏ, ਬੱਚਿਆਂ ਨੂੰ ਕਹੀਏ ਨੋਬਲ ਪ੍ਰਾਈਜ਼ ਜਿੱਤੋ ਬੇਟਾ, ਇੰਨੀ ਪੜ੍ਹਾਈ ਕਰੋ, ਵਿੱਦਿਅਕ ਖੇਤਰ ਦੇ ਵੀ ਸਰਦਾਰ ਬਣੋ। ਆਓ ਇਸ ਪਾਸੇ ਵੱਲ ਅਸੀਂ ਆਪਣੀ ਕੌਮ ਨੂੰ ਲੈ ਕੇ ਜਾਈਏ। ਇੰਨੇ ਅੱਖਰਾਂ ਨਾਲ ਮੈਂ ਖਿਮਾ ਦਾ ਜਾਚਕ ਹਾਂ, ਇਹ ਜੋ ਮਾਇਆ ਆਪ ਜੀ ਨੇ ਭੇਟ ਕੀਤੀ ਹੈ ਇਹ ਮੈਂ ਕਾਂਗਾ ਗੁਰੂ ਘਰ ਦੇ ਕਾਰਜਾਂ ਵਿੱਚ ਹੀ ਆਪ ਵਰਤ ਲੈਣਾ, ਜਿੱਥੇ ਯੋਗ ਜਾਣੋ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰਸਵਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭਾਈ ਸਰਬਜੀਤ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਬੜੇ ਹੀ ਸੁਚੱਜੇ ਢੰਗ ਦੇ ਨਾਲ ਜੋ ਗੁਰੂ ਸ਼ਬਦ ਹੈ ਉਸ ਦੀ ਵਿਆਖਿਆ, ਉਸ ਦਾ ਭਾਵ

0: ਵੇਖ ਕੇ ਇਹ ਭਾਈ ਸਾਹਿਬ ਨੇ, ਅਤੇ ਉਸ ਤੋਂ ਬਾਅਦ ਮੰਗਲਵਾਰ ਨੂੰ ਗੁਰੂ ਮਹਾਰਾਜ ਜੋ ਆਪਣੀ ਗੱਦੀ 'ਤੇ ਬਿਰਾਜਮਾਨ ਹੋਏ ਸਨ ਅਤੇ ਸਹਿਜ ਪਾਠ ਸ਼ੁਰੂ ਕੀਤੇ ਗਏ ਸਨ, ਉਹਨਾਂ ਦੇ ਹੁਣ ਅੱਗੋਂ ਭੋਗ ਪੈਣੇ ਹਨ। ਪਰ ਉਸ ਤੋਂ ਪਹਿਲਾਂ ਭਾਈ ਸਾਹਿਬ ਨੇ ਜੋ ਸਰੀ ਵਿਖੇ ਗੁਰਦੁਆਰਾ ਸਾਹਿਬ ਵਿਖੇ ਆ ਕੇ ਜੋ ਸਾਡੀ ਸਿੱਖ ਕਮਿਊਨਿਟੀ ਦੀ ਸੇਵਾ ਕੀਤੀ ਹੈ, ਉਸ ਦੇ ਬਦਲੇ ਅਸੀਂ ਇਹਨਾਂ ਨੂੰ ਸਨਮਾਨ ਦੇਣਾ ਚਾਹੁੰਦੇ ਹਾਂ। ਮੈਂ ਭਾਈ ਜਸਵਿੰਦਰ ਸਿੰਘ ਨੂੰ ਬੇਨਤੀ ਕਰਾਂਗਾ ਕਿ ਉਹ ਸਨਮਾਨ ਪੱਤਰ ਆਪ ਜੀ ਦੇ ਨਾਲ ਸਾਂਝਾ ਕਰਨ, ਅਤੇ ਜਿਹੜੇ ਕਮੇਟੀ ਮੈਂਬਰ ਸਾਡੇ ਇੱਥੇ ਬੈਠੇ ਹਨ ਵੀਰ, ਉਹ ਆ ਜਾਣ, ਆਪਾਂ ਰਲ ਮਿਲ ਕੇ ਇਹਨਾਂ ਦਾ ਜੋ ਹੈ ਸਤਿਕਾਰ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੇ ਸਤਿਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ। ਭਾਈ ਸਾਹਿਬ ਜੀ ਨੇ ਡਾਕਟਰ ਸਰਬਜੀਤ ਸਿੰਘ ਜੀ ਹੋਰਾਂ ਬਾਰੇ ਆਪ ਜੀ ਦੇ ਨਾਲ ਸਾਂਝ ਪਾਈ ਹੈ। ਮੈਂ ਇੱਕ ਗੱਲ ਜ਼ਰੂਰ ਐਡ ਕਰਨੀ ਚਾਹੁੰਦਾ ਹਾਂ, ਜੋ ਗੁਰਮਤਿ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ, ਇਹ ਡਾਕਟਰ ਸਾਹਿਬ ਜੀ ਦਾ ਜੋ ਪਕੜ ਹੈ ਗੁਰਬਾਣੀ ਦੀ, ਉਹ ਆਪ ਜੀ ਦੇ ਸਾਹਮਣੇ ਹੈ। ਔਰ ਇਸੇ ਕਰਕੇ ਇਹ ਅਕਾਲ ਤਖਤ ਸਾਹਿਬ ਦੇ ਜੋ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਹੈ ਉਸ ਦੇ ਮੈਂਬਰ ਵੀ ਰਹੇ ਹਨ, ਔਰ ਇਹਨਾਂ ਨੂੰ ਸਤਿਕਾਰ, ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਹੈ ਜਾਂ ਕੀ ਹੈ, ਉਹ ਪ੍ਰੋਟੋਕੋਲ ਸਾਰਾ ਜਾਣਦੇ ਹਨ, ਔਰ ਆਪ ਜੀ ਦੇ ਨਾਲ ਇਹ ਸਾਂਝ ਪਾਈ ਹੈ। ਮੈਂ ਇਹਨਾਂ ਦਾ ਹੋਰ ਸਮਾਂ ਨਹੀਂ ਲੈਣਾ ਚਾਹੁੰਦਾ ਕਿਉਂਕਿ ਇਹਨਾਂ ਨੇ ਦੂਜੇ ਗੁਰਦੁਆਰਾ ਸਾਹਿਬ, ਇਹਨਾਂ ਦਾ ਟਾਈਮ ਹੈ। ਜੋ ਜੇ ਉਹ ਪਲੈਕ ਜੋ ਬਣਾਈ ਗਈ ਹੈ ਉਸ ਦੀ ਵਰਡਿੰਗ ਮੈਂ ਥੋੜ੍ਹੀ ਜਿਹੀ ਆਪ ਜੀ ਦੇ ਨਾਲ ਪੜ੍ਹ ਕੇ ਸਾਂਝੀ ਕਰਨੀ ਚਾਹੁੰਦਾ ਹਾਂ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਸਰਵਿਸ ਟੂ ਹਿਊਮੈਨਿਟੀ ਇਜ਼ ਦਾ ਪਾਥ ਟੂ ਸਾਲਵੇਸ਼ਨ। ਅੱਗੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਦਾ ਲੋਗੋ ਹੈ। ਸਨਮਾਨ ਪੱਤਰ, ਸਿੱਖ ਕੌਮ ਦੀ ਅੱਤ ਸਤਿਕਾਰਯੋਗ ਸ਼ਖਸੀਅਤ ਡਾਕਟਰ ਸਰਬਜੀਤ ਸਿੰਘ ਰੇਣੂਕਾ ਜੀ ਨੂੰ ਉਹਨਾਂ ਵੱਲੋਂ ਕੀਤੀਆਂ ਵਿਸ਼ੇਸ਼ ਪੰਥਕ ਸੇਵਾਵਾਂ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਸਾਹਿਤ ਨਾਲ ਜੋੜਨ ਲਈ, ਗੁਰਬਾਣੀ ਸਿਧਾਂਤ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਮੁੱਖ ਰੱਖਦਿਆਂ ਸਤਿਕਾਰ ਸਾਹਿਤ ਭੇਟ ਕੀਤਾ ਜਾਂਦਾ ਹੈ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ 8115 132 ਸਟਰੀਟ ਸਰੀ BC July 12। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਜੀ ਨੂੰ ਕਿ ਉਹ ਇਹ ਸਨਮਾਨ ਪੱਤਰ ਪ੍ਰਾਪਤ ਕਰ ਲੈਣ।

0: ਸੋ ਇੱਕ ਵਾਰ ਫੇਰ ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਅਤੇ ਇਹ ਅਸੀਂ ਹਮੇਸ਼ਾ ਹੀ ਇਹਨਾਂ ਨੂੰ ਯਾਦ ਕਰਦੇ ਰਹਾਂਗੇ ਅਤੇ ਬੇਨਤੀ ਹੈ ਕਿ ਜਦੋਂ ਵੀ ਕਿਤੇ ਕੈਨੇਡਾ ਦਾ ਕੋਈ ਇਹਨਾਂ ਦਾ ਪ੍ਰੋਗਰਾਮ ਬਣੇ ਜ਼ਰੂਰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਹਮੇਸ਼ਾ ਤੁਹਾਨੂੰ ਜੀ ਆਇਆਂ ਕਹਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਗੁਰੂ ਸਾਹਿਬ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਧੰਨਵਾਦੀ ਹਾਂ ਭਾਈ ਸਾਹਿਬ ਸਿੰਘ ਉਹਨਾਂ ਦੇ ਅਤੇ ਬਾਕੀ ਕਮੇਟੀ ਮੈਂਬਰਾਂ ਦੇ ਜਿਨ੍ਹਾਂ ਨੇ ਮਾਣਤਾਣ ਸਰਬਜੀਤ ਸਿੰਘ ਦਾ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕੀਤਾ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ ਜੇ ਥੋੜ੍ਹਾ ਜਿਹਾ ਆਪਾਂ ਜਾਣਕਾਰੀ ਸਭ ਉੱਦਾਂ ਦਾ ਸਭ ਨੂੰ ਪਤਾ ਹੈ ਜੋ ਕੁਛ ਹੋ ਰਿਹਾ ਜੋ ਚੱਲ ਰਿਹਾ ਭਾਈ ਸਾਹਿਬ ਨੇ ਵੀ ਐਕਸਪਲੇਨ ਕਰਤਾ ਕਿ 30 ਜੂਨ ਨੂੰ ਜੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਗਤਾਂ ਦੀ ਮੰਗ 'ਤੇ ਜੋ ਅਸੀਂ ਬੇਨਤੀ ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀਤੀ ਸੀ ਉਹਨਾਂ ਨੇ ਉਹ ਬੇਨਤੀ ਪ੍ਰਵਾਨ ਕਰਦਿਆਂ ਹੋਇਆਂ 225 ਸਰੂਪ ਜੋ ਪੂਰਨ ਗੁਰਮਰਿਆਦਾ ਜੋ ਉਹਨਾਂ ਦੇ ਨਿਯਮ ਹਨ ਅਕਾਲ ਤਖਤ ਸਾਹਿਬ ਵੱਲੋਂ ਬਣਾਏ ਗਏ ਉਹਨਾਂ ਦੇ ਅਨੁਸਾਰ ਕੈਨੇਡਾ ਵੈਂਕੂਵਰ ਵਿਖੇ ਭੇਜੀ ਸੀ ਅਤੇ ਉਹ 30 ਜੂਨ ਨੂੰ ਆਪਣੇ ਇੱਥੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਜਿਹੜੇ ਕਿ ਬੜੇ ਅਦਬ ਸਤਿਕਾਰ ਦੇ ਨਾਲ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ। ਪੰਜ ਪਿਆਰਿਆਂ ਦੀ ਜੋ ਹਜ਼ੂਰੀ ਸੀ ਉਸ ਦੇ ਵਿੱਚ ਉਹਨਾਂ ਨੂੰ ਜੋ ਅਸੀਂ ਉਹਨਾਂ ਦੇ ਰੱਖ ਰਖਾਅ ਦੇ ਲਈ ਸਥਾਨ ਬਣਾਇਆ ਸੀ ਉਹਦੇ ਵਿੱਚ ਉਹਨਾਂ ਨੂੰ ਸੁਸ਼ੋਭਿਤ ਕੀਤਾ ਗਿਆ। ਰੱਖ ਰਖਾਅ ਸਥਾਨ ਦੀ ਜਿਹੜੀ ਗੱਲ ਜਦੋਂ ਚੱਲਦੀ ਹੈ ਤਾਂ ਸਾਨੂੰ ਪਤਾ ਸੀ ਕਿ ਭੀੜਾਂ ਆ ਰਹੀਆਂ ਹਨ। ਅਸੀਂ ਪਹਿਲਾਂ ਹੀ ਉਹ ਸਾਰੀ ਦਾ ਇੰਤਜ਼ਾਮ ਕੀਤਾ। ਭੀੜਾਂ ਦੇ ਪਹੁੰਚਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਉਹਨਾਂ ਦਾ ਰਿਪ੍ਰਜੈਂਟੇਟਿਵ ਆ ਕੇ ਅਸੀਂ ਉਹਨਾਂ ਨੂੰ ਚੈੱਕ ਕਰਵਾਇਆ ਕਿ ਭੀੜਾਂ ਆ ਰਹੀਆਂ ਹਨ, ਆਹ ਅਸੀਂ ਸਥਾਨ ਬਣਾਇਆ ਹੈ, ਇੱਥੇ ਅਸੀਂ ਰੱਖਣੀਆਂ ਹਨ, ਕੀ ਤੁਹਾਨੂੰ ਇਹ ਐਕਸੈਪਟੇਬਲ ਹੈ? ਉਹਨਾਂ ਨੇ ਕਿਹਾ ਇਹਦੋਂ ਵੱਧ ਹੋਰ ਕੀ ਕਰ ਸਕਦੇ ਹੋ ਤੁਸੀਂ। ਉਹਨਾਂ ਨੇ ਕਮੈਂਡੇਬਲ ਇਹਨੂੰ ਕਿਹਾ ਅਤੇ

0: ਉਸ ਸਥਾਨ ਨੂੰ ਪ੍ਰਵਾਨਗੀ ਦਿੱਤੀ। ਉਸ ਸਥਾਨ ਦੇ ਉੱਤੇ ਜੋ ਅੱਜ ਕੱਲ੍ਹ ਥੋੜ੍ਹਾ ਪ੍ਰਾਪੇਗੰਡਾ ਹੋ ਰਿਹਾ, ਉਸ ਦੇ ਵਿੱਚ ਮੈਂ ਬਹੁਤਾ ਜਾਣਾ ਨਹੀਂ ਚਾਹੁੰਦਾ, ਪਰ ਫਿਰ ਵੀ ਸੰਗਤਾਂ ਦੀ ਜੋ ਜਾਣਕਾਰੀ ਵਾਸਤੇ, ਸਭ ਤੋਂ ਪਹਿਲਾਂ ਤਾਂ ਆਪ ਸਭ ਨੇ ਦੇਖਿਆ ਹੋਣਾ ਜੋ ਆਪਣੇ ਮੀਡੀਆ ਦੇ ਉੱਤੇ ਸਾਡੇ ਨਾਲ ਬਿਨਾਂ ਕਿਸੇ ਡਿਸਕਸ਼ਨ ਤੋਂ ਉਹਨਾਂ ਨੇ ਪਾ ਦਿੱਤਾ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਜਿਹੜੇ ਇੱਥੇ ਆਏ ਹਨ। ਸਾਨੂੰ ਸਮਝ ਨਹੀਂ ਆਈ ਬੇਅਦਬੀ ਕਿਸ ਤਰੀਕੇ ਨਾਲ ਹੋਈ। ਅਸੀਂ ਤਾਂ ਸਾਰਾ ਕੁਛ ਜੋ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਾਣ ਮਰਿਆਦਾ ਹੈ ਉਸ ਦੇ ਅਨੁਸਾਰ ਜੋ ਉਹਨਾਂ ਨੇ ਤੈਅ ਕੀਤਾ ਹੋਇਆ ਉਸ ਦੇ ਅਨੁਸਾਰ ਜੋ ਬੀੜਾਂ ਸਨ ਇੱਥੇ ਪਹੁੰਚੀਆਂ। ਉਸ ਤੋਂ ਬਾਅਦ ਸਾਡੀ ਸ਼ਿਕਾਇਤ ਜੋ ਹੈ ਅਕਾਲ ਤਖਤ ਸਾਹਿਬ 'ਤੇ ਕਰ ਦਿੱਤੀ ਗਈ ਕਿ ਅਸੀਂ ਮਾਣ ਮਰਿਆਦਾ ਅਨੁਸਾਰ ਬੀੜਾਂ ਜਿਹੜੀਆਂ ਹਨ ਇੱਥੇ ਪ੍ਰਾਪਤ ਨਹੀਂ ਕੀਤੀਆਂ ਜਾਂ ਉੱਥੋਂ ਭੇਜੀਆਂ ਨਹੀਂ ਗਈਆਂ। ਸਾਡੇ ਕੋਲੋਂ ਅਕਾਲ ਤਖਤ ਸਾਹਿਬ ਨੇ ਕਲੈਰੀਫਿਕੇਸ਼ਨ ਮੰਗੀ, ਅਸੀਂ ਕਲੈਰੀਫਿਕੇਸ਼ਨ ਦਿੱਤੀ, ਜੋ ਕੁਛ ਅਸੀਂ ਕੀਤਾ ਸੀ ਉਹਨਾਂ ਨੂੰ ਜਾ ਕੇ ਅਸੀਂ ਪੇਸ਼ ਕੀਤਾ ਅਤੇ 7 ਤਰੀਕ ਨੂੰ ਆਪ ਜੀ ਦੇ ਬਹੁਤ ਸਾਰੇ ਸੱਜਣਾਂ ਨੇ ਉਹ ਜੋ ਅਕਾਲ ਤਖਤ ਸਾਹਿਬ ਤੋਂ ਪੱਤਰ ਆਇਆ ਉਹਨਾਂ ਨੇ ਪੁਸ਼ਟੀ ਕਰ ਦਿੱਤੀ ਕਿ ਜੋ ਬੀੜਾਂ ਸ੍ਰੀ ਗੁਰੂ ਸਿੰਘ ਸਭਾ ਵਿਖੇ ਆਈਆਂ ਹਨ ਉਹ ਪੂਰਨ ਮਾਣ ਮਰਿਆਦਾ ਦੇ ਨਾਲ ਇੱਥੇ ਪਹੁੰਚੀਆਂ ਹਨ ਅਤੇ ਉਹਨਾਂ ਨੇ ਵੀ ਪੂਰਨ ਜੋ ਹੈ ਅਕਾਲ ਤਖਤ ਸਾਹਿਬ ਵੱਲੋਂ ਪਾਸ ਕੀਤੀ ਹੋਈ ਜੋ ਨਿਯਮ ਹਨ, ਮਰਿਆਦਾ ਹੈ, ਉਸ ਅਨੁਸਾਰ ਹੀ ਇੱਥੇ ਭੇਜੀਆਂ ਹਨ। ਸੋ ਜਦੋਂ ਉਹ ਰੌਲਾ ਹਜੇ ਖਤਮ ਨਹੀਂ ਹੋਇਆ ਅਤੇ ਸਾਡੇ ਨਾਲ ਸਾਡੇ ਉੱਤੇ ਇਲਜ਼ਾਮ ਲੱਗਣ ਲੱਗ ਪਿਆ, ਅਸੀਂ ਉਹਨਾਂ ਦੀ ਜੋ ਹੈ ਰੱਖ ਰਖਾਅ ਠੀਕ ਤਰੀਕੇ ਨਾਲ ਨਹੀਂ ਕਰ ਰਹੇ। ਜਦੋਂ ਕਿ ਅਸੀਂ ਬੀੜਾਂ ਦੇ ਪਹੁੰਚਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਉਹਨਾਂ ਦੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਨ ਉਹ ਆ ਕੇ ਸਾਨੂੰ ਅਪਰੂਵਲ ਦੇ ਕੇ ਗਏ ਕਿ ਤੁਸੀਂ ਤੁਹਾਡਾ ਜੋ ਪ੍ਰਬੰਧ ਹੈ ਬਹੁਤ ਸੋਹਣਾ ਹੈ, ਸੈਟਿਸਫੈਕਟਰੀ ਹੈ, ਸਾਡੇ ਨਿਯਮਾਂ ਨੂੰ ਮੀਟ ਕਰਦਾ ਹੈ। ਉਸ ਤੋਂ ਬਾਅਦ ਫਿਰ ਵੀ ਨਹੀਂ ਰੌਲਾ ਗਿਆ। ਉਹ ਰੌਲੇ ਤੋਂ ਅਗਾਂਹ ਹੋਰ ਦੀਆਂ ਹੋਰ ਗੱਲਾਂ ਚੱਲਦੀਆਂ ਰਹੀਆਂ ਕਿ ਅਸੀਂ ਸਤਿਕਾਰ ਨਹੀਂ ਕਰ ਰਹੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਕੋਈ ਨਾ ਕੋਈ ਗੱਲ, ਅਤੇ ਉਹਦੇ ਵਿੱਚ ਇੱਕ ਗੱਲ ਜਿਹੜੀ ਬਹੁਤ ਵੱਡੀ ਆ ਗਈ ਕਿ ਇਹਨਾਂ ਨੇ ਸਰੂਪ ਵੇਚਣੇ ਹਨ। ਵੀਰ ਜੀ, ਆਪਾਂ ਸਾਰੇ ਗੁਰਦੁਆਰਾ ਗੁਰੂ ਦੇ ਸਿੱਖ ਹਾਂ, ਗੁਰੂ ਨੂੰ ਮੰਨਣ ਵਾਲੇ ਹਾਂ, ਕੌਣ ਗੁਰੂ ਨੂੰ ਵੇਚ ਸਕਦਾ ਹੈ? ਮੈਂ ਬੜੇ ਦਾਅਵੇ ਨਾਲ ਕਹਿ ਸਕਦਾ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿੰਨੀ ਗੁਰਦੁਆਰਾ ਸਾਡੀ ਕਮੇਟੀ ਹੈ ਸ੍ਰੀ ਗੁਰੂ ਸਿੰਘ ਸਭਾ ਦੀ, ਇਹਨਾਂ ਦੇ ਵਿੱਚ ਉਹ ਸੱਜਣ ਬੈਠੇ ਹਨ ਜਿਨ੍ਹਾਂ ਨੇ ਪੁਰਾਣੇ ਸਮੇਂ ਦੇ ਵਿੱਚ ਆ ਗੁਰਦੁਆਰੇ ਜੋ ਗੁਰੂ ਮਹਾਰਾਜ ਦੀਆਂ ਬੀੜਾਂ ਦੁਕਾਨਾਂ 'ਤੇ ਵਿਕਦੀਆਂ ਸਨ ਉਹ ਆਪ ਚੁੱਕ ਕੇ ਲਿਆਂਦੀਆਂ, ਉਹ ਸੱਜਣ ਸਾਡੇ ਵਿੱਚ ਸਾਡੀ ਕਮੇਟੀ ਦੇ ਮੈਂਬਰ ਹਨ, ਸੀਨੀਅਰ ਮੈਂਬਰ ਜਿਹੜੇ ਹਨ। ਅਤੇ ਇਹ ਕਿਸ ਤਰ੍ਹਾਂ ਸੋਚਿਆ ਜਾ ਸਕਦਾ ਹੈ ਕਿ ਗੁਰਦੁਆਰਾ ਦੀ ਕਮੇਟੀ ਜੋ ਹੈ ਸਰੂਪ ਵੇਖੇ ਵੇਚੇਗੀ? ਇੱਥੇ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਗੁਰੂ ਮਹਾਰਾਜ ਦੀ ਜੋ ਜਿੰਨੀਆਂ ਬੀੜਾਂ ਆਈਆਂ ਹਨ ਸਾਡਾ ਇੱਕੋ ਅਤੇ ਇੱਕੋ ਮਿਸ਼ਨ ਹੈ, ਗੁਰੂ ਮਹਾਰਾਜ ਦੇ ਸੰਦੇਸ਼ ਨੂੰ ਘਰ ਘਰ ਪਹੁੰਚਾਉਣਾ, ਘਰ ਘਰ ਧਰਮਸਾਲ ਹੋਣ। ਉਹਦੇ ਵਾਸਤੇ ਇਹਨਾਂ ਬੀੜਾਂ ਦੀ ਕੋਈ ਭੇਟਾ ਨਹੀਂ, ਇਹ ਭੇਟਾ ਰਹਿਤ ਹਨ। ਅਸੀਂ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਹਿੰਦੇ ਹਾਂ ਅਤੇ ਸਾਡੇ 'ਤੇ ਜੋ ਐਵੇਂ ਝੂਠੇ ਇਲਜ਼ਾਮ ਕਹਿ ਲਓ ਜਾਂ ਸੰਗਤਾਂ ਨੂੰ ਜੋ ਹੈ ਉਹਨਾਂ ਨੂੰ ਭੰਬਲੇ ਭੂਸਿਆਂ ਵਿੱਚ ਪਾਉਣ ਵਾਸਤੇ ਜੋ ਇਹ ਪ੍ਰਚਾਰ ਕੀਤਾ ਜਾ ਰਿਹਾ, ਅਸੀਂ ਹਮੇਸ਼ਾ ਸੰਗਤ ਲਈ ਓਪਨ ਹਾਂ। ਜਦੋਂ ਮਰਜ਼ੀ ਸਾਡੇ ਨਾਲ ਆ ਕੇ ਗੱਲ ਕਰੋ, ਅਸੀਂ ਆਪਣੀ ਕਲੈਰੀਫਿਕੇਸ਼ਨ ਦੇਵਾਂਗੇ। ਅਤੇ ਜਿੱਥੋਂ ਤਾਈਂ ਇੱਕ ਹੋਰ ਬੜਾ ਵੱਡਾ ਸਵਾਲ ਚੱਲਿਆ ਕਿ ਬੀੜਾਂ ਜਦੋਂ ਆਈਆਂ ਹਨ ਤਾਂ ਸਮੁੰਦਰ ਰਸਤੇ ਆਈਆਂ ਹਨ, ਇਹ ਸਿੱਲੀਆਂ ਹੋ ਗਈਆਂ ਹੋਣਗੀਆਂ, ਇਹਨਾਂ 'ਚ ਮੋਇਸਚਰ ਆ ਗਿਆ ਹੋਵੇਗਾ। ਅਸੀਂ ਵੀ ਸਿੱਖ ਹਾਂ, ਸਾਨੂੰ ਵੀ ਕੰਸਰਨ ਹੈ, ਹੋ ਵੀ ਸਕਦੀਆਂ ਇਹ ਚੀਜ਼ਾਂ ਜਦੋਂ ਆਪਾਂ ਇਸ ਤਰ੍ਹਾਂ ਲਿਆਉਂਦੇ ਹਾਂ। ਪਰ ਜਦੋਂ ਪਿਛਲੇ ਸੋਮ ਅਤੇ ਮੰਗਲਵਾਰ ਸੰਗਤਾਂ ਨੇ ਰਲ ਕੇ, ਅਸੀਂ ਉਹਨਾਂ ਦੇ ਵਿੱਚ ਕੋਈ ਸਾਡੀ ਇਨਪੁੱਟ ਨਹੀਂ ਸੀ, ਇੰਡੀਪੈਂਡੈਂਟ ਉਹਨਾਂ ਨੇ ਆਪ ਸਾਰੀਆਂ ਹੀ ਬੀੜਾਂ ਦੇ ਜੋ ਦਰਸ਼ਨ ਕੀਤੇ ਉਹਨਾਂ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਆਪ ਖੁਦ ਸਨ, ਜਿਹੜੀ ਬੀੜ ਦਾ ਆਪਾਂ ਪਿਛਲੇ ਮੰਗਲਵਾਰ ਸ਼ੁਭਤ ਕੀਤੀ ਹੈ ਜਿੱਥੋਂ ਸਹਿਜ ਪਾਠ ਹੋਏ ਹਨ। ਇੱਕ ਇੱਕ ਜੋ ਅੰਗ ਹੈ ਉਹ ਚੈੱਕ ਕਰਨ ਤੋਂ ਬਾਅਦ ਫਿਰ ਇੱਥੇ ਸੁਸ਼ੋਭਿਤ ਕਰਕੇ ਸਹਿਜ ਪਾਠ ਰੱਖੇ ਗਏ ਸਨ। ਸੋ ਬਾਕੀ ਬੀੜਾਂ ਦਾ ਵੀ ਇਸ ਤਰ੍ਹਾਂ ਹੀ ਹੈ। ਜੇ ਕਹੋ ਤੁਸੀਂ ਵੀ ਦਰਸ਼ਨ ਨਹੀਂ ਕਰਾਉਂਦੇ, ਦਰਸ਼ਨ ਵੀਰ ਜੀ ਤੁਸੀਂ ਸਾਰੇ ਸਿਆਣੇ ਹੋ, ਸੇਫਟੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਆਪਾਂ ਕਿਸ ਤਰ੍ਹਾਂ ਇਸ ਤਰ੍ਹਾਂ ਦੇ ਜੋ ਪ੍ਰਬੰਧ ਕਰ ਸਕਦੇ ਹਾਂ? ਹਾਂ, ਕਿਸੇ ਵੀ ਬੀੜ ਦੇ ਨੰਬਰ ਸਾਡੇ ਕੋਲ ਹਨ, ਕਿਸੇ ਵੀ ਬੀੜ ਦਾ ਨੰਬਰ ਸਾਨੂੰ ਦਿਓ, ਅਸੀਂ ਉਹਦੇ ਦਰਸ਼ਨ ਕਰਾਉਣ ਨੂੰ ਤਿਆਰ ਹਾਂ। ਵੀ ਉਹ 'ਚ ਕੋਈ ਨੁਕਸ ਨਹੀਂ, ਕੋਈ ਉਹਦੇ 'ਤੇ ਇਸ ਤਰ੍ਹਾਂ ਦੀ ਨਹੀਂ ਹੋਈ। ਹਾਂ, ਜੇ ਕੁਛ ਹੋਇਆ ਹੁੰਦਾ ਅਸੀਂ ਵੀ ਗੁਰੂ ਕੋਲੋਂ ਮਾਫ਼ੀ ਮੰਗਦੇ, ਅਸੀਂ ਵੀ ਹੋ ਸਕਦੀਆਂ ਚੀਜ਼ਾਂ, ਹੋ ਸਕਦੇ ਨੁਕਸ। ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਰਿਪੋਰਟ ਕਰਦੇ ਵੀ ਆਹ ਚੀਜ਼ ਠੀਕ ਨਹੀਂ ਪਹੁੰਚੀ, ਪਰ ਇਸ ਤਰ੍ਹਾਂ ਦੀ ਕੋਈ ਹੈ ਹੀ ਨਹੀਂ ਗੱਲ, ਅਤੇ ਅਸੀਂ ਕੀ ਰਿਪੋਰਟ ਕਰਨਾ। ਸਾਡੀ ਸੰਗਤ ਨੂੰ ਇਹੋ ਹੀ ਰਿਪੋਰਟ ਹੈ, ਤੁਸੀਂ ਕਿਸੇ ਗਲਤ ਪ੍ਰਚਾਰ ਦੇ ਵਿੱਚ ਨਹੀਂ ਆਉਣਾ, ਜੇ ਕੋਈ ਸਵਾਲ ਹੈ ਸਾਡੇ ਨੂੰ ਪੁੱਛੋ। ਅਤੇ ਜਿਹੜੀਆਂ ਗੁਰੂ ਮਹਾਰਾਜ ਨੇ ਬੀੜਾਂ ਦੀ ਬਖਸ਼ਿਸ਼ ਕੀਤੀ ਹੈ ਉਹ ਬੜੀ ਸੁੰਦਰ ਅਤੇ ਸਿਹਤਮੰਦ ਹਾਲਤ ਦੇ ਵਿੱਚ ਇੱਥੇ ਪਹੁੰਚੀਆਂ ਹਨ। ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਉਹਨਾਂ ਦੇ ਵਿੱਚ ਸਾਨੂੰ ਵੇਖਣ ਨੂੰ ਕੋਈ ਵੀ ਇਹੋ ਜਿਹੀ ਵਗਿਆ ਨਹੀਂ ਦਿਸੀ ਜਿਹਦਾ ਕਿ ਅਸੀਂ ਵਰਣਨ ਕਰ ਸਕੀਏ। ਸੋ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਧੰਨਵਾਦ ਕਰਦੇ ਹਾਂ, ਨਾਲ ਸੰਗਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪ ਅੱਗੇ ਹੋ ਕੇ ਬੜੇ ਚਾਅ ਦੇ ਨਾਲ ਵੀਰਾਂ ਦੇ ਦਰਸ਼ਨ ਕੀਤੇ। ਸੋ ਇਹ ਗੱਲਾਂ ਬਾਤਾਂ ਜੋ ਹਜੇ ਚੱਲ ਰਹੀਆਂ ਹਨ, ਮੈਂ ਅੱਗੇ ਜਾ ਕੇ ਬਹੁਤਾ ਸਮਾਂ ਨਹੀਂ ਆਪਣਾ ਲੈਂਦਾ, ਤਾਂ ਆਪ ਜੀ ਦਾ ਲੈਂਦਾ, ਹੋਰ ਵੀ ਆਪ ਜੀ ਦੇ ਨਾਲ ਸਾਂਝ ਪਾਵਾਂਗੇ। ਇੱਕ ਤਾਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਬੀੜਾਂ ਦੇ ਜੋ ਹਨ ਬਿਰਾਜਮਾਨ ਕਰਨ ਤੋਂ ਪਹਿਲਾਂ ਇੰਸਪੈਕਸ਼ਨ ਕਰਵਾਈ ਸਥਾਨ ਦੀ ਅਪਰੂਵਲ ਲਈ, ਉਸ ਤੋਂ ਬਾਅਦ ਬੀੜਾਂ ਦੇ ਜੋ ਹੈ ਉਹਨਾਂ ਨੂੰ ਉੱਥੇ ਰੱਖਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਗਜ਼ੈਕਟਿਵ ਦੇ ਮੈਂਬਰ ਜੋ ਹਨ ਉਹ ਅਸੀਂ ਸੱਦੇ ਵੀ ਤੁਸੀਂ ਚੈੱਕ ਕਰ ਲਓ ਬੀੜਾਂ ਅਸੀਂ ਠੀਕ ਢੰਗ ਨਾਲ ਰੱਖੀਆਂ। ਉਹਨਾਂ ਨੇ ਵੀ ਸਾਨੂੰ ਕਮੈਂਡੇਬਲ ਦਾ ਜੋ ਹੈ ਵੀ ਬਹੁਤ ਢੰਗ ਵਧੀਆ ਢੰਗ ਦੇ ਨਾਲ ਬੀੜਾਂ ਦਾ ਜੋ ਹੈ ਰੇਖ ਦੇਖ ਹੋ ਰਹੀ ਹੈ। ਸੋ ਉਹਨਾਂ ਨੇ ਵੀ ਇਸ ਚੀਜ਼ ਨੂੰ ਪਾਸ ਕੀਤਾ। ਐਵੇਂ ਕਿਸੇ ਭਰਮ ਭੁਲੇਖਿਆਂ ਦੇ ਵਿੱਚ ਪੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਜੋ ਸੰਗਤ ਨੂੰ ਗੁੰਮਰਾਹ ਮੈਂ ਤਾਂ ਕਹਾਂਗਾ ਸ਼ਬਦ ਕਰਨ ਦੀ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਤੁਸੀਂ ਉਹਦੇ ਵਿੱਚ ਨਹੀਂ ਆਉਣਾ। ਜੋ ਕੁਛ ਹੈ ਗੁਰੂ ਮਹਾਰਾਜ ਦੇ ਸਨਮੁੱਖ ਹੈ, ਅਸੀਂ ਆਪਾਂ ਜਦੋਂ ਹਰ ਇੱਕ ਜਿੱਦ ਫੜੀ ਹੋਈ ਹੈ ਸਾਨੂੰ ਦਰਸ਼ਨ ਨਹੀਂ ਕਰਾਉਂਦੇ, ਦਰਸ਼ਨ ਆਪਾਂ ਗੁਰੂ ਮਹਾਰਾਜ ਦੇ ਇੱਥੇ ਆਉਂਦੇ ਹਾਂ ਇੱਕ ਯਕੀਨ ਇੱਕ ਟਰੱਸਟ ਇੱਕ ਗੁਰਦੁਆਰਾ ਕਮੇਟੀ 'ਤੇ ਗ੍ਰੰਥੀ ਸਾਹਿਬਾਂ ਦੇ ਉੱਤੇ ਅਸੀਂ ਟਰੱਸਟ ਕਰਦੇ ਹਾਂ ਕਿ ਜਿਸ ਚੀਜ਼ ਨੂੰ ਅਸੀਂ ਮੱਥਾ ਟੇਕਿਆ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਹੀ ਹੈ। ਇੱਕ ਟਰੱਸਟ ਰੱਖਣਾ ਪਏਗਾ, ਅਸੀਂ ਵੀ ਇੱਥੋਂ ਦੇ ਪ੍ਰਬੰਧਕ ਹਾਂ, ਸਾਡੀ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਹੈ, ਸਾਡੇ 'ਤੇ ਟਰੱਸਟ ਕਰੋ ਸਭ ਕੁਛ ਠੀਕ ਠਾਕ ਹੈ। ਜੇ ਕੋਈ ਗੱਲ ਹੋਈ ਅਸੀਂ ਸੰਗਤ ਵਿੱਚ ਲਿਆਵਾਂਗੇ, ਅਸੀਂ ਉਹਦੀ ਐਡਵਾਈਸ ਪੁੱਛਾਂਗੇ ਕੀ ਕਰਨਾ ਹੈ। ਸੋ ਇਸ ਕਰਕੇ ਸੋ ਫਾਰ ਕਿਸੇ ਵੀ ਜੋ ਹੈ ਗਲਤ ਪ੍ਰਚਾਰ ਨੂੰ ਤੁਸੀਂ ਸੁਣ ਕੇ ਇਸ ਤਰ੍ਹਾਂ ਦੀ ਕੋਈ ਜੋ ਗੱਲ ਹੈ ਉਹ ਨਹੀਂ ਆਪਣੇ ਮਨ ਵਿੱਚ ਲਿਆਉਣੀ। ਬੀੜਾਂ ਪੂਰੇ ਵਧੀਆ ਹਾਲਤ ਦੇ ਵਿੱਚ ਪੂਰੇ ਸਤਿਕਾਰ ਦੇ ਨਾਲ ਸਾਂਭੀਆਂ ਗਈਆਂ ਹਨ ਅਤੇ ਉਹਨਾਂ ਦੀ ਕੋਈ ਭੇਟਾ ਨਹੀਂ ਹੈ, ਇਹ ਇੱਕ ਧਿਆਨ ਵਿੱਚ ਰੱਖਣਾ। ਆਮ ਤੌਰ 'ਤੇ ਅੱਜ ਕੱਲ੍ਹ ਪ੍ਰਚਾਰ ਇਹ ਵੀ ਚੱਲ ਰਿਹਾ ਕਿ ਇਹਨਾਂ ਨੇ ਬੀੜਾਂ ਵੇਚਣੀਆਂ ਹਨ। ਮੈਂ ਇੱਥੇ ਸਪਸ਼ਟ ਕਰਦਿਆਂ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨੇ ਧਰਮ ਪ੍ਰਚਾਰ ਦੇ ਲਈ ਕਦੇ ਵੀ ਇੱਕ ਪੈਸੇ ਦੀ ਮੰਗ ਨਹੀਂ ਕੀਤੀ ਕਿਸੇ ਤੋਂ। ਦੂਸਰੀ, ਅਸੀਂ ਸਿਰਫ ਅਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ। ਆਪ ਸਭ ਸੰਗਤਾਂ ਜਾਣਦੇ ਹੋ ਜਦੋਂ ਤੋਂ ਗੁਰਦੁਆਰਾ ਸਾਹਿਬ ਹੋਂਦ ਵਿੱਚ ਆਇਆ ਅਸੀਂ ਇੱਥੇ ਭਾਵੇਂ ਕੋਈ ਗਮੀ ਦਾ ਪ੍ਰੋਗਰਾਮ ਹੋਵੇ ਭਾਵੇਂ ਕੋਈ ਖੁਸ਼ੀ ਦਾ ਹੋਵੇ ਅਸੀਂ ਸਭ ਸੰਗਤ ਨੂੰ ਇਹੋ ਹੀ ਕਹਿੰਦੇ ਹਾਂ ਕਿ ਬਾਹਰ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੀਆਂ ਕਾਪੀਆਂ ਹਨ, ਜ਼ਰੂਰ ਲੈ ਕੇ ਜਾਇਓ ਪੜ੍ਹਿਓ। ਅਤੇ ਜੇ ਕੋਈ ਪ੍ਰੋਗਰਾਮ ਵੀ ਕਰਦੇ ਹਾਂ ਉਹ ਵੀ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਉਸ ਦੇ ਅਨੁਸਾਰ ਹੀ ਇੱਥੇ ਹੁੰਦੇ ਹਨ, ਆਪ ਸਭ ਜਾਣਦੇ ਹੋ। ਕਈ ਵਾਰੀ ਸਾਨੂੰ ਕਈ ਚੀਜ਼ਾਂ ਦੇ ਜਵਾਬ ਵੀ ਦੇਣੇ ਪੈਂਦੇ ਹਨ, ਆਹ ਕਿਉਂ ਨਹੀਂ ਇੱਦਾਂ ਕਿਉਂ ਨਹੀਂ, ਬੇਪਰਵਾਹ ਦੀਆਂ ਗੱਲਾਂ ਹੁੰਦੀਆਂ ਹਨ ਜਾਂ ਕੋਈ ਰਿਚੁਅਲਸ ਹੁੰਦੇ ਹਨ, ਅਸੀਂ ਉਹ ਨਹੀਂ ਕਰਦੇ ਇੱਥੇ ਕਿਉਂਕਿ ਸਾਨੂੰ ਅਕਾਲ ਤਖਤ ਸਾਹਿਬ ਵੱਲੋਂ ਹਦਾਇਤ ਨਹੀਂ। ਸੋ ਉਹਨਾਂ ਕਰਕੇ ਅਸੀਂ ਪਹਿਲੇ ਦਿਨ ਤੋਂ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਅਤੇ ਅੱਗੋਂ ਵੀ ਇਸੇ ਤਰ੍ਹਾਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਰਹਿਣਾ ਹੈ। ਸੋ ਹੁਣ ਜੋ ਨਵੀਆਂ ਬੀੜਾਂ ਆਈਆਂ ਸਨ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਮੰਗਲਵਾਰ ਜੋ ਇੱਕ ਬੀੜ ਦੇ ਜੋ ਆਪਣੇ ਮਹਾਰਾਜ ਦੇ ਜੋ ਸੁਸ਼ੋਭਿਤ ਹੋਈ ਸੀ ਉਸ ਤੋਂ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ। ਸਹਿਜ ਪਾਠ ਜੋ ਹਨ ਉਹ ਮੇਰੇ ਨੌਵੇਂ ਪਾਤਸ਼ਾਹ ਦੇ ਸਲੋਕਾਂ ਤੱਕ ਹੋ ਚੁੱਕੇ ਆ। ਰਹਿੰਦੀ ਬਾਣੀ ਆਪਾਂ ਸਾਰਿਆਂ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨੀ ਹੈ ਅਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਦੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਵਿੱਚ ਸ਼ਾਮਿਲ ਹੋ ਕੇ ਇਹੋ ਹੀ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਭ ਨੂੰ ਮਤ ਸਮਤ ਬਖਸ਼ੇ। ਜਿਹੜੇ ਵੀਰ ਇਸ ਤਰ੍ਹਾਂ ਦੀਆਂ ਵੀ ਗੱਲਾਂ ਕਰਦੇ ਹਨ ਸਾਡੀ ਅਰਦਾਸ ਹੈ ਉਹ ਵੀ ਗੁਰਮਤ ਦੇ ਅਨੁਸਾਰ ਜੋ ਆ ਕੇ ਜੋ ਹੈ ਗੁਰਮਤ ਦੇ ਵਿੱਚ ਆਉਣ ਤੇ ਆਪਾਂ ਸਾਰੇ ਰਲ ਮਿਲ ਬੈਠ ਕੇ ਗੁਰੂ ਮਹਾਰਾਜ ਦਾ ਸਤਿਕਾਰ ਇਹੋ ਹੀ ਹੈ ਜੇ ਗੁਰੂ ਦੀ ਗੱਲ ਮੰਨੀਏ, ਤੇ ਜੇ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ ਤੇ ਸਤਿਕਾਰ ਇਕੱਲੇ ਰੁਮਾਲਿਆਂ ਨਾਲ ਨਹੀਂ ਕੀਤਾ ਜਾ ਸਕਦਾ। ਸੋ ਆਓ ਮੈਂ ਗਿਆਨੀ ਜੀ ਨੂੰ ਬੇਨਤੀ ਕਰਦਾ ਕਿ ਜੋ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ ਉਹਨਾਂ ਦੇ ਭੋਗ ਪਾਏ ਜਾਣੇ ਹਨ। ਆਪਾਂ ਬੜੇ ਸ਼ਰਧਾ ਪਿਆਰ ਤੇ ਬੜੇ ਖੁਸ਼ੀ ਦੇ ਮਾਹੌਲ ਦੇ ਵਿੱਚ ਜੋ ਹੈ ਇਹ ਸਲੋਕ ਸਰਵਣ ਕਰਨੇ ਹਨ ਤੇ ਉਸ ਤੋਂ ਬਾਅਦ ਆਪਾਂ ਰਸ ਤੇ ਸ਼ਾਮਲ ਹੋਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ। ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਸਾਹ। ਇੱਕ ਓਅੰਕਾਰ ਸਤ ਗੁਰਪ੍ਰਸਾਦ ਸਲੋਕ ਮਹਲਾ ਨਾਵਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ, ਬਿਖਿਅਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੈ ਨਜਮ ਕੀ ਫਾਸ, ਤਰਨਾ ਪੋਇਓ ਹੀ ਗਇਓ ਲਿਓ ਜ਼ਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ ਔਧ ਜਾਤ ਹੈ ਬੀਤ, ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ, ਕਹ ਨਾਨਕ ਨਰ ਬਾਵਰੇ ਕਿਉਂ ਨਾ ਭਜੈ ਭਗਵਾਨ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ, ਇਨਮੈ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ, ਪਤਿਤ ਉਧਾਰਨ ਭੈ ਹਰਨ ਹਰਿਆ ਨਾਥ ਕੇ ਨਾਥ, ਕਹ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ, ਤਨ ਤਨ ਜੇ ਤੋ ਕਹੁ ਦਿਓ ਤਾਂ ਸਿਉ ਨੇਹ ਨਕੀਨ, ਕਹ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀਨ, ਤਨ ਤਨ ਸੰਪੈ ਸੁਖ ਦਿਓ ਅਰਜੇ ਨੀਕੇ ਤਾਮ, ਕਹ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨ ਰਾਮ, ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਨ ਕੋਏ, ਕਹ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ, ਜੇ ਸਿਮਰਤ ਗਤ ਪਾਈ ਹੈ ਤੇ ਭਜ ਰੇ ਤੈ ਮੀਤ, ਕਹ ਨਾਨਕ ਸੁਨ ਰੇ ਮਨਾ ਔਦ ਘਟਤ ਹੈ ਨੀਤ, ਪਾਂਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹਿ ਮਹਿਮਾਨ, ਘਟ ਘਟ ਮੈਂ ਹਰ ਜੂ ਬਸੈ ਸੰਤਨ ਕਯੋ ਪੁਕਾਰ, ਕਹ ਨਾਨਕ ਤੇ ਭਜ ਮਨਾ ਪਵਨ ਦੇ ਉਤਰੈ ਪਾਰ, ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ, ਕਹ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ, ਉਸ ਤਤ ਨਿੰਦਿਆ ਨਾ ਜੇ ਕੰਚਨ ਲੋਹ ਸਮਾਨ, ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹ ਤੈ ਜਾਨ, ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ, ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹ ਤੈ ਜਾਨ, ਭੈ ਕਾਹੂ ਕਉ ਦੇਤ ਨੈ ਨੈ ਭੈ ਮਾਨ ਧਿਆਨ, ਕਹ ਨਾਨਕ ਸੁਨ ਰੇ ਮਨਾ ਗਿਆਨੀ ਤਾਹ ਬਖਾਨ, ਜੇ ਬਿਖਿਆ ਸਗਲੀ ਤਜੀ ਲਿਓ ਪੇਖ ਬੈਰਾਗ, ਕਹ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ, ਜੇ ਮਾਇਆ ਮਮਤਾ ਤਜੇ ਸਭ ਤੇ ਪਇਓ ਉਦਾਸ, ਕਹ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ, जे प्राणी हो मैं तजे करता राम पछान, कौ नानक वह मुक्त नार एह मन साची मान। पै नासन दुर्मत हरण कल मैं हर को नाम, निस दिन जो नानक पजै सफल होए ते काम। जे बागुन गोबिंद भजो करण सुनो हर नाम, कौ नानक सुन रे मना परै नजम कै ताम। जो प्राणी ममता तजै लोभ मोह अहंकार, कहो नानक आपन तरै और न ले त्योधार। ज्यो सुपना अर पिखना ऐसे जग को जान, इनमें कछ साचो नहीं नानक बिन भगवान। निस दिन माया कारने प्राणी डोलत नीत, कोटन में नानक को नारायण जे चीत। जैसे जलते बुद्ध बुदा उपजय बिन सैनीत, जग रचना तैसे रची कौ नानक सुनमीत। प्राणी कछु न चित मदमाया कै अंध, कहो नानक बिन हर भजन परत ताए जम फंद। जो सुख को चाहे सदा शरण राम की ले,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾਰੋ ਹਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ

ਚਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇਨਾ ਮਹਰ ਕਹਿ ਲਾਗੇ

ਸਤਿਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੌਤੀ ਜੀ ਸਹਾਏ ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨੌ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਦੇ ਮਹਾਂਵਾਕਾਂ ਅਨੁਸਾਰ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਵਿਖੇ ਪਹੁੰਚੇ ਹਨ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਤੋਂ ਉਪਰੰਤ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਕਰਦਿਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ੍ਰੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਪ ਜੀ ਦੀ ਪਾਵਨ ਪਵਿੱਤਰ ਬਾਣੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਗਏ ਸਨ ਪਾਤਸ਼ਾਹ ਜੀਓ ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਰਹਿਮਤ ਹੋਈ ਹੈ ਨਿਰਵਿਘਨਤਾ ਸਹਿਤ ਸਮਾਪਤੀ ਉਪਰੰਤ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾਦਾਰਾਂ ਪਾਸੋਂ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਵਸਤਰਾਂ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸੁਮਤ ਬਖਸ਼ਿਸ਼ ਕਰਨੀ ਪਾਤਸ਼ਾਹ ਜੀ ਉਹ ਸਮੂਹ ਸੰਗਤ ਦੀ ਕੀਤੀ ਹੋਈ ਅਰਦਾਸ ਬੇਨਤੀ ਦਰ ਤੇ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਸਮੂਹ ਪ੍ਰਬੰਧਕ ਸੇਵਾਦਾਰਾਂ ਦੇ ਸਿਰ ਤੇ ਸਮੂਹ ਸੰਗਤਾਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖ ਕੇ
ਇਸੇ ਤਰ੍ਹਾਂ ਆਪਣੇ ਪਾਵਨ ਸਰੂਪਾਂ ਤੇ ਦਰ ਘਰ ਦੀਆਂ ਸੇਵਾਵਾਂ ਕਰਨ ਦੇ ਬਲ ਬੁੱਧ ਸਮਰੱਥਾ ਚਾਓ ਉਦਮ ਬਖਸ਼ਿਸ਼ ਕਰਨੇ ਪਾਤਸ਼ਾਹ ਜੀਓ ਸਭਨਾ ਦੀਆਂ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਅੰਗ ਸੰਗ ਸਹਾਈ ਹੋ ਕੇ ਰੱਖਿਆ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਸ਼ੁਕਰਾਨਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਮੂਹ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬਾਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਹਮ ਧਨਵੰਤ ਭਾਗਟ ਸੱਚ ਨਾਏ,

ਤਾਂ ਮੇਰੇ ਮਨ ਭਇਆ ਨਿਧਾਨਾ। ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੇਂ ਖਰਚੈ ਰਲ ਮਿਲ ਪਾਈਏ, ਤੋਟ ਨਾ ਆਵੇ ਵੱਧ ਦੋ ਜਾਈ, ਕਹ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵੇਸਾਹ। ਧੰਨ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾਂ। ਇਹੋ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ। ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ। ਸੁਣ ਸੁਣ ਜੀਵੈ ਦਾਸ, ਤੁਮ ਬਾਣੀ ਜਨ ਆਖੀ,

ਰਹਾਓ ਅਗਨ ਸਾਗਰ ਤੇ ਕਾਢਿਆ ਪ੍ਰਭ ਜਲਨ ਬੁਝਾਈ ਅੰਮ੍ਰਿਤ ਨਾਮ ਜਲ ਸੰਚਿਆ ਗੋਰ ਭਏ ਸਹਾਈ ਜਨਮ ਮਰਨ ਦੁਖ ਕਾਟਿਆ ਸੁਖ ਕਾ ਥਾਨ ਪਾਇਆ ਕਾਟੀ ਸਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇਆ ਮਤ ਕੋਈ ਜਾਣੋ ਅਵਰ ਕਾਸ਼ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ ਸੰਗ ਸੰਤਨ ਸਾਥ ਮਤ ਕੋਈ ਜਾਣੋ ਅਵਰ ਕਾਸ਼ ਸਭ ਪ੍ਰਭ ਕੈ ਹਾਥ ਸਰਬ ਸੁਖ ਨਾਨਕ ਪਾਏ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਸਾਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟਾਂ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦਾ ਓਟ ਆਸਰਾ ਲੈ ਕੇ ਮੰਗਲਵਾਰ ਤੋਂ ਜੋ ਹੈ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਸਨ। ਗੁਰੂ ਕਿਰਪਾ ਹੋਈ, ਨਿਰਵਿਘਨਤਾ ਸਾਹਿਬ ਸੰਪੂਰਨ ਹੋਏ ਹਨ ਤਥਾ ਭੋਗ ਪਾਏ ਗਏ, ਉਪਰੰਤ ਅਰਦਾਸ ਬੇਨਤੀ ਹੋਈ ਹੈ। ਗੁਰੂ ਮਹਾਰਾਜ ਦੇ ਇੱਥੇ ਪਹੁੰਚਣ ਦੀਆਂ ਖੁਸ਼ੀਆਂ ਦੇ ਵਿੱਚ ਜੋ ਇਹ ਪਾਠ ਪ੍ਰਾਰੰਭ ਕੀਤੇ ਗਏ ਸਨ, ਭੋਗ ਪੈਣ ਦੇ ਉੱਤੇ ਮੈਂ ਸਾਰੀਆਂ ਹੀ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਪੇਸ਼ ਕਰਦਾ ਹਾਂ। ਸੰਗਤਾਂ ਨੂੰ ਬੇਨਤੀ ਹੈ ਕਿ ਹੁਣ ਤੋਂ ਨੈਕਸਟ ਜੋ ਬੁਲਾਰੇ ਹਨ ਸਾਡੇ, ਬਹੁਤ ਹੀ ਸਤਿਕਾਰਯੋਗ ਭੈਣ ਜੀ ਹਰਜਿੰਦਰ ਕੌਰ ਜੀ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜੈਕਟਿਵ ਦੇ ਮੈਂਬਰ ਹਨ, ਅਤੇ ਉਹ ਬਹੁਤ ਹੀ ਧਾਰਮਿਕ ਵਿਅਕਤੀ ਹਨ। ਬੇਸ਼ੱਕ ਉਹਨਾਂ ਨੂੰ ਪੋਲੀਟੀਕਲ ਪੋਸਟਾਂ ਦੇ ਉੱਤੇ ਵੀ ਕੁਛ ਦੇਰ ਲਈ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਤਰ੍ਹਾਂ ਕਿ ਚੰਡੀਗੜ੍ਹ ਦੇ ਮੇਅਰ ਵੀ ਰਹੇ ਹਨ, ਉਹ ਕੌਂਸਲਰ ਵੀ ਰਹੇ ਹਨ, ਪਰ ਉਹਨਾਂ ਨੇ ਕਦੇ ਵੀ ਪੋਲੀਟੀਕਲੀ ਇਹ ਚੀਜ਼ ਆਪਣੀ ਜਿਹੜੀ ਹੈ ਅੱਗੇ ਨਹੀਂ ਲਿਆਂਦੀ। ਹਮੇਸ਼ਾ ਹੀ ਉਹਨਾਂ ਨੂੰ ਬਾਹੋਂ ਫੜ ਕੇ ਉੱਧਰ ਪੋਲੀਟੀਕਲ ਵਾਲੇ ਪਾਸੇ ਸੇਵਾ ਕਰਨ ਲਈ ਲਿਆਂਦਾ ਗਿਆ ਹੈ। ਅਦਰਵਾਈਜ਼ ਉਹ ਬੱਚਿਆਂ ਦੇ ਕੈਂਪ ਲਾਉਂਦੇ, ਉੱਥੇ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਦੇ, ਆਪਣਾ ਜੀਵਨ ਵੀ ਉਹਨਾਂ ਦਾ ਬਹੁਤ ਗੁਰਸਿੱਖੀ ਵਾਲਾ ਹੈ। ਇਸੇ ਹੀ ਕਰਕੇ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵਜੋਂ ਵੀ ਜੋ ਹੈ ਉਹ ਲਿਆ ਗਿਆ, ਅਤੇ ਅੱਜ ਕੱਲ੍ਹ ਜੋ ਉਹਨਾਂ ਦੀ ਹਾਈਐਸਟ ਅਥੋਰਿਟੀ ਕਮੇਟੀ ਦੀ ਹੁੰਦੀ ਹੈ ਐਗਜੈਕਟਿਵ ਕਮੇਟੀ, ਉਹਦੇ ਵੀ ਮੈਂਬਰ ਹਨ। ਉਹ ਆਪ ਜੀ ਦੇ ਨਾਲ ਸਾਂਝ ਪਾਉਣਗੇ 12:15 ਵਜੇ ਤੱਕ, ਸਵਾ 12 ਵਜੇ ਤੱਕ, ਅਤੇ ਟਾਈਮ ਦਾ ਮੈਂ ਉਹਨਾਂ ਨੂੰ ਥੋੜ੍ਹੀ ਜਿਹੀ ਪਾਬੰਦੀ ਨਹੀਂ ਅਸੀਂ ਦੇਣੀ ਚਾਹੁੰਦੇ, ਜੋ ਵੀ ਉਹਨਾਂ ਦੇ ਜੋ ਵਲਵਲੇ ਹਨ, ਜੋ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਗਿਆਨ ਹੈ, ਉਹ ਸੰਗਤ ਦੇ ਨਾਲ ਆਪਣੇ ਖੁੱਲ੍ਹ ਕੇ ਜੋ ਹੈ ਗੱਲਾਂ ਬਾਤਾਂ ਕਰ ਸਕਦੇ ਹਨ। ਅਤੇ ਕੱਲ੍ਹ ਭੈਣ ਜੀ ਨੇ ਜੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਗੁਰੂ ਮਹਾਰਾਜ ਦਾ ਜੋ ਰੱਖ ਰਖਾਅ ਵਾਲਾ ਜਗ੍ਹਾ ਹੈ ਉਹ ਵੀ ਅਸੀਂ ਉਹਨਾਂ ਨੂੰ ਵਿਖਾਇਆ ਸੀ, ਉਹਨਾਂ ਨੇ ਸਾਡੇ ਵਾਸਤੇ ਜੋ ਹੈ ਬੜੇ ਵਧੀਆ ਕਮੈਂਟਸ ਕੀਤੇ ਸਨ। ਸੋ ਮੈਂ ਬਹੁਤਾ ਸਮਾਂ ਨਹੀਂ ਆਪ ਜੀ ਦਾ ਲੈਣਾ ਚਾਹੁੰਦਾ, ਆਓ ਭੈਣ ਜੀ ਪਾਸੋਂ ਜੋ ਹੈ ਭੈਣ ਜੀ ਹਰਜਿੰਦਰ ਕੌਰ ਜੀ ਚੰਡੀਗੜ੍ਹ ਤੋਂ, ਉਹਨਾਂ ਨਾਲ ਆਪਾਂ ਜੋ ਹੈ ਉਹਨਾਂ ਦੇ ਵਿਚਾਰ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਭੋਗ ਤੋਂ ਬਾਅਦ ਇੱਕ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਨੇ ਪ੍ਰਸ਼ਾਦ ਨਹੀਂ ਲਿਆ ਉਹ ਪ੍ਰਸ਼ਾਦ ਜ਼ਰੂਰ ਲੈ ਕੇ ਜਾਣ, ਅਤੇ ਆਓ ਭੈਣ ਜੀ ਪਾਸੋਂ ਉਹਨਾਂ ਦੇ ਵਿਚਾਰ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
2: ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਇੰਟਰੋਡਕਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਅਤੇ ਇੰਟਰੋਡਕਸ਼ਨ ਦੀ ਗੱਲ ਜਿਸ ਦਰ ਤੋਂ ਮੈਂ ਆਈ ਹਾਂ ਮੇਰੇ ਸਾਹਿਬ ਨੇ ਸਿਖਾਈ ਹੈ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾਹ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਗੁਰੂ ਦੀ ਵਡਿਆਈ ਹੈ, ਨਚੀਜਿਆਂ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ। ਸੱਚਮੁੱਚ ਜੀਵਨ 'ਚ ਕੁਛ ਨਹੀਂ ਆਉਂਦਾ, ਸੰਗਤ ਨੇ ਹੁਕਮਨਾਮੇ ਲਾ ਕੇ ਜਦੋਂ ਜਦੋਂ ਜੋ ਸੇਵਾ ਦਿੱਤੀ ਬਸ ਚਰਨ ਧੂੜ ਬਖਸ਼ਿਸ਼ ਕਰਨਾ, ਸਤਿਗੁਰ ਉਹ ਸੇਵਾ ਉਸੇ ਭਾਵ ਵਿੱਚ ਲੈ ਲੈਣ। ਸੰਗਤ ਨੇ ਜਿਸ ਭਾਵ ਨਾਲ ਸੇਵਾ ਬਖਸ਼ੀ ਹੈ, ਮਨ ਦਾ ਚਾਓ ਇਹ ਬਣੇ ਮੇਰੀ ਖੱਲੋਂ ਮੌਜੜੇ, ਗੁਰਸਿੱਖ ਹੰਡਾਂਦੇ ਮਸਤਕ ਲੱਗੇ ਸਾਧ ਰੇਣ ਵਡਭਾਗ ਜਿਨ੍ਹਾਂ ਦੇ। ਮੇਰੀ ਬੇਨਤੀ ਆ ਵੀਰਾਂ ਅਤੇ ਭੈਣਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਆਪਾਂ ਜਿੰਨੇ ਸਜੇ ਹਾਂ ਸਜੇ ਰਹੀਏ, ਜੇ ਕਿਸੇ ਨੇ ਜਾਣਾ ਹੁਣੇ ਚਲੇ ਜਾਈਏ। ਅੱਜ ਮੇਰੇ ਅੰਦਰ ਵੀ ਬੜਾ ਚਾਅ ਹੈ, ਮੈਨੂੰ ਵਡਭਾਗਾ ਸਮਾਂ ਮਿਲਿਆ ਅੱਜ ਸੱਤ ਸਮੁੰਦਰੋਂ ਪਾਰ ਮੇਰੇ ਸਾਹਿਬ ਦੀ ਉਸ ਧਰਤੀ ਤੋਂ, ਜਿਹਦੇ ਦੀਦਾਰ ਅੱਜ ਅੰਮ੍ਰਿਤ ਵੇਲੇ ਸਭ ਨੂੰ ਦਰਬਾਰ ਸਾਹਿਬ ਦੇ ਮਨੋਹਰ ਕੀਰਤਨ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਦੇ ਰੂਪ ਵਿੱਚ ਹੁੰਦੇ, ਉੱਥੋਂ ਮੇਰੇ ਸਾਹਿਬ ਚੱਲ ਕੇ ਅੱਜ ਸੰਗਤਾਂ ਨੂੰ ਦਰਸ਼ਨ ਦੇ ਦਾਰ ਦੇ ਰਹੇ ਨੇ। ਅੱਜ ਸਾਡਾ ਕੋਈ ਰੋਸਾ ਨਹੀਂ, ਅੱਜ ਸਾਡਾ ਕੋਈ ਗਿਲਾ ਨਹੀਂ, ਅੱਜ ਅਸੀਂ ਵੀ ਸਮਾਧ ਵਿੱਚ ਹਾਂ। ਅੱਜ ਤਾਂ ਮਿਲ ਕੇ ਗਾਉਣਾ ਹੈ, ਆਜ ਮੋਰੇ ਆਏ ਹੈ, ਜਪੋ ਜੀ।

ਦੇਖੋ ਸਾਹਿਬ ਨੇ ਬਖਸ਼ਿਸ਼ਾਂ ਕੀਤੀਆਂ। ਸਾਹਿਬ ਅਸੀਂ ਕੌਣ ਹੁੰਦੇ ਹਾਂ ਪਲਾਨ ਕਰਨ ਵਾਲੇ, ਅਸੀਂ ਕੌਣ ਹੁੰਦੇ ਹਾਂ ਕੋਈ ਸੇਵਾ ਦੇਣ ਵਾਲਾ ਜਾਂ ਲੈਣ ਵਾਲਾ। ਇਹ ਉਸਦੀ ਬਖਸ਼ਿਸ਼ ਹੈ, ਇਹ ਉਸਦੀ ਬਖਸ਼ਿਸ਼ ਹੈ। ਉਸ ਬਖਸ਼ਿਸ਼ ਵਿੱਚ ਵਡਭਾਗੀ ਨੇ ਉਹ ਰੂਹਾਂ, ਉਹ ਬੱਚੇ ਜਿਨ੍ਹਾਂ ਨੂੰ ਸੁਭਾਗ ਮਿਲਿਆ, ਜਿਹੜੇ ਭੱਜ ਕੇ ਚਾਅ ਨਾਲ ਆਏ ਗੁਰੂ ਦੇ ਦੀਦਾਰ ਨੂੰ, ਜਿਨ੍ਹਾਂ ਭੱਜ ਕੇ ਸਤਨਾਮ ਵਾਹਿਗੁਰੂ ਦੇ ਜਾਪ ਜਪੇ, ਜਿਨ੍ਹਾਂ ਭੱਜ ਕੇ ਸਾਹਿਬਾਂ ਨੂੰ ਗੋਦ ਵਿੱਚ ਵੀ ਲਿਆ, ਜਿਨ੍ਹਾਂ ਨੇ ਭੱਜ ਕੇ ਸਾਹਿਬਾਂ ਦੀ ਅਰਦਾਸ ਕੀਤੀ, ਹੁਕਮਨਾਮੇ ਲਿੱਤੇ, ਬਖਸ਼ਿਸ਼ਾਂ ਦੀਆਂ ਘੜੀਆਂ ਹੁੰਦੀਆਂ। ਮੇਰੇ ਵਰਗੇ ਵੀ ਬੜੇ ਤੁਰੇ ਹੋਣਗੇ, ਰਾਹ ਵਿੱਚ ਮੇਰੇ ਇਮਤਿਹਾਨ ਦੀਆਂ ਗੱਲਾਂ ਆਈਆਂ ਹੋਣਗੀਆਂ, ਬਈ ਮਹਾਰਾਜ ਦੇ ਸਰੂਪ ਆਏ, ਉਹ ਆ ਹੋ ਗਿਆ। ਬਾਤ ਤੇ ਇੱਥੇ ਖੜੀ ਨਾ ਕਿ ਮੈਂ ਕਿੱਥੇ ਖੜੀ, ਮਹਾਰਾਜ ਦਾ ਸਰੂਪ ਮੈਨੂੰ ਅੱਗੋਂ ਕੁਛ ਸੁਣੇ ਕਿੱਦਾਂ। ਮੈਂ ਤੇ ਭੱਜ ਕੇ ਆ ਜਾਵਾਂ, ਪਹਿਲਾਂ ਦੀਦਾਰ ਤਾਂ ਕਰ ਲਵਾਂ, ਪਹਿਲਾਂ ਸਤਿਕਾਰ ਤਾਂ ਕਰ ਲਵਾਂ, ਪਹਿਲਾਂ ਆਪਣੀ ਆਪਣੀ ਝੋਲੀ ਆਪਣੀ ਸਮਰੱਥਾ ਦਾ ਸਤਿਕਾਰ ਲੈ ਕੇ ਭੇਟ ਤਾਂ ਕਰਾਂ, ਸੀਸ ਲੈ ਕੇ ਤੇ ਤੁਰਾਂ, ਮੇਰੇ ਗੁਰੂ ਪਾਤਸ਼ਾਹ ਚੱਲ ਕੇ ਆਏ ਆ। ਆਓ ਇਹ ਭਾਵ ਬਣਾਈਏ, ਇਹ ਭਾਵ ਬੜਾ ਮਿਰੇਕਲ ਕਰਦਾ ਹੈ, ਇਹ ਭਾਵ ਬਣਾਈਏ ਤੇ ਆਓ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਆਪਨੇ ਹੁਕਮ ਸੁਣਿਆ, ਆਓ। ਇਹ ਘੜੀ ਹੈ ਵਧਾਈਆਂ ਵਧਾਈਆਂ ਵਧਾਈਆਂ ਕਿਹਨਾਂ ਨੂੰ? ਗੁਰਸਿੱਖਾਂ ਮਨ ਵਧਾਈਆਂ। ਸਾਹਿਬ ਕਹਿੰਦੇ ਗੁਰਸਿੱਖ ਕਿਹੜੇ? ਵਧਾਈਆਂ ਵਧਾਈਆਂ ਵਧਾਈਆਂ ਗੁਰਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਆਓ ਦੀਦਾਰ ਕਰੀਏ, ਦੀਦਾਰ ਕਰਨੇ, ਆਓ ਦੀਦਾਰ ਸਮਝੀਏ, ਆਓ ਗੁਰੂ ਦੇ ਦਰਸ਼ਨ ਕਰੀਏ। ਸਭ ਨੇ ਕਰਨੇ ਹੈ, ਜਿਹੜੇ ਰਹਿ ਗਏ ਕਰਾਉਣੇ ਹੈ, ਪਰ ਗੁਰੂ ਦੇ ਦੀਦਾਰ ਤਾਂ ਸਮਝ ਲਈਏ ਕਿਹੜੇ ਹੈ। ਸਤਿਗੁਰ ਕਹਿੰਦੇ ਜਿਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਆਪਾਂ ਨੂੰ ਪਤਾ ਇਤਿਹਾਸ ਵਿੱਚ ਛੇਵੇਂ ਪਾਤਸ਼ਾਹ ਮੀਰੀ ਪੀਰੇ ਦੇ ਪਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਨੇ। ਸੰਗਤਾਂ ਵਿਆਕਲ ਨੇ, ਗੁਰੂ ਦੇ ਦੀਦਾਰ ਨਹੀਂ ਹੋ ਗਏ। ਹੋਰ ਇੱਕ ਸ਼ਬਦ ਕੀਰਤਨ ਕਰਦਿਆਂ ਜਥਿਆਂ ਦੇ ਰੂਪ ਵਿੱਚ ਪਹੁੰਚਦੇ ਤੇ ਗੁਰੂ ਸਾਹਿਬ ਨੇ ਮੰਗ ਕਰਦੇ ਆ, ਗੁਰੂ ਸਾਹਿਬ ਦੀ ਤਸਵੀਰ ਬਣਾ ਲਈਏ, ਗੁਰੂ ਸਾਹਿਬ ਦੇ ਦੀਦਾਰ ਰੋਜ਼ ਕਰਨੇ, ਤੇ ਮੇਰੇ ਗੁਰੂ ਦਾ ਹੁਕਮ ਦੇਖੋ ਸਦੀਵ ਲਈ ਹੈ। ਗੁਰਮੂਰਤ ਗੁਰ ਸ਼ਬਦ ਹੈ। ਪਾਤਸ਼ਾਹ ਨੇ ਸਮਝਾ ਦਿੱਤਾ ਮੇਰੇ ਦੀਦਾਰ ਕਰਨੇ ਆ ਤੇ ਸ਼ਬਦ ਵਿੱਚੋਂ ਕਰਨੇ ਆ। ਮੇਰੇ ਸਾਹਿਬ ਕੀ ਕਹਿੰਦੇ ਆ, ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ। ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ। ਕਿਹਨਾਂ ਦਾ ਪੈਣਾ ਥਾਂ, ਮੱਥਾ ਕਿਹਨਾਂ ਦਾ ਟੇਕਿਆ ਜਾਣਾ ਹੈ, ਅਰਦਾਸ ਕਿਹਦੀ ਕਬੂਲ ਹੋਣੀ ਹੈ, ਦੀਦਾਰ ਕਿਸ ਨੂੰ ਹੋਣੇ ਹੈ। ਆਓ ਸਮਝ ਲਈਏ ਅੱਜ, ਆਓ ਇਹ ਘੜੀ ਹੈ, ਖੁੰਝ ਨਾ ਜਾਏ ਸਾਡੇ ਕੋਲੋਂ। ਆਓ ਸਮਝ ਲਈਏ ਤੇ ਇਹ ਲੋਰੀਆਂ ਗਾ ਲਈਏ, ਪਰਿਵਾਰ ਵਿੱਚ, ਪੰਥ ਵਿੱਚ, ਚਾਰੋ ਪਾਸੇ। ਸੇਵਕ ਸਿੱਖ ਪੂਜਣ ਸਭ ਆਵੇ,

ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ, ਅਕਾਲ ਤਖ਼ਤ ਸਾਹਿਬ ਵੱਲੋਂ ਮੈਨੂੰ ਵੀ ਹੁਕਮ ਲੱਗਾ ਇਸ ਨਿਮਾਣੀ ਤੁਹਾਡੀ ਭੈਣ ਨੂੰ, ਤੁਹਾਡੀ ਬੱਚੀ ਨੂੰ, ਕਿ ਸਤਿਗੁਰਾਂ ਦੇ ਸਤਿਕਾਰ ਵਿੱਚ ਤੁਸੀਂ ਵੀ ਧੰਨਵਾਦ ਕਰਕੇ ਆਓ, ਸੀਸ ਨਵਾ ਕੇ ਆਓ ਅਤੇ ਇੱਕ ਵਾਰ ਫਿਰ ਵੇਖ ਕੇ ਆਓ ਸਾਹਿਬਾਂ ਨੂੰ ਸੁਸ਼ੋਭਿਤ ਕਿਵੇਂ ਕੀਤਾ ਗਿਆ ਹੈ। ਇੱਕ ਧੰਨਵਾਦ ਬਹੁਤ ਕੀਮਤੀ ਆ, ਜਿਹੜਾ ਸਾਰੇ ਰੌਲੇ ਮਿਟਾ ਸਕਦਾ ਹੈ, ਅਸੀਂ ਸਮਝ ਲਈਏ। ਕੋਟਨ ਕੋਟਾਨ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਦੇ ਮਨ ਵਿੱਚ ਕੋਈ ਖਦਸ਼ਾ ਆਇਆ ਤੇ ਉਹਨਾਂ ਨੇ ਅਕਾਲ ਤਖ਼ਤ ਸਾਹਿਬ ਤੇ ਚਿੱਠੀ ਪਾ ਦਿੱਤੀ। ਬਸ ਮੇਰੇ ਵੀਰੋ, ਮੇਰੀ ਉਹ ਭੈਣੋ, ਆਪਾਂ ਨੂੰ ਇੱਕ ਨਾਰਾ ਮਿਲਿਆ ਸੀ, ਪੰਥ ਵਸੇ ਮੈਂ ਉਜੜਾ ਮਨ ਚਾਓ ਕਨੇਰਾ। ਅੱਜ ਕਿਤੇ ਉਲਟਾ ਨਾ ਹੋ ਜਾਵੇ ਮੈਂ ਵਸਾਂ ਪੰਥ ਉਜੜੇ। ਅੱਜ ਕੋਈ ਮੇਰੇ ਗੁਰੂ ਵੱਲ ਉਂਗਲ ਨਾ ਕਰੇ, ਅੱਜ ਕੋਈ ਮੇਰੇ ਪੰਥ ਵੱਲ ਉਂਗਲ ਨਾ ਕਰੇ, ਅੱਜ ਮੇਰੇ ਸਾਹਿਬਾਂ ਦੇ ਬਖਸ਼ੇ ਸਦੀਵ ਤਖ਼ਤ ਨੂੰ ਕੋਈ ਉਂਗਲ ਨਾ ਕਰੇ, ਉਹ ਸਦੀਵ ਰਹਿਣਾ। ਰੂਹਾਂ ਨੇ ਬਦਲਣਾ, ਡਿਊਟੀਆਂ ਨੇ ਬਦਲਣਾ। ਤੁਸੀਂ ਵੇਖ ਲਿਆ ਨਾ, ਰਾਜਨੀਤੀ ਵਿੱਚ ਤਾਂ ਗੱਲ ਹੀ ਹੁੰਦੀ ਹੈ ਇੱਕ ਦੂਜੇ ਨੂੰ ਥੱਲੇ ਢਾਉਣ ਦੀ, ਸੁੱਟਣ ਦੀ। ਪੋਲੀਟੀਕਲ ਪਾਰਟੀ ਦਾ ਤੇ ਕੰਮ ਹੁੰਦਾ ਇੱਕ ਦੂਜੇ ਨੂੰ ਦੋਸ਼ ਦੇ ਕੇ ਨੀਵਾਂ ਕਰਨ ਦੀ, ਪਰ ਅਕਾਲ ਤਖ਼ਤ ਸਾਹਿਬ ਦੀ ਕਲਾ ਫਿਰ ਵਰਤ ਗਈ। ਗੁਰੂ ਸਾਹਿਬ ਪ੍ਰਤੱਖ ਹੋ ਕੇ ਪੂਰੀ ਵਿਧਾਨ ਸਭਾ ਨੇ ਹੱਥ ਜੋੜ ਕੇ ਕਹਿ ਦਿੱਤਾ ਅਕਾਲ ਤਖ਼ਤ ਸਾਹਿਬ ਦਾ ਹਰ ਹੁਕਮ ਸਿਰ ਮੱਥੇ ਤੇ, ਕਿਉਂਕਿ ਉਹ ਮੇਰਾ ਬਖਸ਼ੰਦ ਪਿਤਾ ਹੈ। ਉੱਥੇ ਵੱਡੀ ਭੁੱਲ ਕਰਕੇ ਵੀ ਬਖਸ਼ਿਸ਼ ਮਿਲਦੀ ਹੈ, ਇਹ ਅਸੀਂ ਸੰਸਾਰੀ ਗੱਲਾਂ ਖਿੱਚਦੇ ਹਾਂ। ਉੱਥੇ ਤੇ ਭੁੱਲ ਬਖਸ਼ਾਓ ਤੇ ਗੁਰੂ ਸੇਵਾ ਲਾਉਂਦਾ ਹੈ, ਬਖਸ਼ਦਾ ਹੈ ਦੁਗਣੀਆਂ ਨਿਮਾਨਤਾ ਨਾਲ। ਸਤਿਗੁਰ ਸਾਨੂੰ ਸਮਝਾਉਂਦੇ ਆ ਨਾ, ਜੈਸੇ ਬਾਲਕ ਭਾਏ ਸੁਭਾਏ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੇ ਮਾਰਗ ਪਾਵੇ। ਤੇ ਗੁਰੂ ਦੇ ਸਿੱਖ ਨੂੰ ਚੜ੍ਹਦੀ ਕਲਾ ਦਾ ਹੁਕਮ ਹੈ ਅਗਾਂਹ ਕੋ ਤਰਾਂਗ। ਸਾਨੂੰ ਗੁਰੂ ਨੇ ਨਹੀਂ ਕਿਹਾ ਕਿਸੇ ਦੇ ਦੋਸ਼ ਪੁੜਨ ਦਾ। ਅੰਗਰੇਜ਼ੀ ਦੀ ਕਹਾਵਤ ਹੈ, ਐਵਰੀ ਸੇਂਟ ਹੈਜ਼ ਏ ਪਾਸਟ ਐਂਡ ਐਵਰੀ ਸਿਨਰ ਹੈਜ਼ ਏ ਫਿਊਚਰ। ਮੇਰਾ ਗੁਰੂ ਕਹਿੰਦਾ ਤੂੰ ਆ ਗਿਆ ਦਰ ਤੇ, ਤੂੰ ਮੱਥਾ ਟੇਕਦਾ, ਫਿਰ ਮੇਰੇ ਸਾਹਿਬ ਕੀ ਕਹਿੰਦੇ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤਾ। ਸਾਹਿਬ ਮੇਰੇ ਤਾਂ ਉਡੀਕ ਰਹੇ ਹੈ, ਇਤਿਹਾਸ ਵਿੱਚ ਮੇਰੇ ਸਰਬੰਸਦਾਨੀ ਪਿਤਾ ਨੇ ਕੋਈ ਸਿਰ ਦਿੱਤੇ ਆ ਸੀ, ਸਾਡੇ ਵੱਡੇ ਭਾਗ ਨੇ ਸਿੱਖਾਂ ਦੇ ਘਰ ਜੰਮੇ ਤੇ ਸਿੰਘ ਤੇ ਕੌਰ ਬਣ ਗਏ, ਸ਼ੇਰ ਤੇ ਸ਼ਹਿਜ਼ਾਦੀਆਂ ਬਣ ਗਈਆਂ। ਹੁਣ ਬਾਤ ਤੇ ਮੇਰੀ ਕਰਤੂਤ ਦੀ ਹੈ, ਮੇਰੀ ਕਿਰਦਾਰ ਦੀ ਹੈ ਕਿ ਮੈਂ ਕੌਰ ਬਣ ਕੇ ਸੰਸਾਰ ਤੇ ਜੂਣਾ ਕਿ ਨਹੀਂ, ਮੈਨੂੰ ਸ਼ਹਿਜ਼ਾਦੀ ਦਾ ਕਿਰਦਾਰ ਕਮਾਉਣਾ ਆਉਣਾ ਕਿ ਨਹੀਂ। ਮੇਰੇ ਸਰਬੰਸਦਾਨੀ ਪਿਤਾ ਨੇ ਤੇ ਸੰਸਾਰ ਤੇ ਇਲਾਹੀ ਗੱਲ ਕਰ ਦਿੱਤੀ, ਸਰਬੰਸ ਵਾਰ ਕੇ ਕੋਈ ਮਲਾਲ ਹੀ ਨਹੀਂ ਕੀਤਾ, ਆਖ ਦਿੱਤਾ ਇਨ ਪੁੱਤਰਾਂ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਸਵਾਲ ਤਾਂ ਮੇਰੇ ਤੇ ਖੜਾ, ਉਹ ਮੇਰੇ ਚ ਹੈ, ਮੇਰੇ ਪਰਿਵਾਰ ਚ ਹੈ, ਮੇਰੇ ਆਲੇ ਦੁਆਲੇ ਚ ਹੈ। ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਕਰਜ਼ਾ ਸਾਡੇ ਸਿਰਾਂ ਤੇ। ਛੋਟੀ ਜੀ ਬੇਨਤੀ ਹੈ, ਜੁਗੋ ਜੁਗਾ ਟਲ ਸਾਹਿਬ, ਆਪ ਜੀ ਜਾਣਦੇ ਹੋ ਨਾ ਧਰਮਾਂ ਦੇ ਸੰਸਾਰ ਚ ਪਏ ਬਖੇੜੇ ਨੇ ਕੀ ਬਣਾਇਆ, ਵਰਲਡ ਪਾਰਲੀਮੈਂਟ ਆਫ ਰਿਲੀਜਨਸ। ਵਰਲਡ ਪਾਰਲੀਮੈਂਟ ਆਫ ਰਿਲੀਜਨਸ ਇਕੱਠੀ ਹੋਈ, ਮੇਰੀ ਉਹ ਭੈਣੋ, ਇਹ ਸਮਝਣ ਵਾਲੀ ਗੱਲ ਆ। ਦੁਨੀਆਂ ਦੀ ਪੜ੍ਹਾਈ ਕਿਸੇ ਕੰਮ ਨਹੀਂ, ਮੈਨੂੰ ਲੱਗਦਾ ਇਹ ਪੜ੍ਹਾਈ ਇੱਕ ਗੁਰਸਿੱਖ ਵੀਰ ਭੈਣ ਲਈ ਬਹੁਤ ਜ਼ਰੂਰੀ ਆ। ਹੁਣ ਸਾਰੇ ਧਰਮਾਂ ਦੀ ਇੱਕ ਗੱਲ ਕਿੱਦਾਂ ਹੋਵੇ, ਉਹਨਾਂ ਕੋਲ ਕੋਈ ਸ਼ਬਦ ਨਹੀਂ ਸੀ, ਸ਼ਬਦ ਕਿੱਥੋਂ ਲਿਆ, ਜੁਗੋ ਜੁਗ ਸਾਹਿਬ ਅਟਲ ਕੋਲੋਂ। ਯੂਨੀਵਰਸਲ ਬ੍ਰਦਰਹੁੱਡ ਦਾ ਮੈਸੇਜ ਲਿਆ ਤੇ ਸਲੋਗਨ ਲਾ ਲਿਆ, ਆਪਣ ਮੀਤ ਹਮ ਸਭ ਕੋ ਕੀਨਾ, ਹਮ ਸਭਨਾ ਕੇ ਸਾਜਨ। ਤੇ ਮੈਂ ਕਹੂੰਗੀ ਵੀ ਸਰੀ ਦੀ ਵੈਨਕੂਵਰ ਦੀ ਧਰਤੀ ਦਾ ਤਾਂ ਕੋਈ ਜੀ ਰਹਿਣਾ ਹੀ ਨਹੀਂ ਚਾਹੀਦਾ, ਇਕੱਲੇ ਇਕੱਲੇ ਗੁਰੂ ਘਰ ਤੋਂ ਪ੍ਰਭਾਤ ਫੇਰੀਆਂ ਚੱਲ ਕੇ

ਗੁਆਂਢੀਆਂ ਆਜ ਮੋਰੇ ਆਏ ਹੈ, ਆਜ ਮੋਰੇ ਆਏ ਹਾਂ, ਗਾਉਂਦੀਆਂ ਆਉਂਦੀਆਂ ਸ਼ਬਦ ਗੁਰੂ ਦੇ ਸਤਿਕਾਰ ਚ ਆਉਂਦੀਆਂ। ਇੱਥੇ ਪੰਥ ਦਾ ਵੱਡਾ ਕੁੰਭ ਲੱਗ ਜਾਂਦਾ। ਇਹ ਸਾਡਾ ਇਮਤਿਹਾਨ ਹੈ, ਨਿੱਤਰ ਕਿੰਨੇ ਸਕਦੇ ਹਾਂ। ਮੇਰੀ ਮੈਂ ਕਿਤੇ ਨਹੀਂ, ਅਸੀਂ ਕੁਛ ਵੀ ਨਹੀਂ, ਉਹ ਵੀ ਸਾਡੇ ਨੇ, ਆਪਾਂ ਵੀ ਆਪਣੇ ਹਾਂ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜਿੱਦਣ ਤੁਰੇ ਸੀ, ਇੱਕੋ ਹੀ ਸਾਨੂੰ ਕਸਵੱਟੀ ਦਿੱਤੀ ਸੀ ਗੁਰੂ ਪੰਥ ਦੇ ਮਾਰਗ ਦੇ ਚੱਲਣ ਦੀ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀਜੇ ਕਾਣ ਨਾ ਕੀਜੈ। ਤੇ ਰੋਜ਼ ਨਿਤਨੇਮ ਵਿੱਚ ਅਸੀਂ ਪੱਕਾ ਕਰਦੇ ਹਾਂ, ਸਾਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਪ੍ਰਭ ਪਾਇਓ। ਤੇ ਬਸ ਹਰ ਦਿਨ ਹਰ ਪਲ ਗੁਰੂ ਦੇ ਸਿੱਖ ਦਾ ਇਮਤਿਹਾਨ ਹੁੰਦਾ। ਜਪਜੀ ਸਾਹਿਬ ਦੀ ਪਹਿਲੀ ਪੌੜੀ ਪੜ੍ਹ ਲਈ ਕਿ ਨਹੀਂ ਪੜ੍ਹੀ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਇਹ ਹਉਮੈ ਦੀ ਕੰਧ ਟੁੱਟੀ ਕਿ ਨਹੀਂ, ਮੇਰੀ ਮੈਂ ਮੁੱਕੀ ਕਿ ਨਹੀਂ, ਮੈਨੂੰ ਸਾਹਮਣੇ ਮੇਰਾ ਵੀਰ ਪਿਆਰਾ ਗੁਰਸਿੱਖ ਵੀਰ ਪਿਆਰੀ ਗੁਰਸਿੱਖ ਭੈਣ ਦਿਖੀ ਕਿ ਨਹੀਂ, ਮੈਨੂੰ ਗੁਰਸਿੱਖ ਪਿਆਰਾ ਨਜ਼ਰ ਆਇਆ ਕਿ ਨਹੀਂ, ਮੇਰੇ ਮਨ ਵਿੱਚ ਗਲਵੱਕੜੀ ਦਾ ਚਾਅ ਆਇਆ ਕਿ ਨਹੀਂ, ਮੇਰੇ ਪੰਥ ਦਾ ਕੋਈ ਬੱਚਾ ਲਵਾਰਸ ਕਿਉਂ ਹੋਵੇ, ਮੇਰੇ ਵਿਦੇਸ਼ ਤੋਂ ਆਏ ਬੱਚੇ ਇੱਥੇ ਕਿਉਂ ਰੁਲਣ, ਸਾਡੀਆਂ ਬੇਸਮੈਂਟਾਂ ਵਿੱਚ ਉਹਨਾਂ ਕੋਲੋਂ ਬਹੁਤੇ ਕਿਰਾਏ ਕਿਉਂ ਲੈ ਜਾਣ, ਇਕੱਲਾ ਇਕੱਲਾ ਗੁਰੂ ਘਰ ਬੱਚਿਆਂ ਦਾ ਜਿੰਮਾ ਕਿਉਂ ਨਾ ਚੱਕ ਲਵੇ, ਉਹਨਾਂ ਦੀ ਐਜੂਕੇਸ਼ਨ ਉਹਨਾਂ ਦਾ ਭਵਿੱਖ, ਉਹਨਾਂ ਨੂੰ ਕੌਮ ਦੇ ਹੀਰੇ ਕਿਉਂ ਨਾ ਤਰਾਸ਼ ਦਈਏ, ਕਿ ਅਸੀਂ ਇਸ ਦੇ ਸਮਰੱਥ ਨਹੀਂ। ਸ਼ਬਦ ਗੁਰੂ ਦਾ ਸਤਿਕਾਰ ਕਰਨਾ ਤੇ ਇਤਿਹਾਸ ਵੀ ਸਿਰਜਣਾ ਪਵੇਗਾ। ਮੇਰੇ ਗੁਰੂ ਨਾਨਕ ਪਾਤਸ਼ਾਹ ਜਿੱਦਣ ਤੁਰੇ, ਸ਼ਬਦ ਗੁਰੂ ਦੇ ਲੜ ਲੜ ਕੇ ਸਿੱਧਾ ਨਾਲ ਬਾਤ ਪਾਉਂਦਿਆਂ ਸਾਹਿਬ ਨੇ ਪਹਿਲੇ ਦਿਨ ਕਹਿ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਸਾਨੂੰ ਤਾਂ ਸਾਇੰਟਿਫਿਕ ਮੈਕਨਿਜ਼ਮ ਗੁਰੂ ਸਾਹਿਬ ਨੇ ਦਿੱਤਾ, ਤੇ ਗੁਰੂ ਸਾਹਿਬ ਨੇ ਕੀ ਕੀਤਾ ਸੀ, ਆਸਾ ਹੱਥ ਕਿਸਾਬ ਕਸ਼, ਤੇ ਕੋਈ ਬੇਦ ਵੀ ਹੋ ਗਈ ਸੀ। ਪੰਜਵੇਂ ਜਾਮੇ ਤੱਕ ਸਾਰੇ ਗੁਰੂ ਸਾਹਿਬਾਂ ਨੇ ਥਾਂ ਥਾਂ ਤੋਂ ਬਾਣੀ ਸੰਕਟ ਕੀਤੀ। ਅੱਜ ਅਸੀਂ ਹੋਏ ਤੇ ਆਖੀਏ, ਇਹ ਛਿੰਬਾ ਕਿੱਥੋਂ ਆ ਗਿਆ, ਇਹ ਚਮਾਰ ਕਿੱਥੋਂ ਆ ਗਿਆ, ਇਹ ਜੁਲਾਹ ਕਿੱਥੋਂ ਆ ਗਿਆ, ਬਾਣੀ ਪਟਾਉਣੀ ਹੈ, ਇਹੀ ਆਖਾਂਗੇ ਨਾ। ਸਾਡੀ ਅਵਸਥਾ ਇਹੀ ਹੈ। ਮੇਰੇ ਸਾਹਿਬਾਂ ਨੇ ਸੰਸਾਰ ਨੂੰ ਮਨੁੱਖਤਾ ਦਾ ਇੱਕ ਖਜ਼ਾਨਾ ਦੇ ਦਿੱਤਾ। ਉਹ ਧਰਮਾਂ ਜਾਤਾਂ ਭੇਖਾਂ ਨਸਲਾਂ ਮੁਲਕਾਂ ਨੂੰ ਛੱਡ ਕੇ ਸੰਸਾਰ ਨੂੰ ਇਲਾਹੀ ਨਾਮ ਸੱਚ ਨਾਲ ਜੋੜ ਦਿੱਤਾ। ਤੇ ਅੱਜ ਮੇਰੇ ਸਾਹਿਬ ਨੇ ਸੰਸਾਰ ਨੂੰ ਦਿਖਾ ਦਿੱਤਾ, ਮੱਥਾ ਟੇਕਦਿਆਂ ਇਕੱਲੇ ਬਾਬੇ ਨਾਨਕ ਨੂੰ ਨਹੀਂ ਟੇਕਦੇ, ਉਸ ਰਵਿਦਾਸ ਚਮਾਰ ਨੂੰ ਵੀ ਟੇਕਦੇ ਹੋ ਜਿਸਨੇ ਆਖਿਆ, ਤੂੰ ਤੂੰ ਕਰਤਾ ਤੂੰ ਹੁਆ ਮੁਜਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟਕਿਆ ਜਤ ਦੇਖਾਂ ਤਬ ਤੂੰ, ਜਿਹਨੇ ਆਖ ਦਿੱਤਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਇਹ ਸਫ਼ਰ ਹੈ ਗੁਰੂ ਦੇ ਸ਼ਬਦ ਨੂੰ ਕਮਾਉਣ ਦਾ, ਗੁਰੂ ਦਾ ਦੀਦਾਰ ਕਰਨ ਦਾ। ਆਓ ਕਰੀਏ, ਸੰਸਾਰ ਨੂੰ ਇਸ ਖਜ਼ਾਨੇ ਨੂੰ ਵੰਡਣਾ। ਸਿੱਖ ਕੌਮ ਨੇ ਸਰਬੱਤ ਦੇ ਭਲੇ ਦੀ ਰੋਜ਼ ਅਰਦਾਸ ਕੀਤੀ ਹੈ, ਆਪਣੇ ਭਲੇ ਦੀ ਕਦੇ ਨਹੀਂ ਕੀਤੀ। ਸਮੁੱਚੀ ਲੁਕਾਈ ਦਾ ਜਿੰਮਾ ਮੇਰੇ ਪਾਤਸ਼ਾਹ ਨੇ ਮਨੁੱਖ ਦੇ ਇਸ ਉਸ ਸਰੂਪ ਨੂੰ ਦਿੱਤਾ, ਸਰਬੰਸ ਵਾਰ ਕੇ ਜਿਸ ਅੱਗੇ ਮੇਰੇ ਪਾਤਸ਼ਾਹ ਨੇ ਗੋਡੇ ਟੇਕ ਦਿੱਤੇ ਤੇ ਆਖ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਸਾਨੂੰ ਗ੍ਰੰਥ ਦਿੱਤਾ, ਸਾਨੂੰ ਪੰਥ ਦਿੱਤਾ, ਸਾਨੂੰ ਇਲਾਹੀ ਸ਼ਾਨ ਦਿੱਤੀ। ਤੇ ਅੱਜ ਮੈਂ ਕੀ ਕੀਤਾ ਦੱਸਾਂ, ਮੈਂ ਦੁੱਖ ਆਪਣਾ, ਤੁਸੀਂ ਮੇਰਾ ਪਰਿਵਾਰ ਹੋ, ਮੈਂ ਜਦੋਂ ਵੀ ਕਿਤੇ ਗਈ ਹਾਂ ਨਾ, ਇਹ ਮੰਨ ਕੇ ਗਈ ਹਾਂ ਕਿ ਅੱਜ ਮੇਰੇ ਗੁਰੂ ਨੇ ਮੈਨੂੰ ਬਖਸ਼ਿਸ਼ ਕੀਤੀ ਆ, ਮੈਂ ਵੱਡੇ ਪਰਿਵਾਰ 'ਚ ਚੱਲੀ ਹਾਂ। ਗੁਰੂ ਘਰ ਆਉਣਾ ਮੇਰੇ ਲਈ ਪੇਕੇ ਆਉਣਾ ਹੁੰਦਾ, ਤੇ ਜਦੋਂ ਮੈਂ ਪਹਿਲੀ ਵਾਰ ਆਈ ਨਾ ਇੱਥੇ, ਬਹੁਤ ਪੁਰਾਣੀ ਗੱਲ ਹੈ, ਸਿਆਟਲ ਤੋਂ ਚੱਲ ਕੇ ਆਈ ਸੀ, ਮੈਨੂੰ ਇੱਕ ਨੌਜਵਾਨ ਬੱਚੇ ਨੇ ਕਿਹਾ, ਜਾਓਗੇ ਤੇ ਕਿਸੇ ਇੱਕ ਗੁਰੂ ਘਰ ਨਾ ਜਾਇਓ, ਬੜੇ ਧੜੇ ਨੇ, ਕੋਈ ਲੇਬਲ ਨਾ ਲੱਗ ਜਾਵੇ ਤੁਹਾਡੇ ਤੇ। ਮੈਂ ਵੀਰਾਂ ਨੂੰ ਕੱਲ ਦੱਸਿਆ, ਮੈਂ ਆਈ ਸੀ ਇਕੱਲੇ ਇਕੱਲੇ ਗੁਰੂ ਘਰ ਚ ਮੱਥਾ ਟੇਕਿਆ, ਕਿਉਂਕਿ ਮੈਂ ਉਦੋਂ ਇਕੱਲੀ ਪ੍ਰਚਾਰਕ ਸੀ, ਕਿ ਮੇਰਾ ਧੜਾ ਇੱਕੋ ਰਵੇ, ਮੇਰਾ ਧੜਾ ਹਮਰਾ ਧੜਾ ਹਰ ਰਿਹਾ ਸਮਾਈ। ਬੇਦ ਵੀ ਤੇ ਮੈਂ ਕਰ ਦਿੱਤੀ, ਉਦਣ ਕਰ ਦਿੱਤੀ ਜਿੱਦਣ ਮੈਂ ਰਾਮਗੜੀਏ ਦਾ ਗੁਰਦੁਆਰਾ ਬਣਾ ਲਿਆ, ਜਿੱਦਣ ਮੈਂ
ਕੋਈ ਟਕਸਾਲੀ ਗੁਰਦੁਆਰਾ ਬਣਾ ਲਿਆ, ਜਿੱਦਣ ਮੈਂ ਸੰਪ੍ਰਤਾ ਦਾ ਗੁਰਦੁਆਰਾ ਬਣਾ ਲਿਆ, ਜਿੱਦਣ ਮੈਂ ਨਾਨਕ ਸਰ ਦਾ ਗੁਰਦੁਆਰਾ ਬਣਾ ਲਿਆ, ਮੈਂ ਗੁਰੂ ਦਾ ਦੁਆਰਾ ਤੇ ਬਣਾਇਆ ਹੀ ਨਹੀਂ। ਮੇਰੇ ਵੀਰੋ ਗੁੱਸਾ ਨਹੀਂ ਕਰਨਾ, ਪਿਆਰ ਨਾਲ ਕਲਾ ਵਿੱਚ ਲੈ ਕੇ ਉਹਨਾਂ ਨੂੰ ਭੋਲਾ ਨਾਲ ਡਾਇਲੋਗ ਕਰਨਾ, ਪਿਆਰ ਵਿੱਚ ਕਰਨਾ, ਕਿਉਂਕਿ ਤੁਹਾਡੀ ਸ਼ਕਤੀ ਬਹੁਤ ਵੱਡੀ ਆ, ਇਲਾਹੀ ਆ। ਕੀਮਤੀ ਖਜ਼ਾਨੇ ਨੂੰ ਓਨਾ ਹੀ ਖਤਰਾ ਹੁੰਦਾ, ਤੁਹਾਨੂੰ ਨਹੀਂ ਪਤਾ ਤੁਹਾਡੇ ਵਿੱਚ ਕਦੋਂ ਕੌਣ ਘੁਸਪੈਠ ਕਰਕੇ ਇਹ ਸਭ ਕਰਵਾ ਰਿਹਾ। ਸੰਸਾਰ ਨੂੰ ਅੱਜ ਵੀ ਪਤਾ ਹੈ ਕਿ ਸੰਸਾਰ ਦੀ ਇਲਾਹੀ ਤਾਕਤ ਜੁਗੋ ਜੁਗੋ ਟਲ ਸਾਹਿਬ ਦੀ ਬਾਣੀ ਵਿੱਚ ਹੈ। ਸੰਸਾਰ ਨੂੰ ਅੱਜ ਵੀ ਪਤਾ ਹੈ ਕਿ ਪੰਥ ਇਕੱਠਾ ਹੋ ਜਾਏ ਤੇ ਇਹ ਅਜਿੱਤ ਹੈ, ਇਹਦੀ ਸਦਾ ਚੜ੍ਹਦੀ ਕਲਾ, ਪਰ ਪੰਥ ਨੂੰ ਨਹੀਂ ਪਤਾ। ਪੰਥ ਨੇ ਆਪਣਾ ਤਮਾਸ਼ਾ ਬਣਾ ਲਿਆ, ਉਹ ਕਿੰਨੇ ਹੋਰ ਹਿੱਸਿਆਂ ਚ ਵੰਡੇਗਾ। ਕੋਈ ਗੁਰੂ ਦਾ ਸਿੱਖ ਕਦੀ ਗੁਰੂ ਦੀ ਬੇਅਦਬੀ ਕਰ ਸਕਦਾ? ਕੋਈ ਗੁਰਦੁਆਰਾ ਸਾਹਿਬ ਕਿਸੇ ਗੁਰੂ ਦਾ ਬੇਅਦਬੀ ਕਰ ਸਕਦਾ? ਮੈਂ ਲਿਖ ਕੇ ਦਿੰਦੀ ਹਾਂ, ਕਦੇ ਕੋਈ ਗੁਰੂ ਦਾ ਸਿੱਖ ਇਹ ਹਿੰਮਤ ਨਹੀਂ ਕਰ ਸਕਦਾ, ਜੁਰਤ ਨਹੀਂ ਕਰ ਸਕਦਾ। ਇਹ ਜਦੋਂ ਹੋਇਆ ਸ਼ਰਾਰਤ ਤਹਿਤ ਹੋਇਆ, ਸੋਚੀ ਸਮਝੀ ਸਾਜ਼ਿਸ਼ ਸਹਿਤ ਹੋਇਆ, ਪਰ ਅਸੀਂ ਉਸ ਸਾਜ਼ਿਸ਼ ਦਾ ਸ਼ਿਕਾਰ ਹੋ ਗਏ ਹਾਂ, ਕਿਉਂਕਿ ਜੋ ਸਾਨੂੰ ਗੁਰੂ ਨੇ ਮਤ ਦਿੱਤੀ ਅਸੀਂ ਉਹ ਲਈ ਨਹੀਂ। ਮੇਰੇ ਸਾਹਿਬ ਨੇ ਆਖਿਆ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ। ਮੇਰੇ ਸਾਹਿਬ ਨੇ ਕਿਹਾ ਸੀ, ਕੋਈ ਪ੍ਰੋਬਲਮ ਹੈ, ਕੋਈ ਦੁਬਦਾ ਹੈ, ਕੋਈ ਵਿਖਰੇਵਾਂ, ਬਹਿ ਕੇ ਗੁਰਮਤਾ ਕਰ ਲਓ। ਗੁਰਮਤਾ ਤੇ ਤਾਂ ਕਰੀਏ ਨਾ ਜੇ ਸਾਡੀ ਮਤ ਗੁਰੂ ਨਾਲ ਰਲਾਈ ਹੋਵੇ, ਜੇ ਗੁਰੂ ਵੱਲ ਮੁੱਖ ਕੀਤਾ ਹੋਵੇ। ਅਸੀਂ ਭੇਖ ਵਿੱਚ ਗੁਰੂ ਵੱਲ ਮੁੱਖ ਕੀਤਾ, ਮੇਰੇ ਸਮੇਤ ਸਾਡੇ ਨਿੱਚੀ ਸਵਾਰਥ ਨੇ ਗੁਰੂ ਵੱਲ ਮੂੰਹ ਕਰਨ ਦੇ ਵਿੱਚ। ਮੈਂ ਦੱਸਾਂ ਇੱਕ ਗੱਲ, ਗੁਰੂ ਦੀ ਸੰਗਤ ਆ ਨਾ, ਸੁਣ ਸਕੋਗੇ? ਮੈਂ ਜ਼ਿੰਦਗੀ ਵਿੱਚ 5 ਇਲੈਕਸ਼ਨਾਂ ਲੜੀਆਂ ਨੇ, ਰਾਜਨੀਤੀ ਨਾਲ ਮੇਰਾ ਦੂਰ ਦੂਰ ਤੱਕ ਦਵਾ ਨਹੀਂ ਸੀ। ਪਹਿਲੀਆਂ 4 ਇਲੈਕਸ਼ਨਾਂ ਰਾਜਨੀਤਿਕ ਸਨ, ਮੈਨੂੰ ਕੋਈ ਮਲਾਲ ਨਹੀਂ ਆਇਆ, ਮੈਂ ਬੜੇ ਚਾਅ ਨਾਲ ਰਲ ਰਹੀ ਹਾਂ, ਕਿਉਂਕਿ ਮੇਰੀਆਂ ਇਲੈਕਸ਼ਨਾਂ ਵੀ ਸੰਗਤੀ ਹੁੰਦੀਆਂ ਸਨ। ਜਦੋਂ ਮੈਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੀ ਨਾ, ਮੇਰੇ ਤੇ ਥੋਪੀ ਗਈ ਸੀ, ਮੈਂ ਨਹੀਂ ਲੜਨਾ ਚਾਹੁੰਦੀ ਸੀ। ਹਾਲੇ ਕਿ ਮੇਰੀ ਕੰਪੇਨ ਕਾਂਗਰਸੀ ਗੁਰਦੁਆਰੇ ਤੋਂ ਸ਼ੁਰੂ ਹੋਈ, ਇਸ ਐਲਾਨ ਨਾਲ ਹੋਈ ਸਾਰੀਆਂ ਕਮੇਟੀਆਂ ਵੱਲੋਂ ਵੀ ਇਹ ਕੋਈ ਪਾਰਟੀ ਦੀ ਇਲੈਕਸ਼ਨ ਨਹੀਂ, ਇਹ ਸਾਡੀ ਭੈਣ ਹੈ ਅਤੇ ਸਾਡੀ ਇਲੈਕਸ਼ਨ ਹੈ। ਪਰ ਜਦੋਂ ਮੈਂ ਇਕੱਲੇ ਇਕੱਲੇ ਗੁਰੂ ਘਰ ਨਾਲ ਸਾਂਝ ਪਾਈ, ਮੈਨੂੰ ਪਤਾ ਲੱਗਿਆ ਮੇਰਾ ਪਰਿਵਾਰ ਇੰਨੇ ਹਿੱਸਿਆਂ 'ਚ ਵੰਡਿਆ ਹੋਇਆ, ਮੇਰੇ ਲਈ ਸਹਿਣਾ ਔਖਾ ਹੋ ਗਿਆ ਸੀ। ਮੇਰੇ ਜੀਵਨ ਦਾ ਸਭ ਤੋਂ ਵੱਡਾ ਦੁੱਖ ਉਹ ਘੜੀ, ਉਹ ਮਹੀਨਾ ਬਣਿਆ ਜਦੋਂ ਮੈਂ ਇਲੈਕਸ਼ਨ ਲੜਦਿਆਂ ਜੋ ਕੁਛ ਹੰਡਾਇਆ, ਜੋ ਮੈਨੂੰ ਪਤਾ ਲੱਗਿਆ ਕਿ ਆਹ ਸੋਹਣੇ ਚਿਹਰਿਆਂ ਦੇ ਵਿੱਚ, ਇਹ ਖਾਲਸਾਈ ਸਰੂਪਾਂ ਦੇ ਵਿੱਚ ਅੰਦਰ ਅੱਜ ਕੀ ਭਰ ਗਿਆ। ਆਓ, ਦੋਸ਼ ਥੋੜਾ ਦੇਣਾ ਕਿਸੇ ਨੂੰ। ਮੇਰੇ ਸਾਹਿਬ ਕਹਿੰਦੇ, ਆਪ ਸਵਾਰੇ ਮੈਂ ਮਿਲੇ, ਗੱਲ ਮੇਰੇ ਤੋਂ ਸ਼ੁਰੂ ਹੋਣੀ ਆ। ਜਿੰਨੇ ਬੈਠੇ ਹੋ ਬਹੁਤ ਵੱਡੇ ਭਾਗਾਂ ਵਾਲੇ, ਗੁਰੂ ਨੇ ਤੁਹਾਨੂੰ ਅੱਜ ਸਬੱਬ ਬਖਸ਼ਿਸ਼ ਕਰ ਦਿੱਤਾ, ਪਰ ਜ਼ਿੰਮੇਵਾਰੀ ਹੈ ਤੁਹਾਡੀ, ਕਮ ਸੇ ਕਮ ਪਰਿਵਾਰ ਵਿੱਚ, ਕਮ ਸੇ ਕਮ ਆਪਣੀ ਸਟਰੀਟ ਵਿੱਚ, ਕਮ ਸੇ ਕਮ ਆਪਣੇ ਪਾਰਕ ਵਿੱਚ, ਕਮ ਸੇ ਕਮ ਆਪਣੇ ਇਲਾਕੇ ਵਿੱਚ ਕੋਈ ਗੁਰੂ ਸਾਹਿਬ ਦੇ ਅਦਬ ਦੀ ਗੱਲ ਦੇ ਖਿਲਾਫ ਗੱਲ ਨਹੀਂ ਕਰੇਗਾ, ਕੋਈ ਗੁਰੂ ਪੰਥ ਦੇ ਖਿਲਾਫ ਗੱਲ ਨਹੀਂ ਕਰੇਗਾ, ਕੋਈ ਅਕਾਲ ਤਖਤ ਸਾਹਿਬ ਦੇ ਖਿਲਾਫ ਗੱਲ ਨਹੀਂ ਕਰੇਗਾ। ਜਿਹਨੇ ਸਤਿਕਾਰ ਕਰਨਾ ਕਿਸਨੇ ਰੋਕਿਆ? ਜਿਹਨੇ ਕਰਨਾ ਸੀ ਉਹ ਭੱਜ ਕੇ ਆ ਗਿਆ, ਭੱਜ ਕੇ ਆਏਗਾ ਸਤਿਕਾਰ ਨਾਲ, ਆਪੋ ਆਪਣੀ ਸ਼ਰਧਾ ਲੈ ਕੇ। ਲੇਬਲ ਲਾ ਕੇ ਸਤਿਕਾਰ ਹੁੰਦੇ ਨੇ ਕਦੀ? ਗੁਰੂ ਦਰ ਤੇ ਲੇਬਲ ਕਦੀ ਪ੍ਰਵਾਨ ਨਹੀਂ ਹੁੰਦੇ। ਸੋ ਮੇਰੀ ਬੇਨਤੀ ਹੈ, ਮੈਂ 2-3 ਗੱਲਾਂ ਕਰਨੀਆਂ ਨੇ, ਵੀਰ ਜੀ ਨੇ ਕਰ ਦਿੱਤੀਆਂ। ਧੰਨਵਾਦ ਉਹਨਾਂ ਦਾ ਕਰੀਏ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ 'ਤੇ ਚਿੱਠੀ ਪਾਈ, ਆਪਾਂ ਨਹੀਂ ਪਾਈ ਜਿੰਨੇ ਇੱਥੇ ਬੈਠੇ ਆ। ਉੱਥੋਂ ਸੰਦੇਸ਼ ਆ ਗਿਆ, ਸੁਨੇਹਾ ਆ ਗਿਆ, ਕਲੈਰਿਟੀ ਆ ਗਈ, ਹੁਕਮ ਆ ਗਿਆ, ਫਿਰ ਉਸ ਨੂੰ ਮੰਨਿਆਣਾ ਵੀ ਸਾਡਾ ਸਭ ਦਾ ਫਰਜ਼ ਹੈ। ਇਹ ਨਹੀਂ ਕਿ ਜੇ ਹੁਕਮ ਮੇਰੇ ਮੁਤਾਬਕ ਹੈ ਤਾਂ ਠੀਕ ਆ, ਜੇ ਮੇਰੇ ਮੁਤਾਬਕ ਨਹੀਂ ਤਾਂ ਫਿਰ
ਮੈਂ ਮੁਨਕਰ ਹਾਂ। ਹੁਣ ਇੱਥੇ ਗੁਰਮੁਖ ਅਤੇ ਮਨਮੁਖ ਡਿਫਾਈਨ ਹੋਏਗਾ। ਇਹ ਇੱਕ ਸਵਾਲ ਆਪਣੇ ਕੋਲ ਹੈ, ਧੰਨਵਾਦ ਹੈ ਉਸ ਘੜੀ ਦਾ ਜਦੋਂ ਇਹ ਸਵਾਲ ਪਿਆ, ਧੰਨਵਾਦ ਹੈ ਉਸ ਘੜੀ ਦਾ ਜਦੋਂ ਇਹ ਕਲੈਰਿਟੀ ਆ ਗਈ। ਪਰ ਮੈਂ ਦੱਸਣਾ ਚਾਹਾਂਗੀ, ਪਿਛੋਕੜ ਵੇਖ ਲਓ, ਪਹਿਲਾਂ ਬਿਰਦ ਜਿਹੜੇ ਪੁਰਾਤਨ ਮਹਾਰਾਜ ਦੇ ਸਰੂਪ ਇੱਥੇ ਕਿਵੇਂ ਆਏ ਨੇ? ਆਹ ਵੀਰ ਜੀ ਹੁਣੇ ਦੱਸਦੇ ਪਏ ਸੀ, ਦੁਕਾਨਾਂ 'ਤੇ ਸਰੂਪ ਵਿਕ ਰਹੇ ਸਨ, ਟੈਚੀਆਂ ਵਿੱਚ ਬੰਦ ਹੋ ਕੇ ਵੀ ਆਏ। 2013-14 'ਚ ਹੋਇਆ ਹਾਦਸੇ ਵੀ ਜ਼ਿੰਦਗੀ 'ਚ ਹੁੰਦੇ ਨੇ, ਕਦੀ ਪਰਦਾ ਨਹੀਂ ਪਾਉਣ ਦੀ ਲੋੜ, ਆਪਾਂ ਤਾਂ ਬਹੁਤ ਟਰਾਂਸਪੇਰੈਂਟ ਹਾਂ। ਪਰ ਕਮਾਲ ਦੀ ਬਾਤ ਹੈ, 2009 ਵਿੱਚ ਇੱਕ ਅਕਾਲ ਤਖ਼ਤ ਸਾਹਿਬ ਦਾ ਹੁਕਮਨਾਮਾ ਜਦੋਂ ਆਇਆ ਕਿ ਪਾਲਕੀ ਸਾਹਿਬ ਵਿੱਚ ਸਾਹਿਬਾਂ ਦੇ ਸਰੂਪ ਸੁਸ਼ੋਭਿਤ ਹੋਣਗੇ, ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜੋ ਪੰਥ ਦੀ ਨੁਮਾਇੰਦਾ ਜਮਾਤ ਹੈ, ਨੁਮਾਇੰਦਗੀ ਹੈ, ਉਹ ਗੁਰੂ ਪੰਥ ਹੈ, ਉਹ ਸਰਬੱਤ ਖਾਲਸਾ ਹੈ, ਐਗਜੈਕਟਿਵ ਦੀ ਮੈਂ ਮੈਂਬਰ ਹਾਂ, ਇਹ ਮਤੇ ਪਾਸ ਕਰਨ ਵਿੱਚ ਵੀ ਗੁਰੂ ਸਾਹਿਬ ਨੇ ਮੇਰੀ ਡਿਊਟੀ ਲਾਈ ਆ, ਪੂਰੇ ਵਿਧੀ ਵਿਧਾਨ ਨਾਲ ਪਿਆਰ ਅਤੇ ਸਤਿਕਾਰ ਦੇ ਨਾਲ, ਚਾਉ ਦੇ ਨਾਲ। ਡਿਮਾਂਡ ਤਾਂ ਬੜੀ ਹੁੰਦੀ ਹੈ, ਪਰ ਨੀਤਾਂ ਵੀ ਗੁਰੂ ਸਾਹਿਬ ਹੀ ਪਰਖ ਲੈਂਦੇ ਆ। ਮੈਂ ਕਹੂੰਗੀ ਉਹ ਉਸ ਸਤਿਕਾਰ, ਉਸ ਪ੍ਰੋਟੋਕਾਲ ਵਿੱਚ ਕੰਟੇਨਰ ਕਹਿਣਾ ਬੰਦ ਕਰੋ। ਮਹਾਰਾਜ ਦੇ ਸਰੂਪ ਇੱਕ ਖਾਸ ਤੌਰ 'ਤੇ ਸੁਸ਼ੋਭਿਤ ਉਸ ਬੱਸ ਦੇ ਵਿੱਚ ਪ੍ਰੋਪਰ ਸਿਸਟਮ ਦੇ ਵਿੱਚ ਤਿਆਰ ਕੀਤੇ ਗਏ ਸਿਸਟਮ ਦੇ ਵਿੱਚ ਮਹਾਰਾਜ ਦੇ ਸਰੂਪ ਆਏ ਆ, ਜਿਨ੍ਹਾਂ ਦੇ ਕਮਰ ਕੱਸੇ ਵੀ ਹੋਏ ਆ, ਜਿਨ੍ਹਾਂ ਦੀ ਵਾਟਰ ਪ੍ਰੂਫਿੰਗ ਵੀ ਹੋਈ ਹੈ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਜਿਨ੍ਹਾਂ ਦੀ ਕੇਜਿੰਗ ਵੀ ਹੋਈ ਹੈ ਬੱਸ ਦੀ ਪ੍ਰੋਪਰ, ਚੱਕੇ ਤੱਕ ਜਾਮ ਕੀਤੇ ਗਏ ਕਿ ਕਿਤੇ ਕੋਈ ਹੁਜਕਾ ਵੀ ਨਾ ਲੱਗੇ। ਹਾਊ ਡਜ਼ ਇਟ ਮੈਟਰਸ? ਮਹਾਰਾਜ ਦਾ ਸਰੂਪ ਹਵਾ 'ਚ ਹੈ, ਇਟ ਵੇ ਮੀਨਸ ਆਫ ਟਰਾਂਸਪੋਰਟ ਹੈ, ਮੈਟਰ ਕਰਦਾ ਹੈ ਮਹਾਰਾਜ ਦੇ ਸਰੂਪ ਕਿਸ ਚਾਉ 'ਚ ਤੋਰੇ, ਮਹਾਰਾਜ ਦੇ ਸਰੂਪ ਕਿਸ ਚਾਉ 'ਚ ਰਿਸੀਵ ਕੀਤੇ, ਤੇ ਅੱਗੋਂ ਕੀ ਲਾਹੇ ਲਏ, ਦੈਟ ਇਜ਼ ਵਾਟ ਮੈਟਰਸ। ਮੇਰੇ ਵੀਰੋ, ਮੈਂ ਝੋਲੀ ਅੱਡ ਕੇ ਨਿੱਜ ਝੋਲੀ ਪਵਾਉਣਾ ਚਾਹੁੰਦੀ ਹਾਂ। ਮੈਂ ਬੇਨਤੀ ਕਰਨੀ ਚਾਹੁੰਦੀ ਹਾਂ, ਮੇਰੇ ਵੀਰੋ, ਤੁਹਾਡਾ ਪੰਜਾਬ ਲੁੱਟ ਚੱਲਿਆ, ਅੱਜ NRI ਦੀਆਂ ਵੋਟਾਂ ਵੀ ਕੱਟੀਆਂ ਜਾ ਰਹੀਆਂ ਜੀ। ਅਗਲੇ ਹੁਕਮ ਆ ਸਕਦੇ ਆ ਕਿ ਇੱਥੇ ਜਾਇਦਾਦ ਬਣਾਈ ਤਾਂ ਉੱਥੇ ਨਹੀਂ ਬਣਾ ਸਕਦੇ। ਇਹ ਸਰਕਾਰਾਂ ਸਾਡੀ ਆਪਸੀ ਇਸ ਤਰੇੜ ਦੇ ਫਾਇਦੇ ਉਠਾ ਕੇ ਸਾਡੇ 'ਤੇ ਬਹੁਤ ਵਾਰ ਕਰ ਸਕਦੇ ਆ, ਬੜੀ ਵਾਰ ਸਾਡੀ ਜਵਾਨੀ ਰੁਲੀ ਹੈ, ਬਹੁਤ ਕੁਛ ਹੋਇਆ। ਆਓ ਅਸੀਂ ਸਾਧਨ ਨਾ ਬਣੀਏ ਇਸ ਸਭ ਦਾ, ਆਓ ਭਵਿੱਖ ਨੂੰ ਸਾਂਭਣ ਦੀ ਬਾਤ ਕਰੀਏ। ਮੈਂ ਹਮੇਸ਼ਾ ਕਹਿੰਦੀ ਹਾਂ, ਕਹਿਣ ਤੋਂ ਗਰੋਜ਼ ਨਹੀਂ ਕਰਾਂਗੀ, ਇੱਕ ਕੌਮ ਜਿਸ ਨੂੰ ਹਿਟਲਰ ਨੇ ਨੇਸਤੋ ਨਾਬੂਦ ਕਰਨ ਦਾ ਫੈਸਲਾ ਕੀਤਾ, ਉਹਨਾਂ ਕੋਲ ਕੋਈ ਇਤਿਹਾਸ ਨਹੀਂ, ਉਹਨਾਂ ਕੋਲ ਕੋਈ ਰੀਤ ਰਿਵਾਜ ਨਹੀਂ, ਉਹਨਾਂ ਕੋਲ ਕੋਈ ਮਰਿਆਦਾ ਨਹੀਂ, ਉਹਨਾਂ ਕੋਲ ਕੋਈ ਸ਼ਾਨਾ ਮੱਤੀ ਗੱਲ ਨਹੀਂ ਸੰਸਾਰ ਨੂੰ ਦੱਸਣ ਲਈ ਕਿ ਮਨੁੱਖਤਾ ਲਈ ਸਾਡੇ ਕੌਮ ਨੇ ਸਿਰਜਿਆ। ਪਰ ਉਸ ਕੌਮ ਨੇ ਇੱਕ ਨਸੀਹਤ ਲੈ ਕੇ ਫੈਸਲਾ ਕਰਕੇ ਅੱਜ ਦੁਨੀਆ ਦੀ ਹਰ ਉੱਚੀ ਚੋਟੀ 'ਤੇ ਇੱਕ ਜੀਵ ਨੂੰ ਪਹੁੰਚਾ ਦਿੱਤਾ ਕਿ ਆਪਾਂ ਨੂੰ ਪਤਾ ਉਹਨਾਂ ਦਾ ਇੱਕ ਬਰਥ ਰਾਈਟ ਰੈਜ਼ੋਲਿਊਸ਼ਨ ਹੈ, 17 ਸਾਲ ਦੀ ਉਮਰ ਤੱਕ ਹੋਣ ਤੱਕ ਹਰ ਨੌਜਵਾਨ ਕੋਲ ਅਧਿਕਾਰ ਹੈ ਕਿ ਉਹਨਾਂ ਨੂੰ ਕੌਮ ਉਹਨੂੰ ਫ੍ਰੀ ਟ੍ਰਿਪ ਕਰਾਉਂਦੀ ਹੈ ਹੋਲੋਕਾਸਟ ਸੈਂਟਰ ਦਾ, ਇਤਿਹਾਸਕ ਹੋਏ ਤਸ਼ੱਦਦ ਨੂੰ ਦਿਖਾਉਣ ਦਾ, ਤੇ ਜਿਹੜਾ ਕੋਈ ਉੱਥੇ ਜਾ ਕੇ ਉਸ ਤਸ਼ੱਦਦ ਨੂੰ ਵੇਖ ਆਉਂਦਾ ਉਹ ਜੀਵਨ ਭਰ ਕਮਿਟ ਹੋ ਜਾਂਦਾ ਹੈ ਕਿ ਮੈਂ ਆਪਣੀ ਕੌਮ ਦੇ ਵਾਧੇ ਲਈ ਜੋ ਹੋ ਸਕੇਗਾ ਕਰਾਂਗਾ। ਮੇਰੇ ਪਿਆਰਿਓ, ਤੁਸੀਂ ਤੇ ਗੁਰੂ ਦਾ ਰੂਪ ਜੇ, ਤੁਸੀਂ ਤਾਂ ਬਖਸ਼ਿਸ਼ਾਂ ਦੇ ਮਾਲਕ ਨੇ, ਸੰਸਾਰ ਦੀ ਆਈਡਲ ਡੈਮੋਕ੍ਰੇਸੀ, ਸਰਬੱਤ ਖਾਲਸਾ ਤੁਹਾਡੇ ਘਰੇ ਹੈ, ਪੰਚ ਪ੍ਰਧਾਨੀ ਤੁਹਾਡੇ ਘਰੇ ਹੈ, ਦੁਨੀਆਂ ਦੇ ਹਰ ਮਸਲੇ ਦਾ ਹੱਲ, ਦੁਨੀਆਂ ਦੇ ਟੌਪ ਆ ਵੀਰ ਜੀ ਬੈਠੇ ਆ, ਦੁਨੀਆਂ ਦੇ ਟੌਪ ਓਰੇਟਰਸ ਅੱਜ ਸਾਹਿਬਾਂ ਕੋਲੋਂ ਸੁਨੇਹਾ ਲੈ ਕੇ, ਆਦੇਸ਼ ਲੈ ਕੇ ਆਪਣੀ ਗੱਲ ਸੰਸਾਰ ਨੂੰ ਜਿਉਣ ਦੀ ਜਾਂਚ ਦੱਸ ਰਿਹਾ। ਸਹਿ ਸੁਭਾਏ ਗੁਰੂ ਸਾਹਿਬ ਨੇ ਸਾਨੂੰ ਗੁਰਸਿੱਖੀ ਮਾਰਗ ਦੀ ਜੀਵਨ ਜੁਗਤ ਦਿੱਤੀ ਹੈ, ਅਸੀਂ ਉਹ ਕਿਉਂ ਨਹੀਂ ਅਡੋਪਟ ਕਰ ਸਕੇ? ਆਓ, ਕੁਆਲਿਟੀ ਹਮੇਸ਼ਾ ਥੋੜ੍ਹੀ ਹੁੰਦੀ ਆ, ਕੁਆਲਿਟੀ ਨੂੰ ਕਦੀ ਭੀੜ ਨਹੀਂ ਹੋ ਸਕਦੀ, ਇਸ ਗੱਲ ਦੀ ਫਿਕਰ ਨਹੀਂ ਕਰਨੀ, ਪਰ ਨਿੱਜ 'ਤੇ ਸਵਾਲ ਰੱਖਣਾ, ਇਸ ਚੈਲੰਜ ਨੂੰ ਸਵੀਕਾਰ ਕਰਨਾ ਸਤਿਕਾਰ ਦੇ ਨਾਲ, ਇਸ ਨੂੰ ਗੁਰੂ ਸਾਹਿਬ ਦਾ ਧੰਨਵਾਦ ਕਰਕੇ ਮੌਕਾ ਸਮਝਣਾ ਕਿ ਇੱਥੋਂ ਵੱਡੇ ਪ੍ਰੋਗਰਾਮ ਉਲੀਕਾਂਗੇ। ਮੈਂ ਬਹੁਤ ਵਧਾਈ ਦੇਣਾ ਚਾਹੁੰਦੀ ਹਾਂ ਇੱਥੋਂ ਦੀ ਸ਼੍ਰੋਮਣੀ, ਇੱਥੋਂ ਦੀ ਪ੍ਰਬੰਧਕ ਕਮੇਟੀ ਨੂੰ,
ਇਹਨਾਂ ਨੇ ਕਲੀਅਰ ਕਰਤਾ, ਨਾ ਸ਼੍ਰੋਮਣੀ ਕਮੇਟੀ ਪ੍ਰਚਾਰ ਲਈ ਕਦੇ ਕੁਛ ਲਵੇ ਤੇ ਨਾ ਇਹ ਲੈਣ। ਸਾਹਿਬਾਂ ਦੇ ਸਰੂਪ ਅਸੀਂ ਕੌਣ ਆ ਭੇਟਾ ਤੈਅ ਕਰਨ ਵਾਲੇ? ਕੋਈ ਲਾ ਸਕਦਾ ਮੁੱਲ? ਕਿਉਂ ਆਪਾਂ ਇਹੋ ਜਿਹੀਆਂ ਗੱਲਾਂ 'ਚ ਪੈਣ ਲੱਗੇ ਹਾਂ? ਇਹ ਬਹੁਤ ਵੱਡੀ ਬਾਤ ਹੈ। ਉਂਗਲ ਚੱਕਣੀ ਬੜੀ ਸੌਖੀ ਹੈ, ਪ੍ਰਬੰਧ ਚਲਾਉਣੇ ਕੋਈ ਸੌਖਾ ਕੰਮ ਨਹੀਂ। ਜਿਹੜੇ ਪ੍ਰਬੰਧ ਵਿੱਚ ਹੁੰਦੇ ਉਹਨਾਂ ਨੂੰ ਪਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 24 ਘੰਟੇ ਨਵੇਂ ਚੈਲੰਜਸ ਸਾਹਮਣਾ ਕਰਨਾ ਪੈਂਦਾ, ਪਤਾ ਨਹੀਂ ਕਿੱਥੋਂ ਕਿਹੜਾ ਵਾਰ ਹੋ ਰਿਹਾ। ਮੈਂ ਗਵਾਹ ਹਾਂ, ਮੈਂ ਦੂਜੀ ਵਾਰ ਐਗਜ਼ੈਕਟਿਵ ਮੈਂਬਰ ਬਣੀ ਹਾਂ। ਕੋਈ ਸੌਖੀ ਬਾਤ ਨਹੀਂ, ਬਹੁਤ ਔਖ ਹੈ। ਪਰ ਚਾਓ ਪਤਾ ਕੀ ਹੈ, ਮੈਨੂੰ ਪੁੱਛੋ ਨਾ, ਕੋਈ ਰਾਜਨੀਤੀ ਨਹੀਂ। ਮੈਂ ਕਦੀ ਕਿਸੇ ਨੂੰ ਨਹੀਂ ਸੀ ਦੱਸਿਆ ਮੈਂ ਸ਼੍ਰੋਮਣੀ ਕਮੇਟੀ ਮੈਂਬਰ ਹਾਂ। ਮੈਂ ਮੇਅਰ ਸੀ, ਮੈਂ ਕਦੀ ਕਿਸੇ ਨੂੰ ਨਹੀਂ ਸੀ ਦੱਸਿਆ, ਕਿਉਂਕਿ ਮੈਨੂੰ ਪਤਾ ਸੀ ਮੇਰੀ ਅਰਦਾਸੀ ਸਾਹਿਬ 'ਚੋਂ ਅੰਤਲੇ ਸਵਾਸ ਤੱਕ ਮੈਨੂੰ ਕੌਰ ਧੀ ਬਣਾ ਲਿਓ। ਦੁਨੀਆ ਦੇ ਸਭ ਰੁਤਬੇ ਇਸ ਤੋਂ ਕੁਰਬਾਨ, ਇਹ ਅੰਦਰ ਦੀ ਅਰਦਾਸ ਸੀ। ਅਤੇ ਤੁਹਾਨੂੰ ਦੱਸਾਂ, ਮੈਂ ਜਦੋਂ ਐਗਜ਼ੈਕਟਿਵ ਦੀ ਮੀਟਿੰਗ ਲਈ ਜਾਂਦੀ ਹਾਂ ਅਤੇ ਮੱਥਾ ਟੇਕਣ ਜਾਂਦੀ ਹਾਂ, ਮੇਰੇ ਨੇਤਰਾਂ 'ਚ ਪਿਆਰ ਹੁੰਦਾ, ਸਾਹਿਬ ਜੀ ਉਹ ਆਪ ਜੀ ਨੇ ਬਖਸ਼ਿਸ਼ ਕੀਤੀ, ਆਪਣੇ ਦੀਦਾਰ ਦਾ ਮੌਕਾ ਇੱਦਾਂ ਵੀ ਦਿੱਤਾ। ਮੀਟਿੰਗ ਦੇ ਬਹਾਨੇ ਆਏ, ਅੰਦਰ ਚਾਹ ਹੁੰਦਾ ਅੱਜ ਗੁਰੂ ਦਾ ਦੀਦਾਰ ਹੋਣਾ। ਉਹ ਤੇ ਸੰਸਾਰ ਦੀ ਕਾਰ ਹੈ, ਅੱਜ ਹੋਣੀ ਹੈ, ਕੱਲ੍ਹ ਨਹੀਂ ਹੋਣੀ, ਸਦਾ ਨਹੀਂ ਰਹਿਣੀ। ਪਰ ਜੋ ਗੁਰੂ ਨੇ ਬਖਸ਼ਿਸ਼ ਦਿੱਤੀ ਉਹਦੇ 'ਚ ਕਮਾਈ ਕੀ ਕਰ ਸਕਦੇ ਹੋ ਮੇਰੇ ਵੀਰੋ? ਬਹੁਤ ਤੁਹਾਡਾ ਧੰਨਵਾਦ, ਲੱਖ ਲੱਖ ਵਧਾਈ। ਆਪ ਜੀ ਤਗੜੇ ਹੋਵੋ ਤੇ ਮੈਂ ਸੰਗਤ ਨੂੰ ਬੇਨਤੀ ਕਰਨੀ ਆ, 225 ਸਰੂਪ ਆਏ ਨੇ, ਕਮ ਸੇ ਕਮ ਜਕਾਰੇ ਲਾ ਕੇ 225 ਸਹਿਜ ਪਾਠ ਆਰੰਭ ਕਰ ਦਈਏ ਤੇ ਇੱਕ ਦਿਨ ਨਿਯਤ ਕਰ ਦਈਏ, ਭਾਵੇਂ 4 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ, ਸਮੂਹਕ ਤੌਰ ਤੇ 225 ਸਹਿਜ ਪਾਠਾਂ ਦੇ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਭੋਗ ਪਾਵਾਂਗੇ। ਮੇਰੀ ਉਹ ਭੈਣੋ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ। ਮੈਂ ਕਹਿੰਦੀ ਹੁੰਦੀ ਆਪਣੀਆਂ ਭੈਣਾਂ ਨਾਲ ਪ੍ਰੋਗਰਾਮ ਕਰਦੇ, ਹੁਣ ਆਪਾਂ ਕਿਸੇ ਯੂਨੀਵਰਸਿਟੀ, ਸਕੂਲ, ਕਾਲਜ 'ਚ ਪੜ੍ਹਨ ਨਹੀਂ ਜਾ ਸਕਦੇ ਅਤੇ ਜਿੱਥੇ ਦੁਨੀਆਂ ਦੀਆਂ ਪੜ੍ਹਾਈਆਂ ਖਤਮ ਹੁੰਦੀਆਂ ਉੱਥੇ ਮੇਰੇ ਸਾਹਿਬ ਦੀ ਬਾਤ ਸ਼ੁਰੂ ਹੁੰਦੀ, ਆਪਾਂ ਸਹਿਜ ਪਾਠ ਦੀ ਸਾਂਝ ਪਾ ਲਈਏ, ਆਪਣੇ ਗੁਰੂ ਨਾਲ ਬਾਤ ਪਾ ਲਈਏ। ਦੂਜੀ ਬੇਨਤੀ ਮੈਂ ਕਰੂੰਗੀ, ਇਸ ਗੁਰੂ ਘਰ ਵਿੱਚ ਬਾਣੀ ਦੀ ਸੰਥਿਆ ਦਾ ਪ੍ਰਬੰਧ ਛੇਤੀ ਕਰ ਲਓ। ਤੁਹਾਡੇ ਨਾਲ ਜਿੰਨੀਆਂ ਰੂਹਾਂ ਲੜੀਆਂ ਨੇ, ਜਿਹੜਾ ਕੋਈ ਆਪਣੀ ਰਿਟਾਇਰਮੈਂਟ ਦੀ ਜਿਸ ਤਰ੍ਹਾਂ ਦੀ ਸੇਵਾ ਦੇ ਸਕਦਾ, ਲਿਖਾਓ ਇੱਥੇ ਮੇਰੇ ਵੀਰੋ। ਗੁਰੂ ਅੱਗੇ ਅਰਦਾਸ ਕਰੀਏ, ਜੀਵਨ ਦੇ ਵਿੱਚ ਆਪਣੇ ਵਕਤ ਦਾ ਦਸਵੰਦ ਨਹੀਂ ਦੇ ਸਕੇ, ਹੁਣ ਸਾਰਾ ਦੇਣਾ ਹੈ ਕੌਮ ਨੂੰ। ਤਾਂ ਕਿ ਮੇਰੇ ਬੱਚੇ ਵੱਡੇ ਹੁੰਦਿਆਂ ਮੇਰੇ ਵੱਲ ਉਂਗਲ ਨਾ ਕਰ, ਮਾਤਾ ਪਿਤਾ ਦਾਦਾ ਦਾਦੀ ਤੂੰ ਕੌਮ ਦਾ ਕੀ ਕੀਤਾ? ਜਦੋਂ ਉਹ ਰਿਸਰਚ ਕਰਨਗੇ, ਜਦੋਂ ਉਹ ਪੜ੍ਹਨਗੇ ਇਤਿਹਾਸ ਨੂੰ, ਤੇ ਜੇ ਕਿਤੇ ਮੇਰੇ ਬੱਚੇ ਨੇ ਮੈਨੂੰ ਪੁੱਛ ਲਿਆ ਤੇਰੀ ਕਰਤੂਤ ਵਿੱਚ ਕੀ, ਤੇ ਮੈਨੂੰ ਸ਼ਰਮਸਾਰ ਨਾ ਹੋਣਾ ਪਵੇ, ਮੇਰਾ ਵੀ ਸਿਰ ਉੱਚਾ ਹੋਵੇ, ਪੁੱਤਰਾ ਧੀਏ ਮੈਂ ਵੀ ਤਿਲ ਫੁੱਲ ਆ ਪਾਇਆ। ਆਓ ਤਿਲ ਫੁੱਲ ਪਾਈਏ, ਬਹੁਤੀ ਬੀਤ ਗਈ, ਥੋੜੀ ਰਹਿ ਗਈ, ਇਹ ਕਿਤੇ ਅਜਾਈ ਨਾ ਚਲੀ ਜਾਏ। ਇਹ ਵੇਲਾ ਹੈ ਕਮਾਉਣ ਦਾ। ਇੰਨੀਆਂ ਬੇਨਤੀਆਂ ਨਾਲ ਮੈਂ ਕੋਟ ਕੋਟਾਨ ਧੰਨਵਾਦ ਕਰਦੀ ਹਾਂ ਆਪ ਸਭ ਦਾ। ਸਤਿਗੁਰ ਨੇ ਬਖਸ਼ਿਸ਼ ਕੀਤਾ, ਮੈਨੂੰ ਇਹ ਆਖਿਆ ਗਿਆ, ਇੱਕ ਫੋਨ ਆਇਆ, ਆਪ ਜੀ ਉੱਥੇ ਨਾ ਜਾਓ। ਕਿਉਂ? ਉੱਥੇ ਜੀ ਆਪਸੀ ਬੜੀਆਂ ਲੜਾਈਆਂ ਨੇ। ਮੈਂ ਕਿਹਾ ਜੀ ਮੇਰੀ ਤੇ ਬਾਤ ਮੇਰੇ ਗੁਰੂ ਨਾਲ ਆ ਤੇ ਮੇਰੇ ਗੁਰੂ ਪਿਆਰਿਆਂ ਨਾਲ ਆ, ਮੈਨੂੰ ਕੋਈ ਫਰਕ ਨਹੀਂ, ਮੈਨੂੰ ਉਹ ਵੀ ਬੁਲਾਉਣ, ਮੇਰਾ ਪਿਆਰ ਹੈ। ਮੈਂ ਕਹਿ ਸਕਦੀ ਹਾਂ ਵੀਰੋ, ਮੇਰਾ ਸੀਸ ਲੈ ਕੇ ਜੇ ਕਿਤੇ ਤ੍ਰਿਪਤੀ ਹੁੰਦੀ ਆ, ਮੇਰੇ ਗੁਰੂ ਤੇ ਉਂਗਲ ਨਾ ਚੁੱਕਿਓ। ਜਦੋਂ ਤੁਸੀਂ ਗੁਰੂ ਪਿਆਰੇ ਪਿੱਠ ਦਿੰਦੇ ਹੋ ਨਾ, ਮੇਰੇ ਗੁਰੂ ਦੀ ਬੇਦ ਵੀ ਉਦੋਂ ਹੁੰਦੀ ਆ। ਗੁਰੂ ਦਾ ਸਿੱਖ ਕਦੇ ਗੁਰੂ ਦੀ ਬੇਦ ਵੀ ਨਹੀਂ ਕਰਦਾ। ਜਦੋਂ ਪੁਲਿਸ ਆਉਂਦੀ ਆ ਸਾਡੇ ਗੁਰੂ ਘਰਾਂ ਵਿੱਚ, ਸਾਡੀ ਕਿਸੇ ਕਰਤੂਤ ਕਰਕੇ ਬੇਦ ਵੀ ਉਦਣ ਹੁੰਦੀ ਆ। ਕੋਈ ਵੀ ਨਾਰਾ ਲਾਉਣ ਤੋਂ ਪਹਿਲਾਂ, ਕੋਈ ਵੀ ਜਕਾਰਾ ਛੱਡਣ ਤੋਂ ਪਹਿਲਾਂ ਉਹਦਾ ਪ੍ਰਬੰਧ ਕਰ ਲਓ, ਉਹਦਾ ਸਿਸਟਮ ਬਣਾ ਲਓ। ਮੇਰੇ ਗੁਰੂ ਸਾਹਿਬ ਨੇ 10 ਜਾਮਿਆਂ 'ਚ ਸਿਸਟਮ ਬਣਾ ਕੇ ਤੁਹਾਨੂੰ ਜੋ ਇਲਾਹੀ ਨੂਰ ਦਿੱਤਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੇਰਿਆ ਸਮਾਏ। ਉਹ ਸਦਾ ਸਦਾ ਦੇ ਗੁਰੂ ਦੇ ਲੜ ਲਾਇਆ, ਸਾਨੂੰ ਸੰਸਾਰ ਦੀਆਂ ਗੁਲਾਮੀਆਂ 'ਚੋਂ ਕੱਢਤਾ ਮੇਰੇ ਸਾਹਿਬ ਨੇ ਅਤੇ ਆਪਣਾ ਰੂਪ ਦੇ ਦਿੱਤਾ। ਆਓ ਸਤਿਗੁਰ ਕੋਲ ਝੋਲੀ ਅੱਡ ਕੇ ਇਹ ਬਖਸ਼ਿਸ਼ ਮੰਗੇ। ਆਓ ਸਾਰੇ ਸਹਿਜ ਪਾਠਾਂ ਨਾਲ ਜੁੜੀਏ, ਮੇਰੀ ਬੇਨਤੀ ਆ। ਜਿੰਨੇ ਸਰੂਪ ਪਹੁੰਚੇ ਨੇ, ਜੇ ਸਾਰੇ ਪਾਠ ਰੱਖਾਂਗੇ, ਬਿਲਕੁਲ ਝੋਲੀ ਅੱਡ ਕੇ ਸੇਵਾ ਮੰਗ ਰਹੀ ਹਾਂ। ਸੈਂਚੀਆਂ ਦੀ ਸੇਵਾ ਅਸੀਂ ਕਰਾਂਗੇ, 2 ਸੈਂਚੀਆਂ ਭਾਗ ਦੇ ਵਿੱਚ, 4 ਭਾਗਾਂ ਦੇ ਵਿੱਚ ਸੈਂਚੀਆਂ ਆਉਂਦੀਆਂ। ਸਹਿਜ ਪਾਠ ਘਰੋ ਘਰ ਆਰੰਭੀਏ,
ਔਰ ਇਹ ਗੁਰੂ ਨਾਲ ਵਾਅਦਾ ਕਰੀਏ ਜੇ ਦਿਨ ਵਿੱਚ ਬ੍ਰੈਕਫਾਸਟ ਲੰਚ ਡਿਨਰ ਨਹੀਂ ਭੁੱਲਦੇ ਤੇ ਇੱਕ ਵੇਲੇ ਗੁਰੂ ਨਾਲ ਸਾਂਝ ਵੀ ਨਹੀਂ ਭੁੱਲਣੀ। ਹਰ ਦਿਨ ਗੁਰੂ ਨਾਲ ਸਾਂਝ ਪਾਉਣੀ ਹੈ, ਗੁਰੂ ਨਾਲ ਬਾਤ ਪਾਉਣੀ ਹੈ, ਵਿਚੋਲਾ ਕਿਸੇ ਨੂੰ ਨਹੀਂ ਬਣਾਉਣਾ ਤੇ ਆਪਣੇ ਨਾਲੋਂ ਬਾਕੀ ਨਾ ਹਟਾਉਣੇ ਆ। ਸਿੰਘ ਤੇ ਕੌਰ ਹੁੰਦਿਆਂ ਅਸੀਂ ਸਰਬੰਸਦਾਨੀ ਪੁੱਤਰ ਧੀਆਂ ਪੁੱਤਰ ਸਰਬੰਸਦਾਨੀ ਦੇ ਹੁੰਦੇ ਹਾਂ। ਆਓ ਇਹ ਜਿੰਨੇ ਸਾਡੇ 'ਚ ਵਖਰੇਵੇਂ ਆ ਨਾ, ਉਹ ਇਸ ਕਰਕੇ ਆ ਕਿ ਅਸੀਂ ਆਪਣਾ ਇੱਕ ਧੜਾ ਬਣਾ ਲਿਆ, ਧਿਰ ਬਣਾ ਲਈ ਅਤੇ ਉਹਦੀ ਇੱਕ ਅਲੱਗ ਪਛਾਣ ਬਣਾ ਲਈ। ਜਿੱਦਣ ਉਹ ਮਿਟ ਗਈ ਨਾ, ਫਿਰ ਸਭ ਨੂੰ ਆਪੇ ਉਹ ਨਜ਼ਰ ਆਉਣੇ। ਆਓ ਅਰਦਾਸ ਕਰੀਏ ਕਿ ਸਚਿਆਰਾ ਹੋਈ ਹੈ ਕਿ ਕੂੜੇ ਤੁੱਟੇ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਅਤੇ ਹੁਕਮ ਮੇਰੇ ਸਾਹਿਬ ਦਾ ਅੱਜ

ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ ਦਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ ਆਓ ਹੋਈਆਂ ਭੁੱਲਾਂ ਚੁੱਕਣ ਲਈ ਖਿਮਾ ਦੀ ਯਾਚਨਾ ਆਓ ਝੋਲੀਆਂ ਭਰ ਕੇ ਘਰ ਲੈ ਜਾਈਏ ਆਓ ਗੁਰ ਸ਼ਬਦ ਕਮਾਉਣ ਦੀ ਭੁੱਖ ਲੈ ਕੇ ਤੁਰੀਏ ਤੇ ਆਓ ਇਸ ਸੁਭਾਗੀ ਘੜੀ ਨੂੰ ਜੀਵਨ ਦਾ ਟਰਨਿੰਗ ਪੁਆਇੰਟ ਬਣ ਕੇ ਤੁਰੀਏ ਖੜੇ ਹੋਈਏ ਗੁਰੂ ਦੇ ਖਾਲਸੇ ਬਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਰੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਭੈਣ ਜੀ ਹੁਣਾਂ ਦਾ ਧੰਨਵਾਦ ਕਰ ਸਕਾਂ। ਇੰਨੀਆਂ ਡੂੰਘੀਆਂ ਗੱਲਾਂ ਅਤੇ ਇੰਨੀਆਂ ਪਾਏਦਾਰ ਗੱਲਾਂ ਉਹ ਕਰ ਗਏ ਕਿ ਸਾਡੀ ਕਈ ਤਾਂ ਸਮਝ ਵਿੱਚ ਹੀ ਨਹੀਂ ਆਈਆਂ, ਪਰ ਉਹਨਾਂ ਦੀ ਨਿਮਰਤਾ, ਉਹਨਾਂ ਦਾ ਇੰਟਲੈਕਚੁਅਲ ਲੈਵਲ ਜਿਹੜਾ, ਉਹਦੀ ਅਸੀਂ ਜੋ ਹੈ ਇਕੱਲੀ ਦਾਦ ਹੀ ਨਹੀਂ ਦਿੰਦੇ, ਸਗੋਂ ਯਤਨ ਕਰੀਏ ਕਿ ਉਹਨਾਂ ਨੂੰ ਸਮਝਣ ਦਾ ਯਤਨ ਕਰੀਏ। ਜੋ ਭੈਣ ਜੀ ਨੇ ਬੇਨਤੀਆਂ ਕੀਤੀਆਂ ਹਨ ਅਸੀਂ ਉਹਨਾਂ 'ਤੇ ਜ਼ਰੂਰ ਪਹਿਰਾ ਦੇਵਾਂਗੇ, ਜਿੰਨਾ ਵੀ ਵੱਧ ਤੋਂ ਵੱਧ ਹੋ ਸਕਿਆ। ਅਤੇ ਜਦੋਂ ਦੂਸਰੀ ਵਾਰ ਤੁਸੀਂ ਆਓਗੇ, ਮੈਂ ਅਰਦਾਸ ਕਰਦਾ ਕਿ ਅਸੀਂ ਇਹ ਜੋ ਤੁਹਾਡੇ ਨਾਲ ਇਹ ਪ੍ਰੋਮਿਸ ਕਰਦੇ ਹਾਂ ਉਹਨਾਂ 'ਤੇ ਅਸੀਂ ਪੂਰੇ ਉਤਰ ਸਕੀਏ। ਗੁਰੂ ਮਹਾਰਾਜ ਸਾਡੇ 'ਤੇ, ਸਾਡੇ ਸਿਰਾਂ 'ਤੇ ਮੇਰਾ ਭਰਿਆ ਹੱਥ ਰੱਖਣ। ਸੋ ਆਪ ਜੀ ਨੇ, ਸਭ ਨੇ ਭੈਣ ਜੀ ਦੇ ਵਿਚਾਰ ਸੁਣੇ ਹਨ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਪੋਲੀਟੀਕਲੀ ਘੱਟ ਘੱਟ ਕੀ ਹੈ ਹੀ ਨਹੀਂ ਅਤੇ ਧਾਰਮਿਕ ਜ਼ਿਆਦਾ, ਗੁਰੂ ਦੀ ਗੱਲ ਦੇ ਨਾਲ ਜੁੜ ਕੇ ਉਹ ਜੋ ਵਿਚਰ ਰਹੇ ਹਨ, ਸਿੱਖਣ ਦੀ ਲੋੜ ਹੈ। ਇੱਕ ਰੋਲ ਮਾਡਲ ਹਨ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ। ਇਹ ਇਕੱਲੇ ਉਹਨਾਂ ਨੇ ਆਪਣੀ ਜ਼ਬਾਨੀ ਨਹੀਂ, ਬਾਹਰੋਂ ਵੀ ਤੁਸੀਂ ਕਦੇ ਗੂਗਲ ਕਰਕੇ ਵੇਖਿਓ ਇਹਨਾਂ ਬਾਰੇ। ਸੋ ਭੈਣ ਜੀ ਦਾ ਸਨਮਾਨ ਕਰਨ ਵਾਸਤੇ ਅਸੀਂ ਜੋ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸਾਡੇ ਭਾਗ ਹਨ, ਇਹ ਸਾਡੇ ਵਿੱਚ ਆਏ, ਅਸੀਂ ਇਹਨਾਂ ਦਾ ਸਨਮਾਨ ਕਰਨਾ ਚਾਹੁੰਦੇ। ਮੈਂ ਪ੍ਰਬੰਧਕ ਵੀਰਾਂ ਨੂੰ ਜਿਹੜੇ ਬੈਠੇ ਹਨ ਸਾਰੇ, ਤੁਸੀਂ ਇੱਥੇ ਆ ਜਾਓ ਅੱਗੇ, ਅਤੇ ਆਪਾਂ ਇਹਨਾਂ ਦੇ ਸਨਮਾਨ ਦੇ ਵਿੱਚ ਜੋ ਹੈ ਗੁਰੂ ਮਹਾਰਾਜ ਕੀ ਅਰਦਾਸ ਬੇਨਤੀ ਕਰੀਏ। ਅਤੇ ਉਹ ਬਾਅਦ ਕਰ ਅਤੇ ਇਹ ਆਪਾਂ ਨੇ ਰਲ ਮਿਲ ਕੇ ਜਿੱਥੇ ਇਹਨਾਂ ਦਾ ਸਨਮਾਨ ਕਰਨਾ ਹੈ, ਨਾਲ ਇਹਨਾਂ ਕੋਲ ਆਪਾਂ ਬਹੁਤ ਵੱਡੀ ਸਿੱਖਿਆ ਵੀ ਲਈ ਹੈ, ਰੋਲ ਮਾਡਲ ਹਨ, ਗਾਈਡੈਂਸ ਹਨ। ਅਤੇ ਇਹਨਾਂ ਤੋਂ ਬਾਅਦ ਸਾਡੇ ਜੋ ਸ਼ਹਿਰ ਦੇ ਬੜੇ ਸੁਲਝੇ ਹੋਏ ਸਰਦਾਰ ਗਿਆਨ ਸਿੰਘ ਜੀ ਸੰਧੂ, ਉਹ ਆਪ ਜੀ ਦੇ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣਗੇ। ਆਓ ਪਹਿਲਾਂ ਰਲ ਮਿਲ ਕੇ ਭੈਣ ਜੀ ਨੂੰ ਸਨਮਾਨ ਕਰ ਸਕੀਏ ਜੀ।
1: ਗੁਰਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਸੰਗਤਾਂ ਨੇ ਸਤਿਕਾਰਯੋਗ ਭੈਣ ਜੀ ਹੁਣਾਂ ਨੂੰ ਸਰਵਣ ਕੀਤਾ ਹੈ। ਸੋ ਜਿਸ ਤਰ੍ਹਾਂ ਵੀਰ ਜੀ ਨੇ ਦੱਸਿਆ, ਜੋ ਸਨਮਾਨ ਪੱਤਰ ਭੈਣ ਜੀ ਵਾਸਤੇ ਬਣਾਇਆ ਗਿਆ ਹੈ ਉਸ 'ਤੇ ਮੈਂ ਵਰਡਿੰਗ ਥੋੜ੍ਹੀ ਜਿਹੀ ਆਪ ਜੀ ਦੇ ਨਾਲ ਸਾਂਝੀ ਕਰਾਂਗਾ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਸਰਵਿਸ ਟੂ ਹਿਊਮੈਨਿਟੀ ਇਜ਼ ਦਾ ਪਾਥ ਟੂ ਸਾਲਵੇਸ਼ਨ। ਗੁਰਦੁਆਰਾ ਸਾਹਿਬ ਦਾ ਲੋਗੋ ਹੈ। ਅੱਗੇ ਸਨਮਾਨ ਪੱਤਰ, ਸਿੱਖ ਕੌਮ ਦੀ ਅੱਤ ਸਤਿਕਾਰਯੋਗ ਸ਼ਖਸੀਅਤ ਬੀਬੀ ਹਰਜਿੰਦਰ ਕੌਰ ਜੀ, ਮੈਂਬਰ ਅੰਤਰਿੰਗ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਵੱਲੋਂ ਕੀਤੀਆਂ ਪੰਥਕ ਸੇਵਾਵਾਂ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਸਿਧਾਂਤ ਨਾਲ ਜੋੜਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਮੁੱਖ ਰੱਖਦਿਆਂ ਸਤਿਕਾਰ ਸਹਿਤ ਭੇਟ ਕੀਤਾ ਜਾਂਦਾ ਹੈ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ 8115 132 ਸਟਰੀਟ ਸਰੀ BC ਕੈਨੇਡਾ, 12 ਜੁਲਾਈ 2026।

0: ਸੋ ਇਹਨਾਂ ਦੇ ਨਾਲ ਹੀ ਕੁਛ ਵੀਰ ਜਿਨ੍ਹਾਂ ਨੇ ਇਹ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਏ ਹਨ ਉਹਨਾਂ ਦੇ ਜੋ ਇੱਥੇ ਪਹੁੰਚਣ ਤੇ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਵੀ ਅਸੀਂ ਸਨਮਾਨਿਤ ਕਰਨਾ ਹੈ। ਉਸ ਤੋਂ ਪਹਿਲਾਂ ਜੋ ਅੰਕਲ ਜੀ ਨੂੰ ਉਸ ਤੋਂ ਪਹਿਲਾਂ ਸਤਿਕਾਰਯੋਗ ਅੰਕਲ ਜੀ ਸਰਦਾਰ ਗਿਆਨ ਸਿੰਘ ਜੀ ਸੰਧੂ ਕੁਛ ਮਿੰਟਾਂ ਵਾਸਤੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਉਪਰੰਤ ਜਿਹੜੇ ਮੇਰੇ ਵੀਰ ਜਿਨ੍ਹਾਂ ਨੇ ਸਹਿਯੋਗ ਦਿੱਤਾ ਹੈ ਇਸ ਸਾਰੇ ਕਾਰਜ ਨੂੰ ਸੰਪੂਰਨਤਾ ਤੱਕ ਲਿਆਉਣ ਲਈ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ। ਸੋ ਕੁਛ ਮਿੰਟਾਂ ਦਾ ਸਮਾਂ ਆਪ ਜੀ ਨੇ ਜ਼ਰੂਰ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਦਸਾਂ ਪਾਤਸ਼ਾਹਾਂ ਦੀ ਆਤਮਕ ਜੋਤ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਬਿਟੀਆ ਹਰਜਿੰਦਰ ਕੌਰ ਗੁਰਸਿੱਖ ਬੱਚੀ ਦਾ ਇੰਨੀਆਂ ਗਹਿਰੀਆਂ ਭਾਵਨਾਵਾਂ ਦੇ ਨਾਲ ਮੇਰੇ ਪਾਤਸ਼ਾਹ ਦੇ ਦਰ ਦੇ ਉੱਤੇ ਹਾਜ਼ਰੀ ਭਰਦੇ ਹੋਏ ਵਿਚਾਰ ਤੁਹਾਡੇ ਨਾਲ ਸਾਂਝੇ ਕਰਨੇ ਹਰ ਇੱਕ ਜੀਵ ਨੂੰ ਭਾਵੁਕ ਕਰ ਦਿੰਦੇ ਨੇ। ਬਹੁਤ ਤਹਿ ਦਿਲ ਤੋਂ ਧੰਨਵਾਦ ਬੇਟਾ, ਤੁਹਾਡੇ 'ਤੇ ਮੇਰੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ। ਉਹ ਕਿਰਪਾ ਦਾ ਸਦਕਾ ਤੁਹਾਡੀ ਹਰ ਸ਼ਬਦ ਦੇ ਵਿੱਚੋਂ ਝਲਕਦਾ ਜੇ, ਉਹ ਨਜ਼ਰ ਆਉਂਦਾ ਜੇ, ਔਰ ਜੇ ਤੁਸੀਂ ਇੱਕ ਸ਼ਬਦ ਵੀ ਉਹਨਾਂ ਦੇ ਕਹਿਣ ਵਿੱਚੋਂ ਯਾਦ ਰੱਖ ਲਓ, ਮੈਂ ਕੁਝ ਇੱਕ ਉਹਦੇ ਵਿੱਚੋਂ ਪਿਕਅਪ ਕਰਨ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਆਪਾਂ ਉਹਨੂੰ ਹੋਰ ਅੱਗੇ ਵਧਾ ਸਕੀਏ। ਬੇਟੀ ਨੇ ਇੱਕ ਸ਼ਬਦ ਵਰਤਿਆ ਸੀ ਸਤਿਕਾਰ ਦਾ। ਮੈਂ ਜਦ ਸਤਿਕਾਰ ਦੇ ਸ਼ਬਦਾਂ ਨੂੰ ਪੜਚੋਲਣ ਲੱਗਦਾ ਤਾਂ ਸਾਹਮਣੇ ਸ਼ਬਦ ਆ ਜਾਂਦਾ ਸਤ ਅਤੇ ਕਾਰ। ਜਿਹੜੇ ਮੇਰੇ ਭਰਾ ਬਹੁਤੇ ਗੱਲਾਂ ਕਰਦੇ ਨੇ ਕਿ ਸਤਿਕਾਰ ਕਿਸ ਤਰ੍ਹਾਂ ਕਰਨਾ ਜੇ, ਕਿਸ ਤਰੀਕੇ ਨਾਲ ਸਤਿਕਾਰ ਹੋਣਾ ਚਾਹੀਦਾ, ਤਾਂ ਮੈਂ ਉਸ ਸੱਤ ਅਤੇ ਕਾਰ ਦੀ ਗੱਲ ਨੂੰ ਵੰਡ ਕੇ ਕਿਤੇ ਦੇਖੋ ਨਾ, ਕਿਉਂਕਿ ਸ਼ਬਦਾਵਲੀ ਬੜੀ ਇਹੋ ਜਿਹੀ ਹੈ। ਔਰ ਜੇ ਤੁਹਾਡਾ ਜੀਵਨ ਉਸ ਸੱਚ ਦੇ ਨਾਲ ਜੁੜ ਚੁੱਕਾ ਅਤੇ ਕਾਰ ਜਿਹੜੀ ਤੁਹਾਡਾ ਰੋਜ਼ਾਨਾ ਬਣ ਚੁੱਕੀ ਮੇਰੇ ਪਾਤਸ਼ਾਹ ਨੂੰ ਮਨ ਦੇ ਵਿੱਚ ਵਸਾ ਕਰਨ ਦੀ, ਤਾਂ ਫਿਰ ਮੈਂ ਸਮਝਦਾ ਤੁਸੀਂ ਸਤਿਕਾਰ ਕਰ ਰਹੇ ਹੋ। ਕਿਹੜੇ ਸਤਿਕਾਰਾਂ ਦੀ ਕਈ ਵਾਰੀ ਗੱਲ ਕਰਦਾ, ਮੈਂ ਉਦਾਹਰਣਾਂ ਰਾਹੀਂ ਆਪ ਜੀ ਨਾਲ ਸਾਂਝ ਪਾਵਾਂਗਾ। 1975 ਦੇ ਵਿੱਚ ਮੈਂ ਪਹਿਲਾ ਸਰੂਪ ਆਪਣੇ ਗ੍ਰਹਿ ਵਿਕਾਸ ਕੈਨੇਡਾ ਦੀ ਧਰਤੀ 'ਤੇ ਲੈ ਕੇ ਆਇਆ, ਅੱਜ ਤੋਂ ਤਕਰੀਬਨ 51 ਸਾਲ ਪਹਿਲਾਂ। ਔਰ ਉਸ ਟਾਈਮ 'ਤੇ ਜਿਹੜੇ ਮਹਾਰਾਜ ਦੇ ਸਰੂਪ ਸਨ ਦਰਬਾਰ ਸਾਹਿਬ ਦੇ ਬਾਹਰ ਦੁਕਾਨਾਂ 'ਤੇ ਸਨ, ਮੈਂ ਅਤੇ ਮੇਰੇ ਜੀਵਨ ਸਾਥੀ ਅਤੇ ਉੱਥੇ ਗਏ ਸਾਂ ਅਤੇ ਅਸੀਂ ਲੈ ਕੇ ਆਏ। ਚਲੋ ਠੀਕ ਹੈ, ਆਪਣਾ ਸੁਧਾਰ ਹੁੰਦਾ ਗਿਆ, ਬਦਲਦਾ ਗਿਆ, ਉਹ ਚੀਜ਼ਾਂ ਆਪਾਂ ਬੰਦ ਕਰਵਾ ਦਿੱਤੀਆਂ ਨੇ। ਔਰ ਜਦ ਮੈਂ ਉਸ ਰੂਪ ਨੂੰ ਲੈ ਕੇ ਵਿਨੀਪੈਗ ਕੁਦਰਤੀ ਉਤਰਿਆ ਉਸ ਟਾਈਮ ਦੇ ਉੱਤੇ, ਜੇ ਮੈਂ ਵਿਨੀਪੈਗ ਉਤਰਿਆ ਤਾਂ ਫਿਰ ਉਹਨਾਂ ਲੋਕਾਂ ਨੇ ਉਸ ਚੀਜ਼ ਨੂੰ ਐਗਜ਼ਾਮਿਨ ਕਰਨਾ ਚਾਹਿਆ ਹਵਾਈ ਜਹਾਜ਼ ਤੋਂ, ਕਿਉਂਕਿ ਉਹ ਲੈ ਕੇ ਸੀ, ਮੈਨੂੰ ਕਹਿੰਦੇ ਬਹੁਤ ਵੱਡੀ ਕਿਤਾਬ ਲੈ ਕੇ ਆਇਆ, ਇਹਦੀ ਕਿੰਨਾ ਮੁੱਲ ਦੇ ਕੇ ਆਇਆ ਜੀ। ਮੈਂ ਉਹਨਾਂ ਨੂੰ ਬਥੇਰਾ ਰੋਕਣ 'ਤੇ ਵੀ ਵੀ ਤੁਸੀਂ ਇਸ ਨੂੰ ਹੱਥ ਵੀ ਨਹੀਂ ਲਾ ਸਕਦੇ, ਕੀ ਕਰੋਗੇ ਯਾਰ, ਆਪਾਂ ਕਹਿੰਦੇ ਹਾਂ ਹਵਾਈ ਜਹਾਜ਼ 'ਚ ਮੇਰੇ ਬਾਬਿਆਂ ਦੇ ਸਰੂਪ ਨੂੰ ਗੁਰੂ ਨਾਨਕ ਲੈ ਕੇ ਆਓ। ਮੈਂ ਕਈ ਵਾਰੀ ਵਿਚਾਰ ਕਰਦਾ ਕਹਿੰਦਾ ਹਵਾਈ ਜਹਾਜ਼ 'ਚ ਕਰ ਲਓ, ਇੰਤਜ਼ਾਮ ਜ਼ਰੂਰ ਕਰੋ, ਜਾਂ ਤਾਂ ਸਪੈਸ਼ਲਾਈਜ਼ ਆਪਣੇ ਪਲੇਨ ਕਰੋ, 15-16 ਘੰਟੇ ਦੀ ਉਡਾਨ ਹੈ ਤੁਹਾਡੀ, ਜੇ ਤੁਸੀਂ ਪਬਲਿਕ ਦੇ ਹਵਾਈ ਜਹਾਜ਼ ਵਿੱਚ ਲੈ ਕੇ ਆਉਣੇ ਨੇ ਤਾਂ ਫਿਰ ਸਿਕਿਉਰਿਟੀ ਰਾਹੀਂ ਲੰਘਣਾ ਪਏਗਾ, ਸਿਕਿਉਰਿਟੀ ਤੋਂ ਲੈ ਕੇ ਉਸ ਬੈਠੇ ਉੱਥੇ ਉੱਥੇ ਵਾਸ਼ਰੂਮ ਵੀ ਹੈਗੇ, ਫਿਰ ਵਰਤਣੇ ਨਹੀਂ ਹੈਗੇ, ਨਾ ਆਪਾਂ ਕੁਛ ਖਾਣਾ ਖਾਣਾ ਜੇ, ਕਿਹੜੀਆਂ ਵਹਿਮਾਂ ਦੇ ਵਿੱਚ ਪੈ ਗਿਆ ਯਾਰ ਮੇਰੇ ਭੈਣ ਭਰਾ ਸਖ, ਕਾਹਦੇ ਵਿੱਚ ਪੈ ਗਏ ਹੋ? ਆਹ ਕਮੇਟੀ, ਮੈਂ ਕਹਿੰਦਾ ਤੁਸੀਂ ਤੁਹਾਨੂੰ ਯਾਰ ਸਾਲ ਤੁਹਾਨੂੰ ਲੱਗਾ ਹੋ ਗਿਆ ਸੀ ਇਸ ਚੀਜ਼ ਨੂੰ ਅਪਰੂਵ ਕਰਾਉਣ ਵਾਸਤੇ, ਜੇਕਰ ਕਿਤੇ ਤੁਸੀਂ ਪਬਲਿਕਲੀ ਉਸ ਟਾਈਮ 'ਤੇ ਅਨਾਊਂਸ ਕਰ ਦਿੰਦੇ ਵੀ ਆਹ ਚੀਜ਼ ਅਸੀਂ ਕਰ ਲਏ ਹਾਂ, ਮਹਾਰਾਜ ਦੇ ਸਰੂਪ ਮੰਗਵਾ ਰਹੇ ਹਾਂ, ਮੈਨੂੰ ਲੱਗਦਾ ਵੀ ਹਜ਼ਾਰਾਂ ਹੀ ਅੜਕਣਾ ਹੋਰ ਖੜ ਜਾਣੀਆਂ ਜੀ ਤੁਹਾਡੇ ਕੋਲ, ਇੱਕ ਚਿੱਠੀ ਨਹੀਂ ਸੀ ਜਾਣੀ, ਸੈਂਕੜੇ ਚਲੀਆਂ ਜਾਣੀਆਂ ਸੀ ਵੀ ਨਹੀਂ ਹੋਣਾ ਚਾਹੀਦਾ, ਅਸੀਂ ਵਾਕਿਆ ਚਾਹੁੰਦੇ ਹਾਂ। ਮੈਂ ਇੱਕ ਉਦਾਹਰਣ ਹੋਰ ਦਿੰਦਾ ਤੁਹਾਨੂੰ, ਇਹ ਪਿਛਲੇ ਸਾਲ ਦੀ ਉਦਾਹਰਣ ਹੈ, ਮੈਂ ਨਾਂ ਨਹੀਂ ਵਰਤਾਂਗਾ। ਮੇਰੇ ਕੋਲ ਸੱਜਣ ਮੇਰੇ ਆਪਣੇ ਆਫਿਸ ਵਿੱਚ ਚਲੇ ਗਏ ਇਸ ਕਰਨ ਵਾਸਤੇ ਕਿ ਵੀ ਅਸੀਂ ਤੁਹਾਡਾ ਸਹਿਯੋਗ ਚਾਹੁੰਦੇ ਹਾਂ ਸਤਿਕਾਰ ਕਰਨ ਵਾਸਤੇ। ਮੈਂ ਕਿਹਾ ਜੀ ਦੱਸੋ, ਅੱਧਾ ਘੰਟਾ ਮੇਰੇ 'ਤੇ ਵਧੀਆ ਤਰੀਕੇ ਨਾਲ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ ਮੈਨੂੰ ਕਿ ਸਤਿਕਾਰ ਕਿਸ ਤਰ੍ਹਾਂ ਕਰਨਾ। ਅਸੀਂ ਇੱਥੇ ਸ਼ਹਿਰ ਦੀ ਕੌਂਸਲ ਦੇ ਨਾਲ ਵੀ ਗੱਲ ਕਰ ਲਈ ਹੈ, ਇਹਨਾਂ ਦੇ ਕੋਲੋਂ ਇੱਕ ਬਾਈਲਾਜ ਪਾਸ ਕਰਵਾ ਲੈਣਾ, ਘਰ ਘਰ ਜਾ ਕੇ ਮਹਾਰਾਜ ਦੇ ਸਰੂਪ ਚੈੱਕ ਕਰਨੇ ਵੀ ਵਾਕਿਆ ਉਹਨਾਂ ਦਾ ਸਤਿਕਾਰ ਹੋ ਰਿਹਾ, ਸਭ ਕੁਛ ਹੋ ਰਿਹਾ। ਮੈਂ ਉਹ ਚਾਰਾਂ ਦੀ ਸ਼ਕਲ ਵੇਖ ਰਿਹਾ ਦੋ ਨੂੰ, ਇੱਕ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਸੀ, ਮੈਂ ਕਿਹਾ ਜੀ ਤੁਹਾਡੇ ਘਰ ਮਹਾਰਾਜ ਦਾ ਸਰੂਪ ਹੈ ਮੈਂ ਜਾਣਦਾ। ਦੂਸਰੇ ਸੱਜਣ ਨੂੰ ਪੁੱਛਿਆ ਤੁਹਾਡੇ ਘਰ ਮਹਾਰਾਜ ਦਾ ਸਰੂਪ ਹੈ, ਕਹਿੰਦੇ ਜੀ ਮੇਰੇ ਘਰ ਵੀ ਹੈਗਾ। ਮੈਂ ਕਿਹਾ ਜੀ ਭਾਈ ਸਾਹਿਬ ਜਿਹੜੇ ਤੁਸੀਂ ਬੋਲ ਰਹੇ ਸੀ ਤੁਹਾਡੇ ਘਰ ਹੈ? ਕਹਿੰਦੇ ਨਹੀਂ ਜੀ। ਮੈਂ ਕਿਹਾ ਤੁਸੀਂ ਅੱਧਾ ਘੰਟਾ ਮੈਨੂੰ ਦੱਸਣ ਦਿੱਤਾ ਵੀ ਸਤਿਕਾਰ ਕਿਸ ਤਰ੍ਹਾਂ ਕਰਨਾ ਮੇਰੇ ਪਾਤਸ਼ਾਹ ਦਾ। ਅਤੇ ਚੌਥੇ ਤੁਹਾਡੇ ਘਰ ਹੈ ਜੀ? ਕਹਿੰਦੇ ਮੇਰੇ ਘਰ ਵੀ ਆ ਨੇ। ਫਿਰ ਮੈਂ ਕਿਹਾ ਜੀ ਸਭ ਤੋਂ ਵੱਡੀ ਕੁਰਾਹ ਤੁਸੀਂ ਕਰ ਰਹੇ ਹੋ। ਕਹਿੰਦੇ ਉਹ ਕਿਹੜੀ? ਮੈਂ ਕਿਹਾ ਜੀ ਹੁਣੇ ਬੇਟੀਆਂ ਨੇ ਦੱਸਿਆ ਸੀ ਤੁਹਾਨੂੰ, ਅਸੀਂ ਹਰ ਰੋਜ਼ ਤੁਹਾਡੇ ਕੋਲ ਸਿੱਖ ਰਹਿਤ ਮਰਿਆਦਾ ਤੁਹਾਨੂੰ ਕਹਿੰਦੀ ਹੈ। ਮੈਂ ਇਸ ਸ਼ਬਦ ਨੂੰ ਕੋਟ ਕੀਤਾ ਉੱਥੇ ਵੀ ਸਿੱਖ ਰਹਿਤ ਮਰਿਆਦਾ ਤੁਹਾਨੂੰ ਕਹਿੰਦੀ ਹੈ ਕਿ ਹਰ ਰੋਜ਼ ਸਿੱਖ ਦਾ ਸਹਿਜ ਪਾਠ ਜਾਰੀ ਰਹਿਣਾ ਚਾਹੀਦਾ। ਜਾਂ ਤਾਂ ਮੈਨੂੰ ਦੱਸੋ ਵੀ ਗੁਰਦੁਆਰੇ ਜਾ ਕੇ ਕਰਦੇ ਹੋ ਜਾਂ ਫਿਰ ਤੁਹਾਡਾ ਘਰ ਵਿੱਚ ਸਹਿਜ ਪਾਠ ਚੱਲ ਰਿਹਾ ਹੈਗਾ। ਉਹਨੂੰ ਮੈਂ ਸਤਿਕਾਰ ਸਮਝ ਸਕਦਾ ਕਿ ਐਟਲੀਸਟ ਐਵਰੀ ਡੇ ਯੂ ਆਰ ਕਮਿਟਿੰਗ ਯੂਰ ਲਾਈਫ ਟੂ ਡੂ ਇਟ। ਉਹ ਤਾਂ ਮੈਂ ਸਤਿਕਾਰ ਸਮਝਾਂਗਾ ਕਿ ਸ਼ਬਦ ਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਹਰ ਰੋਜ਼ ਇੱਕ ਸ਼ਬਦ ਨੂੰ ਸਮਝਦੇ ਹੋ ਯਾਰ। ਪਰ ਨਹੀਂ, ਜਿਹੜੇ ਬਾਹਰਲੇ ਸਤਿਕਾਰ ਨੇ ਯਾਰ, ਅੰਦਰਲਾ ਸਤਿਕਾਰ, ਮੈਂ ਆਪਾਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਇੱਕ ਸੁਪਰੀਮ ਕੋਰਟ ਦਾ ਕੇਸ ਜਿੱਤਿਆ ਸੀ। ਸਤਿਕਾਰ ਦੀ ਗੱਲ ਦੱਸਣ ਲੱਗਾ ਜੀ ਮੈਂ ਤੁਹਾਨੂੰ, ਸੁਪਰੀਮ ਕੋਰਟ ਦਾ ਕੇਸ ਸੀ ਯਹੂਦੀਆਂ ਦਾ, ਔਰ ਉਹ ਕੇਸ ਜਦ ਯਹੂਦੀਆਂ ਦਾ ਸੁਪਰੀਮ ਕੋਰਟ ਕੈਨੇਡਾ ਦੇ ਵਿੱਚ ਪਹੁੰਚਿਆ, ਉੱਥੇ ਕਾਰਨ ਪਤਾ ਕੀ ਸੀ? ਅੱਜ ਤੋਂ ਇਹ 2006 ਦੀ ਗੱਲ ਆ, 2006 ਤੱਕ ਅਸੀਂ ਜਦ ਵੀ ਕੋਈ ਆਪਣੇ ਪੰਥ ਵੱਲੋਂ, ਆਪਣੇ ਪਹਿਰਾਵੇ ਵੱਲੋਂ, ਆਪਣੇ ਕਕਾਰਾਂ ਵੱਲੋਂ ਕਿਸੇ ਨੂੰ ਕੋਈ ਪੇਸ਼ਕਸ਼ ਕਰਦੇ ਸੀ ਸਰਕਾਰਾਂ ਦੇ ਕੋਲ ਜਾਂ ਕਚਹਿਰੀਆਂ ਦੇ ਵਿੱਚ, ਅਸੀਂ ਇੱਕ ਐਕਸਪਰਟ ਨੂੰ ਸੱਦਿਆ ਕਰਦੇ ਸੀ। ਔਰ ਐਕਸਪਰਟ ਕੌਣ ਹੁੰਦੇ ਸਨ? ਗੋਰੇ ਲੋਕ। ਸਾਡੇ ਨਾਲ ਮੇਰੇ ਕੋਲ ਡਾਕਟਰ ਜੌਨ ਸਪੈਲਮੈਨ ਨਾਮੀ ਇੱਕ ਪ੍ਰੋਫੈਸਰ ਸੀ, ਵਿੰਜ਼ਰ ਯੂਨੀਵਰਸਿਟੀ ਤੋਂ ਮੇਰੇ ਨਾਲ ਕੰਮ ਕਰਦਾ ਉਦੋਂ, ਉਹ ਸਾਊਥ ਏਸ਼ੀਅਨ ਸਟੱਡੀਜ਼ ਦਾ ਮਾਹਰ ਸੀ ਅਤੇ ਡੀਨ ਸੀ। ਅਸੀਂ ਉਹਨੂੰ 14 ਸਾਲ ਵਰਤਿਆ ਜੀ ਵੱਖਰੀਆਂ ਵੱਖਰੀਆਂ ਕਚਹਿਰੀਆਂ ਦੇ ਵਿੱਚ। ਜਿੱਦਣ ਫਿਰ ਮਸਲਾ ਸਾਡੇ ਸਾਹਮਣੇ ਆਪ ਕਰਨ ਦਾ ਆ ਗਿਆ ਨਾ ਸੁਪਰੀਮ ਕੋਰਟ ਦੇ ਵਿੱਚ, ਉਦੋਂ ਯਹੂਦੀਆਂ ਦਾ ਕੇਸ ਸੀ ਵੀ ਆਪਣਾ ਉਹ ਇੱਕ ਝੌਂਪੜੀ ਬਣਾਉਂਦੇ ਨੇ ਸਾਲ ਦੇ ਐਂਡ ਦੇ ਉੱਤੇ, ਉਹ ਝੌਂਪੜੀ ਵੀ ਹਰੇ ਪੱਤਿਆਂ ਦੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਬੈਠ ਕੇ 9 ਦਿਨ ਭਗਤੀ ਕਰਦੇ ਨੇ। ਉਹ ਉਹਨਾਂ ਨੂੰ ਰੋਕ ਦਿੱਤਾ ਗਿਆ ਮਕਾਨ ਮਾਲਕਾਂ ਵੱਲੋਂ। ਉਹ ਕੇਸ ਉਹਨਾਂ ਨੇ ਸਾਡੇ ਕੋਲ ਆਪ ਲਿਆਂਦਾ ਵੀ ਤੁਹਾਡੀ ਸੰਸਥਾ ਦੇ ਕੋਲ, ਵਰਲਡ ਸਿੱਖ ਔਰਗਨਾਈਜੇਸ਼ਨ ਦੇ ਕੋਲ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦਾ ਜਿਹੜੀ ਜਾਣਕਾਰੀ ਹੈ ਵੱਧ ਹੈ ਵੀ ਸਾਡੀ ਹਿਫਾਜ਼ਤ ਕਰੋ, ਸਾਡੀ ਰੱਖਿਆ ਕਰੋ, ਸਾਡਾ ਸਾਥ ਦਿਓ। ਔਰ ਸੱਜਣੋ ਉਸਦੇ ਸਾਥ ਜਿਹੜਾ ਅਸੀਂ ਆਪਣੇ ਵੱਲੋਂ ਦਿੱਤਾ ਸਿੱਖਾਂ ਵੱਲੋਂ, ਕੋਈ ਇੱਕ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਮੈਨੂੰ ਧਰਮ ਦੀ ਜਾਣਕਾਰੀ ਵੱਧ ਆ, ਕਿਉਂਕਿ ਉਹਨਾਂ ਨੇ ਦੋ ਆਪਣੇ ਰੈਬਾਈਜ਼, ਜਿਹੜੇ ਉਹਨਾਂ ਦੇ ਪਾਦਰੀ, ਉਹਨਾਂ ਨੂੰ ਰੈਬਾਈ ਕਹਿੰਦੇ ਨੇ ਜੂਇਸ਼ ਲੋਕ, ਰੈਬਾਈਜ਼ ਨੂੰ ਇੱਕ ਗਵਾਹ ਪੇਸ਼ ਕਰ ਲਿਆ ਜਿਹੜੇ ਅਪਾਰਟਮੈਂਟ ਦੇ ਮਾਲਕ ਸੀਗੇ, ਵੀ ਇਹ ਕਹਿੰਦੇ ਹੈਗੇ ਆ ਵੀ ਐਕਸਪਰਟ ਆ ਧਰਮ ਦੇ, ਇਹ ਕਹਿੰਦੇ ਹੈਗੇ ਵੀ ਇਹਨਾਂ ਲੋਕਾਂ ਨੂੰ ਇੱਕ ਸਾਂਝੀ ਝੌਂਪੜੀ ਬਣਾ ਦਿਓ ਯਾਰਡ ਦੇ ਵਿੱਚ ਜਾ ਕੇ, ਸਾਰੇ ਰਲ ਕੇ ਕਰ ਲੈਣ। ਐਂਡ ਯੂ ਨੋ ਸਾਡੀ ਵਿਲੱਖਣਤਾ ਜਿਹੜੀ ਤੁਹਾਡੀ ਵਿਸ਼ਵਾਸ ਦੀ ਮੈਂ ਗੱਲ ਲਿਆ ਰਿਹਾ ਹੈਗਾ, ਸਤਿਕਾਰ ਦੀ ਗੱਲ ਲਿਆ ਰਿਹਾ, ਸਾਡਾ ਪੱਖ ਇਹ ਸੀ ਉਸ ਵੇਲੇ ਪੇਸ਼ ਕਰਨ ਦਾ, ਕੋਈ ਇੱਕ ਵਿਅਕਤੀ ਇਹ ਨਹੀਂ ਦੱਸ ਸਕਦਾ ਕਿ ਮੇਰਾ ਉਸ ਧਰਮ ਦੀ ਪ੍ਰੈਕਟਿਸ ਦੇ ਵਿੱਚ ਕਿਹੜਾ ਲੈਵਲ ਆ। ਭੈਣ ਜੀ ਦਾ ਲੈਵਲ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਮੇਰਾ ਕਿਹੜਾ ਲੈਵਲ ਉਹਦਾ ਕੀ ਅੰਦਾਜ਼ਾ ਲਾਓਗੇ, ਤੁਹਾਡਾ ਆਪਣਾ ਕੀ ਲੈਵਲ ਹੈ ਉਹਦਾ ਕੀ ਅੰਦਾਜ਼ਾ ਲਾਓਗੇ, ਇੱਕ ਗੈਰ ਸਿੱਖ ਆ ਅੰਮ੍ਰਿਤਧਾਰੀ ਵੀ ਨਹੀਂ ਹੈਗਾ ਉਹਦਾ ਕੀ ਅੰਦਾਜ਼ਾ ਲਾਓਗੇ, ਜਾਂ ਕੋਈ ਦੂਸਰੇ ਧਰਮ ਦਾ ਵਿਸ਼ਵਾਸੀ ਉਹਦਾ ਕੀ ਅੰਦਾਜ਼ਾ ਲਾਓਗੇ। ਪਤਾ ਤੁਹਾਨੂੰ ਉਹਦਾ ਆਪਾਂ ਜਿੱਤ ਪ੍ਰਾਪਤ ਕੀਤੀ ਸੀ? 9 ਜੱਜਾਂ ਨੇ ਸਾਡੇ ਹੱਕ ਦੇ ਵਿੱਚ 9-0 ਨਾਲ ਫੈਸਲਾ ਦਿੱਤਾ ਸੀ ਕਿ ਅੱਜ ਤੋਂ ਬਾਅਦ ਕਦੇ ਵੀ ਤੁਹਾਨੂੰ ਕਚਹਿਰੀਆਂ ਦੇ ਵਿੱਚ ਕੋਈ ਐਕਸਪਰਟ ਨੂੰ ਸੱਦਣਾ ਨਹੀਂ ਪਵੇਗਾ। ਆ ਜੇ ਸਤਿਕਾਰ, ਇਹ ਜੇ ਧਰਮ ਦੀ ਵਿਸ਼ਵਾਸ, ਈਚ ਵਨ ਆਫ ਅਸ ਹੈਵ ਦੈਟ ਕਪੈਸਿਟੀ ਟੂ ਅੰਡਰਸਟੈਂਡ ਕਿ ਵਾਹਿਗੁਰੂ ਹੈ ਕੀ, ਕਿ ਸਾਡੇ ਅੰਦਰ ਜੇ ਵੱਸਦਾ ਤਾਂ ਅਸੀਂ ਇਹਦੀ ਇਹਨੂੰ ਜਾਗਰੂਕ ਕਿਸ ਤਰ੍ਹਾਂ ਕਰਨਾ ਹੈ, ਪ੍ਰੈਕਟਿਸ ਨੂੰ ਅਸੀਂ ਕਰਨਾ, ਪ੍ਰੈਕਟਿਸ ਜਿਹੜੀ ਤੁਹਾਡੀ ਹੈ ਨਾ ਉਹਨੂੰ ਸਤਿਕਾਰ ਬਣਾ ਲਓ ਯਾਰ। ਐਵਰੀਡੇ ਕਾਰ ਵਿਵਹਾਰ ਜਿਹੜਾ ਤੁਹਾਡਾ ਹੈਗਾ ਨਾ ਉਹਦੇ ਵਿੱਚ ਜੇ ਕਿਤੇ ਰਚ ਜਾਵੇ, ਫਿਰ ਮੈਂ ਸਮਝਦਾ ਕਿ ਅਸੀਂ ਸਭ ਤੋਂ ਵੱਡਾ ਸਤਿਕਾਰ ਕਰ ਰਹੇ ਹਾਂ। ਅਸੀਂ ਇਹਨਾਂ ਚੀਜ਼ਾਂ ਵੱਲ ਜਿੰਨਾ ਚਿਰ ਨਹੀਂ ਨਾ ਧਿਆਨ ਦਿੰਦੇ ਅਸੀਂ ਪਿਛੜੇ ਹੋਏ ਹਾਂ। ਇੱਕ ਗੱਲ ਹੋਰ ਭੈਣ ਜੀ ਨੇ ਕੀਤੀ, ਬੱਚਿਆਂ ਨੇ, ਮੇਰੇ ਬੱਚਿਆਂ ਤੋਂ ਵੀ ਛੋਟੇ ਨੇ, ਮੇਰੇ ਸਾਰੇ ਬੱਚਿਆਂ ਤੋਂ ਛੋਟੇ ਹੋ ਤੁਸੀਂ, ਮੈਂ ਅੰਦਾਜ਼ਾ ਲਾ ਲਿਆ ਤੁਹਾਡੀ ਉਮਰ ਦਾ। ਸੋ ਇਸ ਕਰਕੇ ਮੈਂ ਤੁਹਾਨੂੰ ਬਿਟੀਆ ਕਹਿ ਕੇ ਪੁਕਾਰ ਰਿਹਾ ਬੇਟਾ, ਕਿਉਂਕਿ ਮੈਂ ਦੱਸ ਅੰਦਾਜ਼ਾ ਲਾਨਾ ਨਾ ਕਿ ਅਸੀਂ ਕੀ ਕਰ ਰਹੇ ਹਾਂ, ਵਾਟ ਆਰ ਵੀ ਡੂਇੰਗ ਐਸ ਇੰਡੀਵਿਜੁਅਲ ਯਾਰ, ਅਸੀਂ ਇਕੱਲੇ ਪੱਲੇ ਆਪਣੇ ਪੱਖ ਤੋਂ ਕੀ ਕਰ ਰਹੇ ਹਾਂ। ਸਤਿਕਾਰ ਤੱਕ ਦੱਸ ਹੀ ਦਿੱਤਾ ਭੈਣ ਜੀ, ਬੱਚੇ ਤੁਹਾਨੂੰ ਦੱਸ ਦਿੱਤਾ, ਆਪਣੇ ਘਰਾਂ ਵਿੱਚ ਸਹਿਜ ਪਾਠ ਪ੍ਰਾਰੰਭ ਰੱਖੋ, ਹਰ ਰੋਜ਼ ਹੋਣਾ ਚਾਹੀਦਾ ਯਾਰ ਤੁਹਾਡੇ ਘਰ ਦੇ ਵਿੱਚ ਸਹਿਜ ਪਾਠ, ਭਾਵੇਂ ਇੱਕ ਸ਼ਬਦ ਹੀ ਪੜ੍ਹੋ, ਇੱਕ ਅੰਗ ਹੀ ਪੜ੍ਹੋ, ਪੜ੍ਹੋ ਸਹੀ ਜ਼ਰੂਰ, ਔਰ ਉਹਨੂੰ ਵਿਚਾਰੋ, ਮਾਫ਼ ਕਰਨਾ, ਉਹਨੂੰ ਮਕੈਨੀਕਲ ਨਾ ਬਣਾਓ, ਉਹਨੂੰ ਵਿਚਾਰੋ, ਹਰ ਸ਼ਬਦ ਨੂੰ ਵਿਚਾਰੋ। ਸਾਡੇ ਹਿੱਸੇ ਜਿਹੜੀ ਸੇਵਾ ਆਈ ਹੈ ਉਹ ਤੁਹਾਡੀ ਬਖਸ਼ਿਸ਼ ਸੇਵਾ ਆਈ ਹੈ, ਉਹ ਹੈ ਕਿ ਅਸੀਂ ਨੂੰ ਐਜੂਕੇਸ਼ਨ ਸਿਸਟਮ ਨੂੰ ਅਗਾਂਹ ਕਿਸ ਤਰ੍ਹਾਂ ਵਧਾ ਸਕਦੇ ਹਾਂ। ਕੈਨੇਡਾ ਦੀ ਧਰਤੀ ਦੇ ਉੱਤੇ ਆਪਣੀ ਪਹਿਲੀ ਸਿੱਖਾਂ ਦੀ ਯੂਨੀਵਰਸਿਟੀ ਬਣ ਰਹੀ ਹੈ, ਔਰ ਇਹ ਪਹਿਲੀ ਯੂਨੀਵਰਸਿਟੀ ਦਾ ਸੁਪਨਾ ਪਤਾ ਕਿਸਨੇ ਲਿਆ ਸੀ? ਅੱਜ ਉਹਦੇ ਦਿਨ ਕਰਕੇ ਮੈਨੂੰ ਥੋੜ੍ਹਾ, ਮੈਂ ਦੂਸਰੇ ਗੁਰਦੁਆਰੇ ਗਿਆ ਹੋਇਆ ਸਾਂ, ਸੰਤ ਤੇਜਾ ਸਿੰਘ ਜੀ ਨੂੰ ਮਸਤੋਣਾ ਸਾਹਿਬ। 1908 ਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਬੋਲਿਆ ਸੀ, ਮੈਂ ਥੋੜ੍ਹਾ ਇਤਿਹਾਸ ਨਾਲ ਤੁਹਾਨੂੰ ਜੋੜ ਦਿੰਦਾ। 1908 ਦੇ ਵਿੱਚ ਸਿੱਖਾਂ ਦੀ ਆਬਾਦੀ ਕੈਨੇਡਾ ਦੀ ਧਰਤੀ ਦੇ ਉੱਤੇ 5,000 ਸੀ, ਇਹ ਸੈਂਸਸ ਕਹਿੰਦੇ ਨੇ, ਮਰਦਸ਼ੁਮਾਰੀ ਆਪਣੀ ਇਹ ਨੰਬਰ ਦੱਸਦੀ ਹੈ। ਔਰ ਵੈਨਕੂਵਰ ਦੀ ਜਿਹੜੀ ਆਬਾਦੀ ਸੀ 26,000, ਇਹ ਨੋਟ ਕਰ ਲਿਓ, 26,000 ਦੀ ਆਬਾਦੀ ਦੇ ਵਿੱਚੋਂ 5,000 ਆਬਾਦੀ ਜੇ ਸਿੱਖਾਂ ਦੀ, ਯਾਰ ਇਹਨਾਂ ਲੋਕਾਂ ਦਾ ਘਬਰਾਉਣਾ ਸੁਭਾਵਿਕ ਆ, ਘਬਰਾ ਜਾਣਗੇ, ਵਾਕਈ ਸਾਨੂੰ ਕੱਢਣਾ ਚਾਹੁੰਦੇ ਸਨ ਇੱਥੋਂ, ਵੀ ਇਹਨਾਂ ਲੋਕਾਂ ਦਾ ਸਾਡਾ ਦੇਸ਼ ਮੰਨ ਲਿਆ ਆ ਕੇ। ਔਰ ਜਿੱਥੇ ਕੱਢਣਾ ਚਾਹੁੰਦੇ ਸਨ ਉਹ ਸੀ ਬ੍ਰਿਟਿਸ਼ ਹੰਡੋਰਾਸ, ਜਿਹਨੂੰ ਅੱਜ ਕੱਲ੍ਹ ਆਪਾਂ ਬਲੀਜ਼ ਕਹਿੰਦੇ ਹਾਂ। ਮੈਂ ਉਸ ਦੇਸ਼ ਵਿੱਚ ਗਿਆ ਜੇ, 1986 ਵਿੱਚ ਮੈਂ ਗਿਆ ਸੀ ਦੇਖਣ ਵਾਸਤੇ ਕਿ ਉਸ ਦੇਸ਼ ਵਿੱਚ ਹੈ ਕਿਹੋ ਜਿਹਾ, ਜਿੱਥੇ ਮੇਰੇ ਬਜ਼ੁਰਗਾਂ ਨੇ ਜਾਣ ਤੋਂ ਨਾਂਹ ਕਰ ਦਿੱਤੀ। ਮੈਂ ਕਹਿੰਦਾ ਧੰਨਵਾਦ ਮੇਰੇ ਪਾਤਸ਼ਾਹ, ਤੂੰ ਸਮੱਤ ਬਖਸ਼ੀ ਜੇ ਸਾਨੂੰ ਇੱਥੇ ਬਖਸ਼ੀ। ਜੇ ਕਿਤੇ ਸੰਤ ਤੇਜਾ ਸਿੰਘ ਜਾਂ ਪ੍ਰਿੰਸੀਪਲ ਤੇਜਾ ਸਿੰਘ ਉਸ ਟਾਈਮ 'ਤੇ ਨਾਂ ਰੋਕਦੇ, ਮਾਫ਼ ਕਰਨਾ, ਖਾਲਸਾ ਦੀਵਾਨ ਸੁਸਾਇਟੀ ਦੇ ਦੋ ਮੈਂਬਰ ਜਿਹਨੂੰ ਆਮ ਪਬਲਿਕ ਨਹੀਂ ਕਰਦੇ, ਲੋਕ ਦੱਸਦੇ ਨੇ, ਗੱਲਾਂ ਨਹੀਂ ਕਰਦੇ, ਜਾਂ ਤਾਂ ਇਤਿਹਾਸ ਨੂੰ ਖੋਜੋ, ਦੋ ਮੈਂਬਰ ਸਹਿਮਤ ਸਨ ਵੀ ਹਾਂ ਆਪਾਂ ਦੇਸ਼ ਛੱਡ ਚੱਲੀਏ, ਔਰ ਰੈਜ਼ੋਲੂਸ਼ਨ ਕਰਨ ਵਾਸਤੇ ਸਰਕਾਰ ਨੇ ਮਨਾ ਲਏ ਸਨ। ਕੈਬਨਿਟ ਮੰਤਰੀ ਬਾਹਰ ਬੈਠਾ ਜੇ ਗੁਰਦੁਆਰੇ ਦੇ ਬੇਸਮੈਂਟ 'ਚ ਚੱਲ ਰਹੀ ਆ ਮੀਟਿੰਗ, ਸੈਕਿੰਡ ਐਵਨਿਊ ਤੋਂ ਜਿਹੜਾ ਗੁਰਦੁਆਰਾ ਹੁੰਦਾ ਸੀ, ਬੇਸਮੈਂਟ 'ਚ ਮੀਟਿੰਗ ਚੱਲ ਰਹੀ ਵੀ ਰੈਜ਼ੋਲੂਸ਼ਨ ਕਦ ਪਾਸ ਹੁੰਦਾ, ਮੈਂ ਅੰਦਰ ਜਾ ਕੇ ਅਨਾਊਂਸ ਕਰਾਂ ਤੁਹਾਨੂੰ ਕਦ ਇੱਥੋਂ ਕੱਢਣਾ ਜੇ ਸੰਤ ਤੇਜਾ ਸਿੰਘ ਨਾ ਰੁਕਦਾ। ਆ ਸੱਜਣਾ ਜਿੱਥੇ ਗੁਰਦੁਆਰੇ ਵਿੱਚ ਕਦੇ ਨਾ ਬੈਠੇ ਹੁੰਦੇ, ਸੱਜਣੋ ਕੈਨੇਡਾ ਵਿੱਚ ਤੁਹਾਡਾ ਕਿਸੇ ਦਾ ਵਾਸਾ ਨਾ ਹੁੰਦਾ, ਯੂ ਸ਼ੁਡ ਹੈਵ ਨੈਵਰ ਬੀਨ ਅ ਸਿਟੀਜ਼ਨ ਆਫ ਦਿਸ ਕੰਟਰੀ, ਨੈਵਰ ਐਵਰ। ਕੁਝ ਬਜ਼ੁਰਗਾਂ ਦੀਆਂ ਦਾਤਾਂ ਨੂੰ ਯਾਦ ਕਰੋ, ਜਿਹੜੇ ਤੁਸੀਂ ਘਾਲਣਾ ਘਾਲਦੇ ਹੋ ਨਾ, ਉਹਦੀ ਵਿਲੱਖਣਤਾ ਹੈ ਯਾਰ, ਉਹਦੇ ਵਿੱਚ ਕੁਛ ਹੁੰਦਾ ਜੇ। ਉਹਨੇ ਸੁਪਨਾ ਉਦੋਂ ਲਿਆ ਸੀ ਵੀ ਆਪਣੀ ਕੌਮ ਦੀ ਤਰੱਕੀ ਇੱਕੋ ਤਰੀਕੇ ਨਾਲ ਹੋ ਸਕਦੀ ਹੈ, ਆਪਾਂ ਇੱਕ ਯੂਨੀਵਰਸਿਟੀ ਬਣਾਈਏ। ਹੁਣ 1908 ਤੋਂ ਲੈ ਕੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ, ਇਹ ਆ ਗਿਆ ਜੀ 2023 ਦੇ ਵਿੱਚ ਅਸੀਂ ਪਹਿਲਾਂ ਸ਼ੁਰੂਆਤ ਕੀਤੀ ਸੀ ਉਹਦੀ, 21 ਦੇ ਵਿੱਚ ਸਾਨੂੰ ਮਨਜ਼ੂਰੀ ਮਿਲੀ ਸੀ ਪੜ੍ਹਾਉਣਾ ਸੀ, ਥੋੜ੍ਹਾ ਸਾਲ ਬਾਅਦ ਸ਼ੁਰੂ ਕੀਤਾ ਜੇ। ਤੁਹਾਡਾ ਕਾਲਜ ਦੇ ਰੂਪ ਵਿੱਚ ਚੱਲਦਾ ਜੇ, ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਚੱਲਿਆ ਜੇ, ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼। ਸ਼੍ਰੋਮਣੀ ਕਮੇਟੀ ਦੇ ਮੈਂ ਚਾਹੁੰਦਾ ਕਿਤੇ ਸਾਰੇ ਦੇ ਸਾਰੇ ਮੈਂਬਰ, ਇਕੱਲੀ ਆਂਤਰਿਕ ਕਮੇਟੀ ਨਹੀਂ, ਜੇ ਕਿਤੇ ਸਾਰੇ ਦੇ ਸਾਰੇ 175 ਦੇ 75 ਮੈਂਬਰ ਇਸ ਲੈਵਲ ਦੇ ਹੋ ਜਾਣ, ਯਾਰ ਸਾਡੀ ਕੌਮ ਕਿਤੇ ਜਾ ਪਹੁੰਚੇ, ਮਾਫ਼ ਕਰਨਾ, ਅਸੀਂ ਇੱਥੇ ਨਾ ਬੈਠੇ ਹੋਈਏ, ਕਿਉਂਕਿ ਇਸ ਖੋਜ ਪੱਖੋਂ ਵੀ ਅਸੀਂ ਪਿਛੜੇ ਹੋਏ ਹਾਂ, ਮਾਫ਼ ਕਰ ਦੇਣਾ ਉਹਦੇ ਵਿੱਚ। ਸਾਡੀ ਇਸ ਇੰਸਟੀਚਿਊਟ ਦੀ ਸੰਧੀ ਹੈ ਜੀ SGPC ਦੇ ਨਾਲ, ਸਾਡੇ ਇਹਨਾਂ ਦੇ ਸਾਰੇ ਕਾਲਜਸ ਦੇ ਨਾਲ, ਇਹਨਾਂ ਦੀ ਯੂਨੀਵਰਸਿਟੀ ਦੇ ਨਾਲ, ਸਾਡੇ MOUs ਹੈਗੇ ਨੇ, ਬਹੁਤ ਤਾਦ ਦੇ ਵਿੱਚ ਬੱਚੇ ਆਪਾਂ ਪੜ੍ਹਾਉਂਦੇ ਹਾਂ ਉੱਥੋਂ। ਸਭ ਤੋਂ ਜ਼ਿਆਦਾ ਬੱਚੇ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੋਲੋਂ ਪੜ੍ਹਦੇ ਨੇ, 100 ਬੱਚਾ ਜੀ ਭੈਣ ਜੀ ਇਸ ਵੇਲੇ ਬੇਟਾ ਜੀ ਉੱਥੋਂ ਸਾਡੇ ਕੋਲ ਪੜ੍ਹਦਾ, ਔਰ ਸਾਰੇ ਦੇ ਸਾਰੇ ਸਕਾਲਰਸ਼ਿਪ 'ਤੇ ਪੜ੍ਹਦੇ ਨੇ। ਕਾਰਨ ਕੀ ਕਿ ਸਾਡੇ ਮਨ ਦੀਆਂ ਭਾਵਨਾਵਾਂ ਨੇ ਕਿ ਬੱਚਿਆਂ ਨੂੰ ਐਜੂਕੇਸ਼ਨ ਜਿਹੜੀ ਹੈ ਨਾ, ਜਿਹੜੀ ਤੁਸੀਂ ਗੱਲ ਕਹਿ ਰਹੇ ਸੀ, ਬੱਚਾ ਇੱਥੇ ਆਉਂਦਾ ਜੇ ਪਲੱਸ ਟੂ ਕਰਕੇ ਗੁਰਦੁਆਰੇ ਦੀਆਂ ਦੇ ਵਿੱਚ ਲਾਈਨ ਲਾ ਕੇ ਖੜ੍ਹਾ ਜੇ, ਸਵੇਰ ਨੂੰ ਭੁੱਖਾ ਜੇ, ਕਈਆਂ ਨੇ ਕਈਆਂ ਵਕਤਾਂ ਦੀ ਰੋਟੀ ਨਹੀਂ ਜੀ ਖਾਂਦੀ ਹੁੰਦੀ। ਮੈਂ ਉਦਾਹਰਣ ਇੱਕ ਦੇ ਦਿਆਂ, ਮੈਂ ਇੱਕ ਦਿਨ ਕਿਸੇ ਜਥੇ ਨੂੰ ਚੜ੍ਹਾਉਣ ਚਲਾ ਗਿਆ ਲੈਂਗਲੀ ਬੱਸ ਡਿਪੋ ਦੇ ਉੱਤੇ, ਦੋ ਬੇਟੀਆਂ ਸੂਟ ਕੇਸ ਚੱਕੀ ਆਉਂਦੀਆਂ ਨੇ, ਇੱਕ ਬੇਟੀ ਮੈਂ ਪਛਾਣ ਲਈ ਵੀ ਕੈਨੇਡੀਅਨ ਅਤੇ ਇੱਕ ਹੈਗੀ ਪੰਜਾਬ ਦੀ, ਜਿਹੜੀ ਪੰਜਾਬ ਦੀ ਬੱਚੀ ਸੀ, ਮੈਂ ਉਹਨੂੰ ਕਿਹਾ ਬੇਟਾ ਜੀ ਕਦ ਆਏ ਹੋ? ਕਹਿੰਦੀ ਕੱਲ੍ਹ ਆਏ ਹਾਂ ਜੀ ਅੰਕਲ। ਕਿੱਥੇ ਚੱਲੇ ਹੋ? ਕਹਿੰਦੀ ਮੈਂ ਕਲੋਨੇ ਚੱਲੇ ਹਾਂ ਜੀ। ਬੇਟਾ ਤੁਹਾਡਾ ਕੌਣ ਹੈ ਕਲੋਨੇ ਦੇ ਵਿੱਚ? ਰੋ ਪਈ ਬੱਚੀ ਯਾਰ, ਕੋਈ ਵੀ ਨਹੀਂ, 18 ਸਾਲ ਦੀ ਬੱਚੀ ਹੈ ਯਾਰ, ਉਹਨੂੰ ਤੁਸੀਂ ਚਿੜਾ ਦਿੱਤਾ, ਹਵਾਈ ਜਹਾਜ਼ ਉੱਥੋਂ ਤੋੜ ਦਿੱਤਾ, ਜਾ ਬੇਟਾ ਜਾ। ਉਹਨੂੰ ਇਹ ਵੀ ਨਹੀਂ ਪਤਾ ਮੈਂ ਕਿੱਥੇ ਜਾਣਾ, ਕੀ ਜਾਣਾ, ਕੀ ਆ, ਕਿਹਦੇ ਕੋਲ ਜਾਣਾ। ਵਟ ਇਜ਼ ਸੈਡ ਸਿਚੁਏਸ਼ਨ। ਉਹਦੇ ਖਾਤਰ ਹੀ ਸਾਨੂੰ ਆ ਯੂਨੀਵਰਸਿਟੀ ਸਟਾਰਟ ਕਰਨੀ ਪਈ ਜੇ, ਮਾਫ਼ ਕਰਨਾ। ਇਹ ਨੋਨ ਪ੍ਰੋਫਿਟ ਆ, ਚੈਰੀਟੇਬਲ ਆ, 400 ਤੋਂ ਵੱਧ ਸਟੂਡੈਂਟ ਤੁਹਾਡਾ ਅੱਜ ਉੱਥੇ ਪੜ੍ਹਦਾ ਜੇ ਸਾਡੇ ਕੋਲ, ਔਰ ਯੂਨੀਵਰਸਿਟੀ ਦੀ ਲੈਵਲ ਦੀ ਐਜੂਕੇਸ਼ਨ ਲੈ ਰਿਹਾ ਔਰ ਇਸ ਲੈਵਲ ਦੀ ਐਜੂਕੇਸ਼ਨ ਲੈ ਲਿਆ ਜਿਹੜੀ ਤੁਹਾਡੇ ਕੋਲ ਹਾਰਵਰਡ ਦੇ ਵਿੱਚ ਪੜ੍ਹਾਈ ਜਾਂਦੀ, ਮੈਂ ਗਰੰਟੀ ਕਰਦਾ ਇਕੱਲਾ ਇਕੱਲਾ ਕੋਰਸ ਤੁਹਾਡਾ ਹਾਰਵਰਡ ਦੀ ਐਜੂਕੇਸ਼ਨ ਨਾਲ ਵਧਿਆ। ਉਹਦੇ ਉਦਾਹਰਣ ਦੇ ਦਿੰਦਾ ਇੱਕ, ਮੈਂ ਪਿੱਛੇ ਜੇ ਮੈਂ ਇੱਕ ਕੋਰਸ ਹੀ ਸਾਡਾ ਮੇਰੇ ਖਿਆਲ ਇੱਥੇ ਬੈਠੇ ਨੇ ਮੇਰੇ ਵੀਰ, ਕਿੱਧਰ ਚਲ ਗਿਆ ਗੁਰਵਿੰਦਰ ਸਿੰਘ ਜੀ, ਗੁਰਵਿੰਦਰ ਸਿੰਘ ਅਤੇ ਇੱਕ ਹੋਰ ਪ੍ਰੋਫੈਸਰ ਨੂੰ ਮੈਂ ਨਾਲ ਪੜ੍ਹਾਉਣ ਲਾ ਦਿੱਤਾ ਇਹ ਕੋਰਸ ਸਾਡਾ। ਔਰ ਸਾਡਾ ਕੋਰਸ ਮੈਨੂੰ ਜਦ ਪੜ੍ਹਾਉਣ ਲੱਗਾ ਉਸ ਕਲਾਸ ਦੇ ਵਿੱਚ ਜ਼ਿਆਦਾ ਪੰਜਾਬ ਦੇ ਸਟੂਡੈਂਟ ਸੀ, ਉਹ ਵੀ ਯੂਨੀਵਰਸਿਟੀ ਲੈਵਲ ਦੇ ਬਾਅਦ। ਮੇਰੇ ਕੋਲ ਕੋਈ ਬਹੁਤ ਘੱਟ ਸਟੂਡੈਂਟ ਹੈ ਜਿਹੜਾ ਪਲੱਸ ਟੂ ਵਾਲਾ ਜੇ, ਕੋਈ ਬੀ ਕੌਮ ਕਰ ਰਿਹਾ, ਕੋਈ ਐੱਮ ਕੌਮ ਕਰ ਰਿਹਾ, ਕੋਈ ਪੀ ਐੱਚ ਡੀ ਕਰ ਰਿਹਾ, ਕੋਈ ਕੁਛ ਵੱਖਰੇ ਲੈਵਲ ਦੇ ਸਟੂਡੈਂਟਸ ਨੇ ਮੇਰੇ ਕੋਲ ਜਿਹੜੇ ਆਉਂਦੇ ਨੇ। ਔਰ ਉਸ ਲੈਵਲ ਦੇ ਉੱਤੇ ਜਦ ਪੜ੍ਹਾਇਆ ਨਾ ਉਸ ਕਲਾਸ ਨੂੰ ਪੜ੍ਹਾ ਰਹੇ ਸੀ, ਇਹ ਮੈਨੂੰ ਕਹਿਣ ਲੱਗੇ ਇਹ ਤਾਂ ਲੈਵਲ ਹੀ ਬਹੁਤ ਕਮ ਆ ਯਾਰਿਆਂ ਦੀ ਕਲਾਸ ਦਾ, ਤੁਸੀਂ ਸਾਨੂੰ ਕੋਰਸ ਦੇ ਦਿੱਤਾ ਉਸ ਲੈਵਲ ਦਾ ਜਿੱਥੇ ਅਸੀਂ ਹਾਰਵਰਡ ਅਤੇ ਬਾਕੀ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਹਾਂ, ਮੁਸ਼ਕਲ ਹੋ ਜਾਣੀ ਸਾਨੂੰ। ਜਦਕਿ ਅਸੀਂ 13 ਹਫ਼ਤਿਆਂ ਵਿੱਚ ਕੋਰਸ ਨੂੰ ਫਿਨਿਸ਼ ਕਰਦੇ, ਮੈਂ ਕਿਹਾ ਜੀ 13 ਹਫ਼ਤੇ ਲਾ ਲਓ ਤੁਸੀਂ, ਪਹਿਲਾਂ ਇਹਨਾਂ ਨੂੰ ਪ੍ਰਿਪੇਅਰ ਕਰ ਲਓ, ਮੈਂ ਅਤੇ ਡਾਕਟਰ ਬੇਦੀ ਮਗਰਲੇ 10 ਹਫ਼ਤੇ ਹੋਰ ਲਾ ਦਾਂਗੇ ਇਹਨਾਂ ਨੂੰ ਤਿਆਰ ਕਰਨ ਵਾਸਤੇ ਕੋਰਸ ਨੂੰ। ਆਈ ਮੀਨ ਦਿਸ ਇਜ਼ ਦ ਟਾਈਪ ਆਫ ਐਜੂਕੇਸ਼ਨ ਜਿਹੜੀ ਆਪਾਂ ਨੂੰ ਕਰਨ ਦੀ ਲੋੜ ਹੈ। ਮੇਰਾ ਮਤਲਬ ਕਹਿਣ ਦਾ ਸੀ ਸ਼ੁਰੂ, ਆਪਣੀ ਸ਼ੁਰੂਆਤ ਇੱਥੇ, ਤੁਸੀਂ ਬਈ ਕਮੇਟੀ ਵਾਲੇ ਜਿੰਨੇ ਮੇਰੇ ਸੱਜਣ ਹੋ, ਮੇਰੇ ਛੋਟੇ ਬੱਚੇ ਹੋ, ਕੁਛ ਭਰਾ ਹੋ, ਤਕਰੀਬਨ ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ, ਚੜ੍ਹਦੀ ਕਲਾ 'ਚ ਸੇਵਾ ਕਰੀ ਚਲੋ। ਨੌਜਵਾਨ ਪੀੜ੍ਹੀ ਮੈਂ ਅੱਜ ਕੁਛ ਦੇਖ ਰਿਹਾ ਥੋੜ੍ਹੀ ਵਾਲੀ ਬੈਠੀ ਹੈਗੀ ਆ, ਇਹਨੂੰ ਨਾਲ ਜੋੜੋ, ਜਿੰਨੇ ਬੱਚਿਆਂ ਨੂੰ ਨਾਲ ਜੋੜੋਗੇ ਅਤੇ ਤੁਸੀਂ ਆਨੰਦ ਮਾਣੋਗੇ, ਮੈਂ ਤੁਹਾਨੂੰ ਗਰੰਟੀ ਕਰਦਾ। ਮੈਂ ਦੇਖਦਾ ਹੈਗਾ ਆਪਣੇ ਜਿੰਨੇ ਵੀ ਸਿਸਟਮ ਦੇ ਵਿੱਚ ਮੈਂ ਲਿਆਉਣ ਦੀ ਕੋਸ਼ਿਸ਼ ਕਰਦਾ, ਮੇਰੇ ਕੋਲ ਯੂਨੀਵਰਸਿਟੀ ਵਿੱਚ ਬਹੁਤ ਨੌਜਵਾਨ ਬੱਚੇ ਬੱਚੀਆਂ ਕੰਮ ਕਰਦੇ ਨੇ, ਮੈਂ ਇਸ ਕਰਕੇ ਇਹਨਾਂ ਨਾਲ ਜੋੜੋ ਬੱਚਿਆਂ ਨੂੰ, ਇਹਨਾਂ ਨਾਲ ਹੀ ਆਪਣੀ ਕੌਮ ਦਾ ਭਵਿੱਖ ਜਿਹੜਾ ਆ ਉਹ ਜ਼ਿਆਦਾ ਸਿਕਿਓਰ ਹੋਏਗਾ, ਅਤੇ ਇਸ ਕਰਕੇ ਹੀ ਆਪਾਂ ਰਲ ਮਿਲ ਕੇ ਸਾਰੇ ਕਾਰਜ ਕਰ ਸਕਦੇ ਹਾਂ। ਸੋ ਆਪਣਾ ਸ਼੍ਰੋਮਣੀ ਕਮੇਟੀ ਭੈਣ ਜੀ ਤੁਹਾਡਾ ਧੰਨਵਾਦ ਬੱਚੋ, ਤੁਸੀਂ ਇੱਕ ਰੈਜੋਲਿਊਸ਼ਨ ਕਰਕੇ ਸਾਨੂੰ ਇੱਕ ਹੋਰ ਹੁਕਮ ਕੀਤਾ ਹੋਇਆ, ਉਹ ਹੈ ਤੁਹਾਡੇ ਗੋਇੰਦਵਾਲ ਸਾਹਿਬ, ਗੋਇੰਦਵਾਲ ਸਾਹਿਬ ਮਗਰ ਜਿਹੜਾ ਪ੍ਰੋਜੈਕਟ ਅਸੀਂ ਡਿਜੀਟਾਈਜੇਸ਼ਨ ਕਰਦੇ ਹਾਂ ਜੀ ਆਪਣੇ ਇਸ ਇੰਸਟੀਚਿਊਟ ਵੱਲੋਂ, ਡਿਜੀਟਾਈਜੇਸ਼ਨ ਚੱਲਦਾ, ਉਹਦੀ ਇੱਕ ਕਾਪੀ ਅਸੀਂ ਦਿੰਦੇ ਹਾਂ ਸ਼੍ਰੋਮਣੀ ਕਮੇਟੀ ਨੂੰ ਅਤੇ ਇੱਕ ਕਾਪੀ ਆਪਣੇ ਕੋਲ ਰੱਖਦੇ ਹਾਂ, ਤਾਂ ਜੋ ਅਸੀਂ ਆਪਣੇ ਇਤਿਹਾਸ ਨੂੰ ਹੋਰ ਵੀ ਪ੍ਰਜ਼ਰਵ ਕਰੀਏ। ਤਹਿ ਦਿਲੋਂ ਤੁਹਾਡਾ ਆਇਆਂ ਨੂੰ, ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ, ਕਮੇਟੀ ਦਾ ਧੰਨਵਾਦ, ਸੰਗਤ ਦਾ, ਜਿਹੜੀ ਤੁਸੀਂ ਬੜੇ ਪਿਆਰ ਦੇ ਨਾਲ ਵਿਚਾਰ ਸੁਣਦੇ ਹੋ, ਬਹੁਤੀ ਵਾਰੀ ਤੁਹਾਡਾ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਦਾ ਰਹਿੰਦਾ, ਹਰ ਪੱਖ ਤੋਂ ਵੱਖਰਾ ਪਹਿਲੂ ਹੁੰਦਾ ਜੇ, ਤੋ ਤੁਸੀਂ ਅੱਜ ਚੜ੍ਹਦੀ ਕਲਾ 'ਚ ਰਹੋ। ਤੁਸੀਂ ਸਤਿਕਾਰ ਕੀਤਾ ਮੇਰੇ ਪਾਤਸ਼ਾਹ ਦਾ ਦਰਾਂ ਦਾ, ਸਵਾਗਤ ਲਈ, ਸਵਾਗਤ ਲਈ ਤਾਂ ਜਿਸ ਤਰ੍ਹਾਂ ਠੀਕ ਕਹਿੰਦੇ ਹੜ ਹੋ ਜਾਣਾ ਚਾਹੀਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਸਾਹਿਬ ਸਤਿਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਗਿਆਨ ਸਿੰਘ ਜੀ ਸੰਧੂ ਜੀ ਨੇ, ਜਿਹੜੀ ਕੋਈ ਜਾਣ ਪਛਾਣ ਦੇ ਮਹਿਤਾਜ ਨਹੀਂ, ਅਤੇ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਕਿ ਇਹਨਾਂ ਨੇ ਪਹਿਲੋਂ ਬੜੀਆਂ ਡੂੰਘੀਆਂ ਗੱਲਾਂ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਕੀਤੀਆਂ, ਅਤੇ ਜੀ ਐੱਨ ਆਈ ਦੀ ਗੱਲ ਕੀਤੀ ਹੈ, ਗੁਰੂ ਨਾਨਕ ਇੰਸਟੀਚਿਊਟ ਆਫ ਲਾਇਬ੍ਰੇਰੀ ਗਲੋਬਲ ਐਜੂਕੇਸ਼ਨ, ਉਹਦੇ ਵਾਸਤੇ ਇਹ ਜੋ ਹੈ ਤੁਸੀਂ ਇਹਨਾਂ ਦੀ ਬੜੀ ਨੋਮੀਨਲ ਜੀ ਫੀਸ ਹੈ, ਜੇ ਤੁਸੀਂ ਕੋਈ ਬੱਚਾ ਅਡੋਪਟ ਕਰਨਾ ਹੋਵੇ ਉਹਦੀ ਫੀਸ ਵਾਸਤੇ ਬਹੁਤ ਘੱਟ ਫੀਸ ਦੇ ਉੱਤੇ, ਦੋ ਚਾਰ ਮੇਰੇ ਖਿਆਲ $5-10 ਮਹੀਨੇ ਦੇ ਮਸੀਹਾਂ ਦੀ ਕੋਸਟ ਹੈ। ਜੇ ਕਿਸੇ ਬੱਚੇ ਨੂੰ ਤੁਸੀਂ ਇੰਡੀਆ ਤੋਂ ਜਾਂ ਕਿਤੇ ਹੋਰ ਤੋਂ ਵੀ ਜੇ ਆਪਣੇ ਕੋਈ ਐਜੂਕੇਸ਼ਨ ਦਵਾਉਣੀ ਹੋਵੇ ਤਾਂ ਆਪ ਜੀ ਇਹਨਾਂ ਦੇ ਨਾਲ ਰਾਬਤਾ ਕਰ ਸਕਦੇ ਹੋ, ਅਤੇ ਜ਼ਰੂਰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਐਜੂਕੇਸ਼ਨ ਜਿਹੜਾ ਇਹੀ ਤਾਂ ਮੇਨ ਪਿੱਲਰ ਹੈ ਆਪਣੀ ਕਮਿਊਨਿਟੀ ਦਾ, ਅਤੇ ਉਹਦੇ ਵਾਸਤੇ ਤੁਸੀਂ ਜ਼ਰੂਰ ਹੋਰ ਇਹਨਾਂ ਕੋਲੋਂ ਜਾਣਕਾਰੀ ਲੈ ਕੇ, ਇੱਕ ਬੱਚਾ ਕੋਈ ਬਹੁਤੀ ਗੱਲ ਨਹੀਂ, ਜੇ ਸਾਲ ਦਾ ਮੇਰਾ ਖਿਆਲ ਜੀ $500-700 ਅਤੇ ਜੋ ਵੀ ਹੈ ਇਹਨਾਂ ਦਾ ਮੈਨੂੰ ਐਗਜੈਕਟ ਨੰਬਰ ਨਹੀਂ ਪਤਾ, ਅਤੇ ਜ਼ਰੂਰ ਤੁਸੀਂ ਅਡੋਪਟ ਕਰੋ ਅਤੇ ਇਸ ਪਾਸੇ ਨੂੰ ਚੱਲੀਏ। ਇੱਕ ਵਾਰੀ ਫਿਰ ਜੋ ਸੰਗਤਾਂ ਹਨ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਰੂਪ ਵਿੱਚ ਜੋ ਆਪਾਂ ਇਹ ਸਹਿਜ ਪਾਠ ਪ੍ਰਾਰੰਭ ਕੀਤੇ ਸਨ ਉਹਦੇ ਵਿੱਚ ਸ਼ਾਮਿਲ ਹੋਈਆਂ ਹਨ। ਜਿਸ ਤਰ੍ਹਾਂ ਪਹਿਲਾਂ ਵੀ ਗੱਲ ਹੋਈ, ਭੈਣ ਜੀ ਨੇ ਬਹੁਤ ਕਲੀਅਰ ਕਰ ਦਿੱਤਾ, ਭਾਈ ਸਾਹਿਬ ਨੇ ਵੀ ਉੱਤੋਂ ਦੀ, ਕਿ ਗੁਰੂ ਮਹਾਰਾਜ ਦਾ ਰੀਅਲ ਸਤਿਕਾਰ ਕੀ ਹੈ। ਪਰ ਫਿਰ ਵੀ ਦੁਨਿਆਵੀ ਸਤਿਕਾਰ ਵਜੋਂ ਵੀ ਅਸੀਂ ਜੋ ਇੱਥੇ ਜੋ ਕੁਛ ਹੋ ਰਿਹਾ ਜਾਂ ਹੋਇਆ ਉਹ ਮੈਂ ਆਪ ਜੀ ਦੇ ਨਾਲ ਸਾਂਝ ਪਾਈ ਸੀ, ਪਰ ਸਾਡੀ ਬਦਕਿਸਮਤੀ ਕਿ ਅਸੀਂ ਇੱਕ ਦਾ ਜਵਾਬ ਦਿੰਦੇ ਹਾਂ ਦੂਜੀ ਖੜ੍ਹੀ ਹੋ ਜਾਂਦੀ ਹੈ, ਦੂਜੀ ਦਾ ਜਵਾਬ ਦਿੰਦੇ ਹਾਂ ਤੀਜੀ ਖੜ੍ਹੀ ਹੋ ਜਾਂਦੀ ਹੈ। ਮੈਂ ਆਪ ਜੀ ਦੇ ਨਾਲ ਚਾਰ ਗੱਲਾਂ ਸਾਂਝੀਆਂ ਕੀਤੀਆਂ ਸੀ ਸਰੂਪਾਂ ਦੇ ਬਾਰੇ, ਵੀ ਸਰੂਪਾਂ ਦਾ ਅਰਾਈਵਲ ਜਿਹੜੀ ਹੋਈ ਹੈ, ਪਹਿਲਾਂ ਤਾਂ ਸਾਨੂੰ ਉਹ ਬੇਅਦਬੀ ਕਿਹਾ ਗਿਆ, ਉਸ ਤੋਂ ਬਾਅਦ ਗੁਰੂ ਮਹਾਰਾਜ ਦੇ ਠੀਕ ਹੈ ਜੀ, ਮੈਂ ਤਾਂ ਸਿਰਫ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਸਾਂ, ਉਹ ਆਪਣੇ ਆਪ ਜੀ ਨਾਲ ਮੈਂ ਕਰ ਲਈ, ਅਤੇ ਮੈਨੂੰ ਹੁਕਮ ਹੋਇਆ ਵੀ ਨਹੀਂ ਆਪਾਂ ਇਹਦੇ ਬਾਰੇ ਹੋਰ ਕੋਈ ਗੱਲ ਕਰਨੀ, ਇੱਕ ਅਰਦਾਸ ਹੀ ਕਰਨੀ ਹੈ ਕਿ ਸਭ ਨੂੰ ਗੁਰੂ ਮਹਾਰਾਜ ਜੋ ਹੈ ਮਤ ਸਮਤ ਪਾਉਣ। ਅਤੇ ਹੁਣ ਜਿਸ ਤਰ੍ਹਾਂ ਪਹਿਲਾਂ ਕਿਹਾ ਸੀ ਭਾਈ ਸਾਹਿਬ ਨੇ ਬਈ ਜਿਹੜੇ ਵੀਰਾਂ ਨੇ ਇਸ ਸਮੇਂ ਜੋ ਜਦੋਂ ਗੁਰੂ ਮਹਾਰਾਜ ਦੇ ਸਰੂਪ ਆਏ ਹਨ, ਉਹਨਾਂ ਸੇਵਾ ਕੀਤੀ ਹੈ, ਉਹਨਾਂ ਨੂੰ ਸਨਮਾਨ ਕਰਨਾ ਚਾਹੁੰਦੇ ਹਾਂ। ਮੈਂ ਭਾਈ ਜਸਵਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਆਪ ਜੀ ਦੇ ਨਾਲ ਸਾਂਝ ਪਾਉਣ ਅਤੇ ਉਹ ਵੀਰ ਜੋ ਹਨ ਉਹ ਇੱਥੇ ਸਟੇਜ 'ਤੇ ਆ ਕੇ ਅਤੇ ਉਹ ਆਪਣੇ ਸਨਮਾਨ ਪੱਤਰ ਲੈ ਲੈਣ, ਤਾਂ ਕਿ ਆਉਣ ਵਾਲੀਆਂ ਜਨਰੇਸ਼ਨ ਵਾਸਤੇ ਵੀ ਇੱਕ ਜੋ ਹੈ ਐਗਜ਼ਾਮਪਲ ਬਣ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਜੀ ਨੇ ਬੜੀ ਸ਼ਰਧਾ ਔਰ ਸੁਭਾਵਨਾ ਦੇ ਨਾਲ ਜੁੜ ਬੈਠ ਕੇ ਭੈਣ ਜੀ ਅਤੇ ਅੰਕਲ ਜੀ ਗਿਆਨ ਸਿੰਘ ਜੀ ਸੰਧੂ ਹੋਰਾਂ ਦੇ ਵਿਚਾਰ ਸਰਵਣ ਕੀਤੇ ਹਨ, ਤਹਿ ਦਿਲ ਤੋਂ ਧੰਨਵਾਦੀ ਹਾਂ। ਸੋ ਮੇਰੀ ਜੋ ਡਿਊਟੀ ਲੱਗੀ ਹੈ, ਇਹ ਜੋ ਕਾਰਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬੀੜਾਂ ਜੋ ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਹਨ, ਇਹਨਾਂ ਨੂੰ ਇੱਥੇ ਪਹੁੰਚਣ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਵੀਰਾਂ ਪਰਿਵਾਰਾਂ ਨੇ ਸਹਿਯੋਗ ਦਿੱਤਾ ਹੈ, ਉਹਨਾਂ ਨੂੰ ਅਸੀਂ ਜ਼ਰੂਰ ਗੁਰਦੁਆਰਾ ਸਾਹਿਬ ਵੱਲੋਂ ਮਾਣ ਸਤਿਕਾਰ ਦੇਣਾ ਚਾਹੁੰਦੇ ਹਾਂ। ਜਦੋਂ ਪਾਵਨ ਬੀੜਾਂ ਇੱਥੇ ਪਹੁੰਚਣੀਆਂ ਸਨ ਤਾਂ ਆਪਾਂ ਬੈੱਡ ਤਿਆਰ ਕਰਨੇ ਸਨ। ਬੈੱਡ ਤਿਆਰ ਕਰਨ ਵਾਸਤੇ ਸਾਡੇ ਵੀਰ ਇੱਥੇ ਭਾਈ ਮਨਜੀਤ ਸਿੰਘ ਜੀ ਯੂਰੋਵੈਸਟ ਕੈਬਨਿਟ ਲਿਮਿਟਡ ਵਾਲੇ ਜਿਨ੍ਹਾਂ ਨੇ ਇਹ ਬੈੱਡ ਤਿਆਰ ਕੀਤੇ ਹਨ, ਉਹਨਾਂ ਲਈ ਸਨਮਾਨ ਪੱਤਰ ਹੈ। ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਸਰਵਿਸ ਟੂ ਹਿਊਮੈਨਿਟੀ ਇਜ਼ ਦਾ ਪਾਥ ਟੂ ਸਾਲਵੇਸ਼ਨ ਲੋਗੋ ਹੈ। ਅਵਾਰਡ ਆਫ ਓਨਰ, ਅਵਾਰਡ ਆਫ ਓਨਰ ਪ੍ਰਾਊਡਲੀ ਪ੍ਰਜੈਂਟਡ ਟੂ ਯੂਰੋਵੈਸਟ ਕੈਬਨਿਟ ਲਿਮਿਟਡ ਸਰੀ ਬੀ ਸੀ ਇਨ ਰੈਕਗਨੀਸ਼ਨ ਆਫ ਯੂਅਰ ਕੰਟੀਨਿਊਸ ਐਂਡ ਡੈਡੀਕੇਟਡ ਵਲੰਟੀਅਰ ਸਰਵਿਸਿਸ ਪ੍ਰੋਵਾਈਡਡ ਟੂ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਐਸੋਸੀਏਸ਼ਨ ਸਰੀ ਬੀ ਸੀ। ਯੂਅਰ ਕਮਿਟਮੈਂਟ ਐਂਡ ਸੈਲਫਲੈਸ ਸਰਵਿਸ ਹੈਵ ਮੇਡ ਏ ਸਿਗਨੀਫਿਕੈਂਟ ਐਂਡ ਮੀਨਿੰਗਫੁਲ ਕੰਟਰੀਬਿਊਸ਼ਨ ਟੂ ਦਾ ਗੁਰਦੁਆਰਾ। ਯੂਅਰ ਐਫਰਟਸ ਆਰ ਟਰੂਲੀ ਕਮੈਂਡੇਬਲ ਐਂਡ ਡੀਪਲੀ ਐਪਰੀਸ਼ੀਏਟਡ। ਇਹ ਵੀਰ ਜਦੋਂ ਵੀ ਕਿਤੇ ਗੁਰਦੁਆਰਾ ਸਾਹਿਬ ਕਿਤੇ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਪੈਂਟਰੀ ਦੀ ਲੋੜ ਪੈਂਦੀ ਹੈ, ਹਮੇਸ਼ਾ ਹਾਜ਼ਰ ਹੁੰਦੇ ਹਨ ਔਰ ਸੇਵਾ ਨਿਭਾਉਂਦੇ ਹਨ। ਅਸੀਂ ਇਹਨਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ। ਮੈਂ ਬੇਨਤੀ ਕਰਦਾ ਹਾਂ ਭਾਈ ਮਨਜੀਤ ਸਿੰਘ ਆਣ ਕੇ ਆਪਣੀ ਪਲੈਕ ਪ੍ਰਾਪਤ ਕਰ ਲੈਣ। ਹਾਂਜੀ, ਮਨਜੀਤ ਸਿੰਘ ਚਲੇ ਗਏ ਜਾਂ ਹਾਜ਼ਰ ਨਹੀਂ ਹਨ, ਸੋਰੀ। ਵੈਸੇ ਜਦੋਂ ਉਹਨਾਂ ਨੂੰ ਫੋਨ ਕੀਤਾ ਸੀਗਾ ਤੇ ਉਹ ਕਹਿ ਰਹੇ ਸੀ ਮੈਂ ਤਾਂ ਸੇਵਾ ਕੀਤੀ ਹੈ, ਮੈਂ ਕੋਈ ਮਾਣ ਸਤਿਕਾਰ ਨਹੀਂ ਲੈਣਾ ਚਾਹੁੰਦਾ। ਸੋ ਮੇਰਾ ਖਿਆਲ ਹੈ ਜਾਂ ਉਹਨਾਂ ਨੇ ਮਨ ਬਣਾ ਲਿਆ ਕਿ ਮੈਂ ਨਹੀਂ ਲੈਣਾ, ਜਾਂ ਕੀ ਉਹਨਾਂ ਦੀ ਸ਼ਰਧਾ ਹੈ, ਭਾਵਨਾ ਹੈ, ਉਹ ਸੇਵਾ ਜ਼ਰੂਰ ਕਰਦੇ ਹਨ। ਔਰ ਇਸ ਦੇ ਨਾਲ ਜਦੋਂ ਬੱਸ ਇੱਥੇ ਸਤਿਗੁਰਾਂ ਦੇ ਸਰੂਪ ਲੈ ਕੇ ਪਹੁੰਚੀ ਹੈ ਤਾਂ ਦੋ ਟਰੱਕਿੰਗ ਕੰਪਨੀ ਵਾਲੇ ਵੀਰ ਜਿਨ੍ਹਾਂ ਨੇ ਇਸ ਦੇ ਵਿੱਚ ਜਿਹੜਾ ਲੋ ਬੈੱਡ ਟ੍ਰੇਲਰ ਹੁੰਦਾ ਹੈ ਉਹ ਲੈ ਕੇ ਆਉਣ ਦੇ ਵਿੱਚ ਜਿਨ੍ਹਾਂ ਵੀਰਾਂ ਵੱਲੋਂ ਸਹਿਯੋਗ ਹੋਇਆ ਹੈ, ਉਹ ਕੰਪਨੀ ਹੈ ਗੁਰ ਇਸ਼ ਟਰੱਕਿੰਗ ਲਿਮਿਟਡ ਦੇ ਵੀਰ ਭਾਈ ਢੇਸੀ ਜੀ, ਸ਼ਿੰਗਾਰਾ ਸਿੰਘ ਢੇਸੀ ਅਤੇ ਉਹਨਾਂ ਦਾ ਬੱਚਾ ਇੱਥੇ ਆਏ ਹੋਏ ਸਨ। ਹਾਂਜੀ, ਆਪ ਜੀ ਨੂੰ ਬੇਨਤੀ ਹੈ ਜੀ ਕਿ ਆਪ ਆਣ ਕੇ ਆਪਣਾ ਇਹ ਸਨਮਾਨ ਪ੍ਰਾਪਤ ਕਰ ਲਓ। ਭੈਣ ਜੀ ਹਰਜਿੰਦਰ ਕੌਰ ਅਤੇ ਬਾਕੀ ਪ੍ਰਬੰਧਕ ਕਮੇਟੀ ਇਹ ਉਹਨਾਂ ਨੂੰ ਸਨਮਾਨ ਦੇਣਗੇ।

0: ਵੀਰਾਂ ਨੇ ਬੜੀ ਹੀ ਸ਼ਰਧਾ ਦੇ ਨਾਲ ਔਰ ਬੜੇ ਪਿਆਰ ਦੇ ਨਾਲ ਸਾਰੇ ਕਾਰਜ ਨੂੰ ਨੇਪਰੇ ਚਾੜਨ ਦੇ ਵਿੱਚ ਸਹਿਯੋਗ ਦਿੱਤਾ ਹੈ। ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ। ਹਾਂਜੀ, ਸ਼ਿਕਾਰਾ ਸਿੰਘ ਜੀ ਹੋਣਾ ਦੇ ਪਿਤਾ ਜੀ ਨਾਲ ਹਨ। ਹਾਂਜੀ, ਇੱਧਰ ਇੱਧਰ ਨੂੰ, ਇੱਧਰ ਨੂੰ ਹੋ ਜਾ, ਇੱਧਰ ਹੋ ਜਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਇਹ ਸਮੂਹ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ। ਔਰ ਇਸ ਦੇ ਨਾਲ ਹੀ ਦੂਸਰੀ ਵੀਰ ਜਿਨ੍ਹਾਂ ਦੀ ਕੰਪਨੀ ਦਾ ਨਾਮ ਸੈਵਨ ਹੋਰਸਿਸ ਟਰਾਂਸਪੋਰਟ ਸਰੀ BC, ਹਰਜਿੰਦਰ ਸਿੰਘ ਪੁਰੇਵਾਲ, ਇਹਨਾਂ ਵੱਲੋਂ ਵੀ ਬੜੇ ਮਾਣ ਦੇ ਨਾਲ, ਕਿਉਂਕਿ ਲੋ ਬੈੱਡ ਤੋਂ ਬੱਸ ਜਿਸ ਤਰ੍ਹਾਂ ਜੋ ਇੱਕ ਫਰੇਮ ਬਣਿਆ ਹੋਇਆ ਹੈ ਜਿਸ ਦੇ ਉੱਤੇ ਇਹ ਬੱਸ ਰੱਖੀ ਜਾਂਦੀ ਹੈ, ਨਾ ਕਿ ਕਿਸੇ ਕੰਟੇਨਰ ਦੇ ਵਗੈਰਾ ਦੇ ਵਿੱਚ ਨਹੀਂ ਬੱਸ ਪਾਈ ਜਾਂਦੀ, ਪੂਰੀ ਤਰ੍ਹਾਂ ਉਹਨੂੰ ਮੋਇਸਚਰ ਪਰੂਫ ਕਰਕੇ, ਵਾਟਰ ਪਰੂਫ ਕਰਕੇ ਇੱਕ ਫਰੇਮ ਦੇ ਉੱਤੇ ਬੱਸ ਰੱਖ ਕੇ ਉਹ ਲਿਆਂਦੀ ਜਾਂਦੀ ਹੈ, ਜਿਹੜਾ ਫਰੇਮ ਕਰੇਨ ਦੇ ਨਾਲ ਚੱਕਿਆ ਜਾ ਸਕਦਾ, ਕਿਉਂਕਿ ਬੱਸ ਕਰੇਨ ਦੇ ਨਾਲ ਚੱਕੀ ਨਹੀਂ ਜਾ ਸਕਦੀ। ਔਰ ਉਸ ਫਰੇਮ ਤੋਂ ਜਿਹਦੇ ਲੋ ਬੈੱਡ ਟਰੱਕ ਦੇ ਉੱਤੇ ਆਏ ਆ, ਤੇ ਇਹਨਾਂ ਵੀਰਾਂ ਨੇ ਸਹਿਯੋਗ ਦਿੱਤਾ ਤੇ ਇਹਨਾਂ ਨੇ ਉਹ ਸੇਵਾ ਨਿਭਾਈ। ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਭੈਣ ਉਹ ਅੱਛਾ ਆ ਜਾਓ ਆ ਜਾਓ। ਸੋ ਇਹ ਵੀਰਾਂ ਨੇ ਬੜੇ ਮਾਣ ਦੇ ਨਾਲ ਇਹ ਸਹਿਯੋਗ ਦਿੱਤਾ ਔਰ ਬੜੇ ਸਤਿਕਾਰ ਦੇ ਨਾਲ, ਜਿਸ ਨੂੰ ਬੱਸ ਜਿਸ ਵੇਲੇ ਉਹ ਲੋ ਬੈੱਡ ਤੋਂ ਲਾਈ ਗਈ ਹੈ, ਸਾਨੂੰ ਪਤਾ ਹੈ ਕਿ ਇਹਨਾਂ ਇਹ ਇਹ ਵੀਰ ਦੀ ਭਾਵਨਾ ਕੀ ਸੀ ਉਸ ਵੇਲੇ, ਕਿੰਨਾ ਸਤਿਕਾਰ ਸੀ ਇਹਨਾਂ ਦੇ ਮਨ ਦੇ ਵਿੱਚ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਅਸੀਂ ਇੱਕ ਵਾਰ ਫਿਰ ਇਸ ਸਮੂਹ ਪਰਿਵਾਰ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਜੋ ਇਹਨਾਂ ਨੇ ਸਹਿਯੋਗ ਦਿੱਤਾ ਹੈ। ਔਰ ਇਸ ਦੇ ਨਾਲ ਵੀਰ ਜਿਨ੍ਹਾਂ ਦੀ ਕੰਪਨੀ ਦਾ ਨਾਮ ਹੈ ਸਕਾਈ ਟੋਇੰਗ ਐਂਡ ਰਿਕਵਰੀ ਲਿਮਿਟਡ, ਵੀਰ ਧਨਵੰਤ ਸਿੰਘ ਜੀ, ਇਹਨਾਂ ਨੇ ਜਦੋਂ ਬੱਸ ਲੋ ਬੈੱਡ ਟਰੱਕ ਤੋਂ ਲਾ ਕੇ ਫਿਰ ਗੁਰਦੁਆਰਾ ਸਾਹਿਬ ਵਿਖੇ ਪਹੁੰਚਾਉਣੀ ਸੀ, ਕਿਉਂਕਿ ਬੱਸ ਜਿਹੜੀ ਹੈ ਉਹਦੀ ਓਨਰਸ਼ਿਪ ਸ਼੍ਰੋਮਣੀ ਕਮੇਟੀ ਦੀ ਹੈ, ਉਹ ਅਸੀਂ ਇੱਥੇ ਇੰਸ਼ੋਰੈਂਸ ਵੀ ਨਹੀਂ ਕਰਾ ਸਕਦੇ ਸੀ, ਆਪ ਡਰਾਈਵ ਕਰਕੇ ਲਿਆਉਣੀ ਮੁਸ਼ਕਿਲ ਸੀ, ਜਿਸ ਦਾ ਕਰਕੇ ਇਹਨਾਂ ਨੇ ਟੋ ਟਰੱਕ ਦੇ ਰਾਹੀਂ। ਬੋਲੇ ਸੋ ਨਿਹਾਲ। ਔਰ ਸਾਨੂੰ ਵੀਰ ਤੇ ਇੰਨਾ ਮਾਣ ਹੋਇਆ ਜਦੋਂ ਅਸੀਂ ਦੇਖਿਆ ਕਿ ਵੀਰ ਨੰਗੇ ਪੈਰੀਂ ਟਰੱਕ ਚਲਾ ਕੇ ਲਿਆਏ, ਇਹਨਾਂ ਨੇ ਜੁੱਤੀ ਵੀ ਨਹੀਂ ਪਾਈ ਪੈਰਾਂ ਦੇ ਵਿੱਚ, ਔਰ ਨੰਗੇ ਪੈਰੀਂ ਲੈ ਕੇ ਆਏ, ਔਰ ਸ਼ਰਧਾ ਭਾਵਨਾ ਦੇ ਨਾਲ, ਪਿਆਰ ਦੇ ਨਾਲ ਸੇਵਾ ਕੀਤੀ। ਅਸੀਂ ਇਹਨਾਂ ਪਰਿਵਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ ਜੋ ਇਹਨਾਂ ਨੇ ਸਹਿਯੋਗ ਬਖਸ਼ਿਸ਼ ਕੀਤਾ ਹੈ। ਇੱਕ ਵਾਰ ਫਿਰ ਪਰਿਵਾਰ ਦਾ, ਵੀਰ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਕਾਫੀ ਹੋ ਚੁੱਕਾ, ਵੈਸੇ ਢਾਡੀ ਵੀਰਾਂ ਦਾ ਸਮਾਂ 12 ਵਜੇ ਆਰੰਭ ਹੁੰਦਾ ਹੁੰਦਾ ਹੈ, ਅੱਜ ਦੇ ਸਕੈਜੂਲ ਦੇ ਵਿੱਚ ਕਾਫੀ ਲੇਟ ਹੋਇਆ। ਅਸੀਂ ਚਾਹਾਂਗੇ ਕਿ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਢਾਡੀ ਜਥਾ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰਨਗੇ। ਸੋ ਮੈਂ ਬੇਨਤੀ ਕਰਦਾ ਹਾਂ ਕਿ ਢਾਡੀ ਜਥਾ ਸਟੇਜ ਤੇ ਆਉਣ ਅਤੇ ਆਪ ਜੀ ਨੂੰ ਇਤਿਹਾਸ ਸਰਵਣ ਕਰਵਾਉਣ। ਜਥੇ ਦਾ ਵੀ ਤਹਿ ਦਿਲ ਤੋਂ ਧੰਨਵਾਦ ਹੈ ਜੋ ਇਹਨਾਂ ਨੇ ਸਹਿਯੋਗ ਦਿੱਤਾ ਹੈ, ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਜੁੜ ਕੇ ਬੈਠੇ ਰਹੇ ਹਨ, ਧੰਨਵਾਦ। ਸੋ ਸਰਵਣ ਕਰੋ ਢਾਡੀ ਜਥਾ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ। ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਫਖਰੇ ਮੌਜਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤ ਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਐਤਵਾਰ ਵਾਲੇ ਦਿਨ ਵਿਸ਼ੇਸ਼ ਦੀਵਾਨ ਸਜੇ ਔਰ ਇਹਨਾਂ ਸਜੇ ਹੋਏ ਦੀਵਾਨਾਂ ਦੇ ਵਿੱਚ ਸਾਡੀ ਕੌਮ ਦੇ ਮਹਾਨ ਪ੍ਰਚਾਰਕ ਪਹੁੰਚੇ, ਸ਼੍ਰੋਮਣੀ ਕਮੇਟੀ ਤੋਂ ਬੀਬੀ ਜੀ ਹੋਣੀ ਔਰ ਹੋਰ ਸੰਗਤਾਂ ਨੇ ਆਪੋ ਆਪਣੇ ਵਿਚਾਰ ਰੱਖੇ। ਗੁਰੂ ਪਿਆਰਿਓ, ਅੱਜ ਦਾ ਇਹ ਵਿਸ਼ੇਸ਼ ਸਮਾਗਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਪਾਵਨ ਬੀੜਾਂ ਗੁਰਦੁਆਰਾ ਸਾਹਿਬ ਪਹੁੰਚਣ ਤੇ ਸਹਿਜ ਪਾਠ ਰਖਾਏ ਗਏ ਸਨ, ਉਹਨਾਂ ਦੇ ਭੋਗ ਪੈ ਔਰ ਸੰਗਤਾਂ ਦਾ ਹਜ਼ੂਮ ਇਕੱਠਾ ਹੋਇਆ ਔਰ ਗੱਲਾਂ ਬਾਤਾਂ ਵਿੱਚੋਂ ਚੱਲਦੀਆਂ ਸਨ ਬੇਅਦਬੀ ਦੇ ਬਾਰੇ ਵੀ, ਬੇਅਦਬੀ ਗੁਰੂ ਸਾਹਿਬ ਦੀ ਬੇਅਦਬੀ। ਖੈਰ ਮੈਂ ਇਹਨਾਂ ਦੇ ਆਪਾਂ ਚੱਕਰਾਂ 'ਚ ਨਾ ਪਈਏ, ਗੁਰੂ ਮਹਾਰਾਜ ਭਲੀ ਕਰੇ, ਪਰ ਫੇਰ ਵੀ ਸ਼ਬਦ ਸਾਡੇ ਜੋ ਇੱਕ ਪ੍ਰਚਾਰਕ ਹੋਣ ਦੇ ਜੋ ਸਾਡਾ ਧਰਮ ਬਣਦਾ ਹੈ ਨਾ, ਉਹ ਗੱਲ ਕਰਨੀ ਸਾਡਾ ਫਰਜ਼ ਬਣਦਾ। ਗੁਰੂ ਪਿਆਰਿਓ, ਸੱਚ ਹੈ ਕਿ ਗੁਰੂ ਸਾਹਿਬ ਦੀਆਂ ਬੇਅਦਬੀਆਂ ਇਹ ਇੱਕ ਨਵਾਂ ਮੁੱਦਾ ਸਾਡੀ ਕੌਮ ਦੇ ਕੋਲ ਆ ਗਿਆ ਔਰ ਇਹ ਬੜਾ ਫਿਕਰ ਵਾਲਾ ਹੈ। ਥਾਂ ਥਾਂ ਤੇ ਪੰਜਾਬ ਦੇ ਵਿੱਚ ਇਹ ਮੁੱਦਾ ਬੜਾ ਗੰਭੀਰ ਹੁੰਦਾ ਜਾ ਰਿਹਾ, ਜ਼ੋਰ ਫੜਦਾ ਜਾ ਰਿਹਾ ਹੈ। ਕਿਸੇ ਨਾ ਕਿਸੇ ਤਰ੍ਹਾਂ ਦੁਸ਼ਮਣ ਸਾਨੂੰ ਟੋਹ ਕੇ ਦੇਖਣ ਦਾ ਯਤਨ ਕਰਦਾ ਹੈ ਵੀ ਇਹ ਜੀਂਦੇ ਆ ਕਿ ਮਰ ਗਿਆ। ਕਿਸੇ ਕੌਮ ਦੀ ਅਣਖ ਪਰਖੜੀ ਹੋਵੇ ਨਾ, ਉਹਦੇ ਧਾਰਮਿਕ ਮੰਦਰਾਂ, ਉਹਦੇ ਧਾਰਮਿਕ ਚਿੰਨ੍ਹਾਂ ਜਾਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਕੇ ਦੇਖ ਲਓ, ਨੁਕਤਾਚੀਨੀ ਕਰਕੇ ਦੇਖ ਲਓ, ਜੇ ਤੇ ਕੌਮ ਜੀਂਦੀ ਹੋਈ ਤੇ ਗੁਰੂ ਪਿਆਰਿਓ ਮਰਨ ਮਾਰਨ ਤੇ ਉੱਤਰ ਆਉਂਦੀ ਹੈ ਜਿੱਦਾਂ ਤੁਸੀਂ ਉੱਤਰਦੇ ਹੋ। ਇਹ ਟੋਹ ਕੇ ਦੇਖਦੇ ਆ, ਗੱਲ ਹੋਰ ਕੁਛ ਨਹੀਂ। ਉਹਨਾਂ ਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਜੇ ਅਸੀਂ ਪਾੜ ਕੇ ਖਿਲਾਰ ਦੇਵਾਂਗੇ ਤੇ ਕੀ ਹੋ ਚੱਲਿਆ। ਜੋਤ ਹੈ ਗੁਰੂ ਪਿਆਰਿਓ, ਜੋਤ ਸਾਡਾ ਗੁਰੂ ਗ੍ਰੰਥ ਸਾਹਿਬ ਜੋਤ ਹੈ, ਸ਼ਬਦ ਹੈ ਸਾਡਾ ਗੁਰੂ, ਪਰ ਇਹ ਪਾਪੀ ਟੋਹ ਟੋਹ ਕੇ ਦੇਖਦੇ ਨੇ। ਤੇ ਸਤਸੰਗ ਜੀ, ਸਾਡੀ ਕੌਮ ਜਿਹੜੀ ਹੈ ਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਜੋਂ, ਗੁਰੂ ਮਹਾਰਾਜ ਜੀ ਦਾ ਅਸੀਂ ਸਤਿਕਾਰ ਕਾਇਮ ਰੱਖਣਾ, ਆਪਣੇ ਹਿਰਦਿਆਂ ਚ ਗੋਲੀਆਂ ਖਾਣ ਵਾਸਤੇ ਤਿਆਰ ਰਹਿੰਦੀ ਆ। ਬਰਗਾੜੀ ਦਾ ਮੈਦਾਨ ਹਲੇ ਆਪਾਂ ਨੂੰ ਚੇਤਾ ਆ, ਜਿੱਥੇ ਜਿੱਥੇ ਵੀ ਕੌਮ ਨੂੰ ਲੋੜ ਪੈਂਦੀ ਹੈ ਔਰ ਉੱਥੇ ਉੱਥੇ ਕੌਮ ਖੜੀ ਹੁੰਦੀ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪੰਜਾਬ ਜਿਹੜਾ ਸਤਸੰਗ ਜੀ, ਉਹ ਮਤ ਭੁੱਲੀਏ ਕਿ ਪੰਜਾਬ ਦੇ ਵਿੱਚੋਂ ਸਿੱਖੀ ਖਰਿਆ ਖਤਮ ਹੋ ਗਈ, ਨਹੀਂ, ਉੱਥੇ ਮਰ ਜੀਵੜੇ ਬੈਠੇ ਨੇ। ਯਾਦ ਰੱਖਿਓ ਕਿ ਜਦੋਂ ਵੀ ਸਿਰਾਂ ਦੀ ਲੋੜ ਪਈ ਹੈ ਨਾ, ਉਦੋਂ ਪੰਜਾਬ ਨੇ ਦਿੱਤੇ ਆ। ਮੁਬਾਰਕ, ਤੁਸੀਂ ਇੱਥੋਂ ਉਹਨਾਂ ਦਾ ਆਰਥਿਕ ਤੌਰ ਤੇ ਮਦਦ ਕਰ ਸਕਦੇ ਹੋ, ਤੁਸੀਂ ਆਰਥਿਕ ਤੌਰ ਤੇ ਮਤ ਕਰ ਸਕਦੇ ਹੋ, ਪੈਸੇ ਧੇਲੇ ਨਾਲ ਮਤ ਕਰ ਸਕਦੇ ਹੋ। ਤੇ ਜਦੋਂ ਆਜ਼ਾਦੀ ਦੀ ਗੱਲ ਹੁੰਦੀ ਹੈ ਉਹ ਪੰਜਾਬ ਚੋਂ ਹੀ ਹੁੰਦੀ ਹੈ, ਸਿਰ ਵੀ ਪੰਜਾਬ ਚੋਂ ਦੇਣੇ ਪੈਣੇ ਆ। ਤੁਹਾਡਾ ਵੀ ਧੰਨਵਾਦ, ਤੁਸੀਂ ਆਪਣੇ ਭਰਾਵਾਂ ਦਾ, ਆਪਣੀ ਕੌਮ ਦਾ ਦਰਦ ਰੱਖਦੇ ਹੋ। ਤੇ ਹੁਣ ਜੇ ਆਪਾਂ ਬੇਅਦਬੀਆਂ ਦੀ ਗੱਲ ਕਰੀਏ ਤੇ ਮੈਂ ਕਹਿੰਦਾ ਓਨੀਆਂ ਪੰਜਾਬ 'ਚ ਨਹੀਂ ਹੁੰਦੀਆਂ ਜਿੰਨੀਆਂ ਵਿਦੇਸ਼ਾਂ 'ਚ ਹੁੰਦੀਆਂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਲੱਗਾ ਹੋਵੇ ਦਰਬਾਰ ਤੇ ਗੁਰੂ ਮਹਾਰਾਜ ਜੀ ਦੇ ਆਪਣੇ ਆਪ ਨੂੰ ਅਖਵਾਉਣ ਵਾਲੇ ਹੋਣ ਸਿੱਖ, ਤੇ ਏਦਾਂ ਦਰਬਾਰ ਦੇ ਵਿੱਚ ਇੱਕ ਦੂਜੇ ਦੀਆਂ ਪੱਗਾਂ ਤੇ ਦਾੜੀਆਂ ਨੂੰ ਹੱਥ ਪਾਉਣ, ਏਦੋਂ ਵੱਡੀ ਬੇਅਦਬੀ ਕੋਈ ਹੋਰ ਸਕਦੀ ਮੇਰੇ? ਇਹ ਵੀ ਇੱਕ ਬੇਅਦਬੀ ਹੈ ਗੁਰੂ ਸਾਹਿਬ ਦੇ ਸਾਹਮਣੇ। ਦਾਤਾ ਲੈ ਤੇਰੇ ਸਾਹਮਣੇ ਬੈਠੇ ਹੋ, ਕਰ ਲਾ ਜੋ। ਇਹ ਗੁਰੂ ਮਹਾਰਾਜ ਜੀ ਨੂੰ ਇੱਕ ਵੰਗਾਰਤ ਹੈ, ਅਸੀਂ ਆਪਣੀਆਂ ਚੌਧਰਾਂ ਨਹੀਂ ਛੱਡ ਦੱਸਦੇ, ਆ ਤੇਰੀ ਦਿੱਤੀ ਹੋਈ ਪੱਗ ਦੀ ਕਿਹੜੀ ਗੱਲ ਹੈ, ਉੱਥੇ 5 ਮੀਟਰ ਕੱਪੜਾ ਗਿਆ ਜਾ ਕੇ ਹੋਰ ਲੈ ਲਾਂਗੇ, ਇਹ ਕਿਹੜੀ ਗੱਲ ਹੈ। ਗੁਰੂ ਪਿਆਰਿਓ, ਸੁਚੇਤ ਹੋਵੇ ਸਾਡੀ ਕੌਮ, ਗੱਲ ਕੀਤੀ ਗੱਲ ਤੇ ਚੌਧਰਾਂ ਦੀ ਹੈ, ਹੋਰ ਆਪਾਂ ਕੀ ਦੇਖ ਹੀ ਲਿਆ ਨਾ, ਗੱਲ ਤੇ ਚੌਧਰਾਂ ਦੀ ਹੈ ਬਸ। ਮੈਨੂੰ ਨੀ ਪੁੱਛਿਆ ਉਹਨੇ ਇਕੱਲੇ ਨੇ ਕਰ ਲਿਆ, ਉਹਨੇ ਇਕੱਲੇ ਨੇ ਕਰ ਲਿਆ, ਮੈਨੂੰ ਨੀ ਪੁੱਛਿਆ, ਬਸ ਆ ਇੱਥੇ ਕਾ ਕੇ ਗੱਲ ਅੜੀ ਹੋਈ ਆ। ਜੇ ਕਿਤੇ ਸਾਰਾ ਕੁਛ ਇੱਕ ਦੂਜੇ ਨੂੰ, ਵੈਸੇ ਸਾਡੀ ਵੀ ਗੁਰੂ ਪਿਆਰਿਓ ਚੌਧਰ ਛੱਡਣ ਵਾਸਤੇ ਕੋਈ ਵੀ ਨਹੀਂ ਤਿਆਰ ਹੁੰਦਾ। ਜੇ ਕਿਤੇ ਸਲਾਹ ਦੇ ਨਾਲ ਸਾਰੇ ਕਾਰਜ ਆਪਾਂ ਕਰੀ ਜਾਵੇ ਕੌਮ, ਹੁਣ ਕਹਿੰਦੇ ਕੰਮ ਇਕੱਠੀ ਕਿਉਂ ਨਹੀਂ ਹੁੰਦੀ, ਕੌਮ ਇਕੱਠੀ ਨਹੀਂ ਹੋਣੀ, ਇਹ ਕੌਮ ਇਕੱਠੀ ਨਹੀਂ ਹੋ ਸਕਦੀ। ਪਰ ਇੱਕ ਗੱਲ ਯਾਦ ਰੱਖਿਓ, ਸਾਡੀ ਕੌਮ ਉਦਣ ਵੀ ਇਕੱਠੀ ਨਹੀਂ ਸੀ ਜਿੱਦਣ 12 ਮਿਸਲਾਂ ਬਣੀਆਂ ਹੋਈਆਂ ਸੀ।
ਪਰ ਸ਼ਾਬਾਸ਼ ਸਾਡੇ ਬਾਬਿਆਂ ਦੀ, ਇਕੱਠੇ ਨਹੀਂ ਸੀ ਉਹ ਵੀ, ਆਪਸ ਵਿੱਚ ਫਸ ਪੈਂਦੇ ਹੁੰਦੇ ਸੀ ਉਹ ਵੀ, ਇੱਕ ਨੇ ਦੂਜੇ ਦੇ ਥਾਂ ਦੇ ਉੱਤੇ ਜਾ ਕੇ ਕਬਜ਼ਾ ਕਰਨਾ, ਦੂਜੇ ਨੇ ਦੂਜੇ ਦੇ ਉੱਤੇ, ਔਰ ਇੱਕ ਦੂਜੇ ਦੇ ਮਾਰ ਦਿੰਦੇ ਹੁੰਦੇ ਸੀ, ਕਤਲ ਹੋ ਜਾਂਦੇ ਸੀ। ਪਰ ਇੱਕ ਗੱਲ ਯਾਦ ਰੱਖਿਓ ਕਿ ਉਹਨਾਂ ਸਾਡੇ ਬਾਬਿਆਂ ਨੂੰ ਇੱਕ ਗੱਲ ਦਾ ਪਤਾ ਸੀ ਵੀ ਦਰਅਸਲ ਸਾਡਾ ਸਾਂਝਾ ਦੁਸ਼ਮਣ ਕੌਣ, ਇਹ ਗੱਲ ਦਾ ਉਹਨਾਂ ਨੂੰ ਜ਼ਰੂਰ ਪਤਾ ਸੀ। ਜਦੋਂ ਅਬਦਾਲੀ ਆਉਂਦਾ ਸੀ, ਨਾਦਰ ਸ਼ਾਹ ਆਉਂਦਾ ਸੀ, ਭਾਵੇਂ ਆਪਸ ਵਿੱਚ ਫਸਦੇ ਰਹਿੰਦੇ ਸੀ ਪਰ ਇੱਕ ਵਾਰ ਇਕੱਠੇ ਹੋ ਜਾਂਦੇ ਸੀ। ਹੁਣ ਤੁਹਾਡੇ ਦੁਸ਼ਮਣਾਂ ਨੂੰ ਪਤਾ ਲੱਗ ਗਿਆ ਵੀ ਇਹ ਇਕੱਠੇ ਨਹੀਂ ਹੋ ਸਕਦੇ, ਉਹ ਸਮਾਂ ਚਲੇ ਗਿਆ ਮਿਸਲਾਂ ਵਾਲਾ। ਉਦੋਂ ਇਹ ਆਪਣੇ ਸਾਂਝੇ ਦੁਸ਼ਮਣਾਂ ਨੂੰ ਪਛਾਣਦੇ ਸੀ ਤੇ ਗੁਰੂ ਪਿਆਰਿਓ, ਹੁਣ ਸਾਡੀ ਅੱਧੀ ਕੁ ਕੌਮ ਤੇ ਦੁਸ਼ਮਣਾਂ ਦੇ ਆਪੇ ਪੈਰੀਂ ਡਿੱਗੀ ਹੋਈ ਆ, ਆਪੇ ਸਲਾਹਾਂ ਦੇਈ ਜਾਂਦੇ ਹਾਂ ਵੀ ਅਸੀਂ ਦੱਸਦੇ ਹਾਂ ਸਾਡੀ ਕੌਮ ਨੂੰ ਕਿੱਦਾਂ ਰੋਣਾ, ਸਾਡੀ ਕੌਮ ਦੀ ਪਿੱਠ ਕਿੱਦਾਂ ਲੱਗਣੀ ਆ, ਔਰ ਕੌਮ ਦੇ ਜਵਾਨਾਂ ਨੂੰ ਸ਼ਹੀਦ ਕਿੱਦਾਂ ਕਰਨਾ, ਇਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਕੱਢ ਕੇ। ਉਦੋਂ ਸਾਡੀ ਕੌਮ ਦੇ ਲੀਡਰ ਨਾਲ ਹੀ ਰਲੇ ਹੋਏ ਸੀ ਤੇ ਸਤਸੰਗਤ ਜੀ, ਉਹ ਵੀ ਜਿਹੜੇ ਉਹ ਜਿਹੜੇ ਉਸ ਵੇਲੇ ਦੇ ਮੁੱਖ ਮੰਤਰੀ, ਉਹ ਵੀ ਤਾਂ ਦੇਖਣ ਨੂੰ ਸਰਦਾਰ ਹੀ ਲੱਗਦੇ ਸੀ ਨਾ, ਔਰ ਉਸ ਵੇਲੇ ਦਾ ਪੁਲਿਸ ਮੁਖੀ, ਉਹ ਵੀ ਤਾਂ ਦੇਖਣ ਨੂੰ ਇੱਕ ਸਰਦਾਰ ਹੀ ਲੱਗਦਾ ਸੀ। ਇੱਕ ਦੂਜੇ ਦੇ ਭਰਾਵਾਂ ਦੇ ਖੂਨ ਦੇ ਦੁਸ਼ਮਣ ਬਣੇ ਹੋਏ ਸੀ ਗੁਰੂ ਮਹਾਰਾਜ। ਹਾਂ, ਇੱਕ ਕੰਮ ਹੋ ਸਕਦਾ, ਜਿੱਦਾਂ ਮਿਸਲਾਂ ਇਕੱਠੀਆਂ ਹੋਈਆਂ ਸੀ ਏਦਾਂ ਹੀ ਸਾਡੀ ਕੌਮ ਇਕੱਠੀ ਹੋ ਸਕਦੀ ਹੈ। ਮਿਸਲਾਂ ਇਕੱਠੀਆਂ ਹੋ ਗਈਆਂ ਸੀ ਨਾ, ਮੈਂ ਪਹਿਲਾਂ ਆਪਣਾ ਸ਼ਬਦ ਕਹਿ ਕੱਢਿਆ, ਸਾਡੀ ਕੌਮ ਇਕੱਠੀ ਨਹੀਂ ਹੋ ਸਕਦੀ, ਮੈਂ ਕਹਿੰਦਾ ਹੋ ਸਕਦੀ ਆ। ਜਿੱਦਾਂ ਮਿਸਲਾਂ ਇਕੱਠੀਆਂ ਹੋਈਆਂ ਸੀ ਉਦਾਂ ਹੀ ਸਾਡੀ ਕੌਮ ਇਕੱਠੀ ਹੋ ਸਕਦੀ ਹੈ, ਜੇ ਕਿਤੇ ਰਣਜੀਤ ਸਿੰਘ ਵਰਗਾ ਕੋਈ ਤਾਕਤ ਆਗੂ ਮਿਲ ਜਾਵੇ। ਤੇ ਮਿਸਲਾਂ ਐਵੇਂ ਨਹੀਂ ਸੀ ਇਕੱਠੀਆਂ ਹੋਈਆਂ, ਰਣਜੀਤ ਸਿੰਘ ਨੇ ਡਾਂਗ ਦੇ ਨਾਲ ਕੀਤੀਆਂ ਸੀ। ਰਣਜੀਤ ਸਿੰਘ ਜੇ ਬਾਦਸ਼ਾਹ ਬਣਿਆ ਸੀ, ਡਾਂਗ ਦੇ ਨਾਲ ਬਣਿਆ ਸੀ, ਆਪਣੀਆਂ ਮਿਸਲਾਂ ਨੂੰ ਪਹਿਲਾਂ ਇਕੱਠਾ ਕੀਤੀਆਂ ਸੀ, ਡਾਂਗ ਦੇ ਜ਼ੋਰ ਦੇ ਨਾਲ, ਸੋਟੇ ਦੇ ਜ਼ੋਰ ਦੇ ਨਾਲ। ਇੱਦਾਂ ਦਾ ਸਾਨੂੰ ਆਗੂ ਚਾਹੀਦਾ ਜਿਹੜੀ ਸਾਡੀ ਕੌਮ ਨੂੰ, ਜਿਹੜੇ ਕੌਮ ਦੇ ਲੀਡਰ ਹੈ ਨਾ, ਉਹਨਾਂ ਨੂੰ ਡਾਂਗ ਦੇ। ਕੌਮ ਜਿਹੜੀ ਦਰਅਸਲ ਜੇ ਦਸ ਮੇਰੇ ਮਗਰ ਲੱਗੇ ਆ, ਦਸ ਤੇਰੇ ਮਗਰ ਲੱਗੇ ਆ, ਇਹਨਾਂ ਦਾ ਕੋਈ ਦੋਸ਼ ਨਹੀਂ ਹੈ, ਦੋਸ਼ ਲੀਡਰਾਂ ਦਾ ਹੈ। ਜੇ ਲੀਡਰਾਂ ਨੂੰ ਡਾਂਗ ਦੇ ਨਾਲ ਸਿੱਧੇ ਰਾਹ ਤੇ ਲੈ ਆਵੇ ਨਾ ਵੀ ਆਪਾਂ ਗੁਰੂ ਦੇ ਸਿਧਾਂਤਾਂ ਦੇ ਉੱਤੇ ਚੱਲਣਾ, ਤੇ ਜਿਹੜੇ ਆਮ ਮਗਰ ਲੱਗਣ ਵਾਲੇ ਇਹਨਾਂ ਨੇ ਐਟੋਮੈਟਿਕ ਆ ਜਾਣਾ ਹੁੰਦਾ। ਗੁਰੂ ਮਹਾਰਾਜ ਸਾਨੂੰ ਸਮੱਤ ਬਖਸ਼ੇ ਸਾਰਿਆਂ ਨੂੰ, ਅਸੀਂ ਗੁਰੂ ਮਹਾਰਾਜ ਜੀ ਦੇ ਸਿਧਾਂਤਾਂ ਦੇ ਨਾਲ ਜੁੜ ਸਕੀਏ। ਤੇ ਗੱਲ ਬੇਅਦਬੀ ਦੀ ਚੱਲ ਰਹੀ ਸੀ, ਜਿਹੜਾ ਆਪਾਂ ਨਾ ਪਿਛਲੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਰਹੇ, ਲੜੀਵਾਰ ਕਿ ਸਿੱਖ ਰਾਜ ਕਿਵੇਂ ਬਣਿਆ। ਗੁਰੂ ਪਿਆਰਿਓ, ਜਦੋਂ ਦਾ ਮੈਂ ਆਇਆ ਤਕਰੀਬਨ ਮਹੀਨਾ ਖੋਜ ਲਿਆ, ਇਸੇ ਲਿਸਟ ਨੂੰ ਆਪਾਂ ਤਰਤੀਬ ਵਾਰ ਕਹਿਣ ਦਾ ਆ ਰਹੇ ਹਾਂ ਕਿ ਸਿੱਖ ਰਾਜ ਬਣਿਆ ਕਿਵੇਂ ਸੀ, ਤੇ ਜਦੋਂ ਇਸ ਲੜੀ ਖਤਮ ਹੋ ਗਈ ਫਿਰ ਚੱਲ ਪੈਣਾ ਸਿੱਖ ਰਾਜ ਗਿਆ ਕਿਵੇਂ ਸੀ। ਪਰ ਹਜੇ ਗੱਲ ਚੱਲਦੀ ਹੈ ਨਾ ਵੀ ਸਿੱਖ ਰਾਜ ਬਣਿਆ ਕਿਵੇਂ ਸੀ, ਤੇ ਗੱਲ ਕੱਲ ਦੇ ਦੀਵਾਨਾਂ ਦੇ ਵਿੱਚ ਇੱਥੋਂ ਤੱਕ ਪਹੁੰਚੀ ਸੀ ਕਿ ਮੱਸਾ ਰੰਗੜ ਸਾਡੇ ਹਰਿਮੰਦਰ ਦੀ ਬੇਅਦਬੀ ਕਰਦਾ ਸੀ। ਗੁਰੂ ਪਿਆਰਿਓ, ਬੇਅਦਬੀਆਂ ਹਰਿਮੰਦਰ ਦੀਆਂ ਕੋਈ ਸਮਾਂ ਪਹਿਲਾਂ 84 ਦੇ ਵਿੱਚ ਵੀ ਹੋਈਆਂ, ਪਰ ਉਦੋਂ ਸਾਡੀ ਕੌਮ ਦੇ ਕੁਝ ਗਦਾਰ ਸਰਕਾਰਾਂ ਦੇ ਨਾਲ ਰਲ ਕੇ, ਸਿੰਘ ਅਖਵਾਉਣ ਵਾਲੇ ਔਰ ਫੌਜੀ ਵੀ, ਸਤਸੰਗਤ ਜੀ, ਇਹ ਮਜਬੂਰੀ ਦੇ ਮਾਰੇ, ਔਰ ਸਾਡੀ ਕੌਮ ਦੇ ਉਹ ਸਰਦਾਰ ਕਈ ਆਪਣੇ ਕੁਲਦੀਪ ਬਰਾੜ ਵਰਗੇ, ਉਹ ਦੇਖਣ ਨੂੰ ਤੇ ਸਰਦਾਰਾਂ ਦੇ ਮੁੰਡੇ ਸੀ ਨਾ, ਹਰਿਮੰਦਰ ਸਾਹਿਬ ਦੇ ਉੱਤੇ ਅਟੈਕ ਕਰਨ ਵਾਸਤੇ। ਉਹ ਗੁਰੂ ਪਿਆਰਿਓ ਕੀ ਆਖੀਏ ਕਿ ਸਾਡੇ ਭਰਾਵਾਂ ਨੂੰ ਮਾਰਨਾ ਤੇ ਸਾਨੂੰ ਹੀ ਮੋਹਰੇ ਕੀਤਾ ਜਾਂਦਾ, ਸਾਡਾ ਅਕਾਲ ਤਖ਼ਤ ਢਾਉਣਾ ਤੇ ਸਾਡੇ ਹੱਥੋਂ ਹੀ ਢਵਾਇਆ ਜਾਣਾ। ਆਇਆ ਸਰਕਾਰਾਂ ਦੀਆਂ ਚਾਲਾਂ, ਜਦੋਂ ਸਾਡੀ ਕੌਮ ਸਮਝ ਗਈ ਸ਼ਾਇਦ ਉਦੋਂ ਸਾਡੇ ਅਕਲ ਆ ਜਾਵੇ। ਤੇ ਦਰਬਾਰ ਸਾਹਿਬ ਦੇ ਵਿੱਚ ਮੱਸਾ ਰੰਗੜ ਬੇਅਦ ਵੀ ਕਰਦਾ ਸੀ। ਦੋ ਯੋਧੇ ਆਉਂਦੇ ਆ ਬੀਕਾਨੇਰ ਤੋਂ, ਕੱਲ ਮੈਂ ਇੱਥੋਂ ਤੱਕ ਸਾਰਾ ਇਤਿਹਾਸ ਸਰਦਾਰ ਜੀ ਸੁਣਾ ਚੁੱਕਾ ਕਿ ਉਹਦਾ ਗਾਟਾ ਵੱਢ ਕੇ ਲੈ ਜਾਂਦੇ ਆ, ਸੋਨਾ ਪਾਇਆ ਹੋਇਆ ਸੀ ਗਲ ਦੇ ਵਿੱਚ ਬਹੁਤ ਸਾਰਾ, ਉਹ ਸੁੱਖਾ ਸਿੰਘ ਨੇ ਛੇਤੀ ਛੇਤੀ ਇਕੱਠਾ ਕੀਤਾ, ਗੋਲ ਕੀਤਾ, ਤੇ ਗੁਰੂ ਪਿਆਰਿਓ ਦਾ ਸਿਰ ਨੇਜੇ ਦੇ ਉੱਤੇ ਟਾਂਕੇ ਤੇ ਇੱਥੇ ਨਿਕਲ ਜਾਂਦੇ ਨੇ ਜੈਕਾਰੇ ਛੱਡਦੇ। ਕਾਰਨ ਕੀ ਸੀ? ਉਹ ਬੇਅਦਬੀ ਕਰਦਾ ਸੀ। ਤੇ ਸਤਸੰਗ ਜੀ, ਹੁਣ ਇਹਦਾ ਪਿੰਡ ਲਾਗੇ ਸੀ ਮੰਡਾਲੀ, ਮੰਡਾਲੀ ਦੇ ਵਿੱਚ ਇਹਦੀ ਬੇਗਮ ਦੇ ਕੋਲ ਇਹਦੇ ਖਸਮ ਦਾ ਕੱਲਾ ਧੜ ਜਾਂਦਾ ਸਿਰ ਇਹ ਨਿਗਾਹ ਉੱਤੇ। ਹੁਣ ਉਸ ਔਰਤ ਤੇ ਕੀ ਬੀਤੀ ਹੋਵੇਗੀ ਕਿ ਚੰਦ ਪਲ ਪਹਿਲਾਂ ਜਿਹਦਾ ਪਤੀ ਸਨੇਹ ਘੱਲਦਾ ਸੀ ਕਿ ਤੂੰ ਤਿਆਰੀ ਘਰ ਦੇ ਵਿੱਚ ਕਰ, ਖੁਸ਼ੀਆਂ ਮਨਾ, ਆਪਣੇ ਹਰ ਤਰ੍ਹਾਂ ਦਾ ਪਕਵਾਨ ਤਿਆਰ ਕਰ, ਮੈਂ ਕੁਝ ਘੰਟਿਆਂ ਦੇ ਵਿੱਚ ਪਿੰਡ ਆਵਾਂਗਾ, ਆਪਾਂ ਖੁਸ਼ੀਆਂ ਮਨਾਵਾਂਗੇ, ਆਪਾਂ ਇਕੱਠੇ ਹੋਵਾਂਗੇ। ਤੇ ਗੁਰੂ ਪਿਆਰਿਓ, ਘੋੜੇ ਦੇ ਉੱਤੇ ਇੱਕ ਬੰਦਾ ਜਾ ਕੇ ਜਦੋਂ ਘਰ ਦੇ ਵਿੱਚ ਹਰੇਕਾ ਤਰ੍ਹਾਂ ਦਾ ਵੈਜੀਟੇਰੀਅਨ ਸਭ ਤਰ੍ਹਾਂ ਦਾ ਵੈਜ ਵੈਜੀਟੇਰੀਅਨ ਸਭ ਕੁਛ, ਨੌਨ ਵੈਜ ਸਭ ਕੁਛ ਇਦਾਂ ਦਾ ਬਣ ਰਿਹਾ ਹੋਵੇ, ਤੇ
ਕੜਾਈਆਂ ਧਰੀਆਂ ਹੋਣ, ਹੋਰ ਤਰ੍ਹਾਂ ਦੇ ਪਕਵਾਨ ਪੱਕਦੇ ਹੋਣ, ਵੀ ਮੇਰੇ ਘਰ ਵਾਲੇ ਨੇ ਕੁਝ ਘੰਟਿਆਂ ਤੱਕ ਇੱਥੇ ਆਉਣਾ, ਰਿਸ਼ਤੇਦਾਰ ਇਕੱਠੇ ਹੋਏ ਹੋਏ ਆ, ਪਿੰਡ ਇਕੱਠਾ ਕਰਨਾ, ਅਸੀਂ ਖੁਸ਼ੀਆਂ ਮਨਾਉਣੀਆਂ, ਤੇ ਘੋੜੇ ਦੇ ਉੱਤੇ ਚੜੇ ਬੰਦੇ ਨੇ ਜਾ ਕੇ ਦੱਸਤਾ, ਬੇਗਮ ਸਾਹਿਬਾ ਛੱਡ ਦੇ ਇਹ ਕੰਮਾਂ ਨੂੰ, ਇਹਦੇ ਵਿੱਚ ਹੁਣ ਕੁਛ ਨਹੀਂ ਰੱਖਿਆ, ਜਿਹਨੂੰ ਤੂੰ ਅੜੀਕਦੀ ਸੀ ਉਹਨੇ ਹੁਣ ਨਹੀਂ ਆਉਣਾ। ਗੁਰੂ ਪਿਆਰੇ ਉਹ ਹੈਰਾਨ ਹੱਕੀ ਬੱਕੀ ਰਹਿੰਦੀ ਆ, ਕੀ ਹੋਇਆ, ਕਹਿੰਦੀ ਗੱਲ ਕੀ ਹੋਈ ਹੈ, ਕਹਿੰਦੇ ਉਸ ਹਰਿਮੰਦਰ ਦੇ ਰਾਖੇ ਦੋ ਜਾਣੇ ਆਏ ਆ, ਤੇਰੇ ਪਤੀ ਦਾ ਸਿਰ ਵੱਢ ਕੇ ਲੈ ਗਿਆ, ਗੱਲਾਂ ਧੜ ਪਿਆ ਉੱਤੇ। ਸੋ ਗੁਰੂ ਪਿਆਰੇ ਉਹ ਪਿੱਟ ਦੀ ਹੋਈ ਤਹਾਂ ਮਾਰਦੀ ਇਹ ਹਰਿਮੰਦਰ ਸਾਹਿਬ ਪਹੁੰਚਦੀ ਆ, ਆਪਣੇ ਭਰਾਵਾਂ ਨੂੰ, ਆਪਣੇ ਦੇਰਾ ਜੇਠਾਂ ਨੂੰ ਲੈ ਕੇ, ਤੇ ਸਤਸੰਗ ਜੀ ਆਪਣੇ ਪਤੀ ਮੱਸੇ ਰੰਗੜ ਦਾ ਸਿਰ ਆਪਣਾ ਧੜ ਚੱਕ ਕੇ ਤੇ ਇਹ ਲਾਹੌਰ ਲਿਜਾ ਕੇ ਯਗਰੀਆ ਖਾਨ ਦੇ ਦਰਬਾਰ ਦੇ ਵਿੱਚ ਰੋਂਦੀ ਪਿੱਟਦੀ ਦੁਹੱਥੜੇ ਮਾਰਦੀ ਕੁਝ ਇਉਂ ਕਹਿਣ ਲੱਗੀ।

ਗੁਰੂ ਪਿਆਰਿਓ ਢਾਡੀ ਜਥੇ ਵੱਲੋਂ ਇੱਥੇ ਸਮਾਪਤੀ ਹੈ ਔਰ ਇਸ ਲੜੀ ਨੂੰ ਇਸੇ ਤਰ੍ਹਾਂ ਅੱਗੇ ਤੋਰਿਆ ਜਾਵੇਗਾ ਅਖੀਰ ਤੱਕ ਕਿ ਸਾਡਾ ਸਿੱਖ ਰਾਜ ਕਿਵੇਂ ਬਣਿਆ ਸੀ, ਕਿਵੇਂ ਸਾਡੇ ਯੋਧੇ ਬਿਨਾਂ ਸਿਰਾਂ ਤੋਂ ਲੜਦੇ ਰਹੇ, ਕਿਵੇਂ ਚਰਖੜੀਆਂ ਦੇ ਉੱਤੇ ਚੜੇ ਆ, ਕਿਵੇਂ ਉਹਨਾਂ ਨੇ ਬੰਦ ਕਟਵਾਏ ਆ, ਕੁਛ ਆਪ ਦੇ ਨਾਲ ਸਾਂਝਾ ਕੀਤਾ ਤੇ ਬਾਕੀ ਦਾ ਤੁਹਾਡੇ ਨਾਲ ਆਉਣ ਵਾਲੇ ਵਕਤ ਦੇ ਵਿੱਚ ਜਿੰਨਾ ਕੁ ਸਾਡੇ ਪਾਸ ਸਮਾਂ ਹੈ ਤੁਹਾਡੇ ਨਾਲ ਸਾਂਝਾ ਕਰਨ ਦਾ ਇਤਿਹਾਸ ਯਤਨ ਕਰਦੇ ਰਵਾਂਗੇ। ਗੁਰੂ ਮਹਾਰਾਜ ਕਿਰਪਾ ਕਰੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੌਮ ਦੇ ਬੱਚੇ ਇੱਥੇ ਕੀਰਤਨ ਕਰਨ ਵਾਸਤੇ ਆ ਗਏ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸੋ ਅਗਲਾ ਪ੍ਰੋਗਰਾਮ ਇਹ ਸਾਡੇ ਬੱਚੇ ਬੱਚੀਆਂ ਇਹ ਕੀਰਤਨ ਆਪ ਸਿੱਖ ਸੰਗਤਾਂ ਨੂੰ ਸਰਵਣ ਕਰਾਉਣਗੇ, ਇਹਨਾਂ ਬੱਚਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਕੋਟ ਕੋਟ ਸ਼ੁਕਰ ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਸੋਹਣੇ ਦੀਵਾਨ ਸਜੇ। ਸੋ ਇਤਿਹਾਸ ਬੋਲਦਿਆਂ ਵਿਚਾਰਾ ਕਰਦਿਆਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਦਿਓ ਪਿਆਰ ਦਾ ਸਬੂਤ, ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Like. Vaheguru Ji Ka Khalsa.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪਿਆਰੀ ਸਤਸੰਗ ਜੀ, ਕੀਰਤਨ ਦੀਆਂ ਇਤਨੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਕੀ ਬਾਣੀ ਦਾ ਕੀਰਤਨ ਕਰਦੇ ਹਾਂ। ਦਸ ਦੇ ਜਥੇ ਪਾਸੋਂ ਅਨੇਕਾਂ ਹੀ ਪ੍ਰਕਾਰ ਦੀਆਂ ਬੁੱਲਾਂ ਹੋ ਗਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣਹਾਰ ਹੈ, ਗੁਰੂ ਗਰੀਬ ਨੂੰ ਅੱਜ ਪਾਤਸ਼ਾਹ ਬਖਸ਼ਣਹਾਰ ਹਨ। ਜਿਤਨੇ ਵੀ ਮੇਰੇ ਸਾਹਿਬ ਜੀ ਨੇ ਸੇਵਾ ਬਖਸ਼ੀ, ਆਪ ਜੀ ਦੇ ਦਰਸ਼ਨ ਕੀਤੇ ਹਨ, ਆਪ ਜੀ ਦੇ ਸੁਭਾਗ ਹੋਇਆ ਦਰਸ਼ਨਾਂ ਦਾ। ਸਤਿਗੁਰੂ ਜੀ ਸੇਵਾ ਕੀਤੀ ਨੂੰ ਆਪਣੇ ਚਰਨਾਂ 'ਚ ਪ੍ਰਵਾਨ ਕਰਨ। ਸੋ ਹੁਣ ਬਹੁਤ ਹੀ ਸਤਿਕਾਰਯੋਗ ਢਾਡੀ ਜਥਾ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲੇ ਅਤੇ ਉਹਨਾਂ ਦੇ ਜਥੇ ਵੱਲੋਂ ਢਾਡੀ ਵਾਰਾਂ ਅਤੇ ਗੁਰੂ ਇਤਿਹਾਸ ਦੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ ਜਾਏਗੀ। ਆਓ ਉਹਨਾਂ ਦੇ ਜਥੇ ਪਾਸੋਂ ਗੁਰੂ ਕੀਆਂ ਵਿਚਾਰਾਂ ਸਰਵਣ ਕਰੀਏ ਜੀ। ਦਸ ਦੇ ਜਥੇ ਨੂੰ ਬਖਸ਼ੋ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ।

ਵਾਹਿਗੁਰੂ ਦੀਨ ਦੁਨੀ ਦੇ ਮਾਲਕ ਸ਼ਬਦ ਗੁਰੂ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਇਲਾਹੀ ਸਾਜਨ ਸ਼ਾਂਤੀ ਦੇ ਮੁਜੱਸਮੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਪਣੀਆਂ ਰਸਨਾਵਾਂ ਨੂੰ ਕਰੋ ਪਵਿੱਤਰ, ਮਨ ਨੂੰ ਲਿਆਓ ਚੜ੍ਹਦੀਆਂ ਕਲਾ ਵਿੱਚ ਅਤੇ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲਿਓ ਸੱਜਣੋ, ਕਿ ਆਪਣੇ ਨਿੱਤ ਦੇ ਰਝੇਵਿਆਂ ਦੇ ਵਿੱਚੋਂ ਕੁਝ ਪਲ ਕੱਢ ਕੇ ਅੱਜ ਵੀਕਐਂਡ ਤੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜਿੱਥੇ ਤੁਸੀਂ ਦਰਸ਼ਨ ਦਾਰੇ ਕਰਨ ਵਾਸਤੇ ਆਇਓ, ਉੱਥੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਲੇਖੇ ਵਿੱਚ ਵੀ ਲਾ ਚੱਲਿਓ, ਗੁਰਬਾਣੀ ਦੇ ਨਾਲ, ਸ਼ਬਦ ਦੇ ਨਾਲ, ਇਤਿਹਾਸ ਨਾਲ ਸਾਂਝ ਪਾ ਕੇ ਜਦੋਂ ਗੁਰੂ ਪਿਆਰਿਓ ਘਰਾਂ ਦੇ ਵੱਲ ਨੂੰ ਜਾਵੋਗੇ ਨਾ, ਘਰ ਦੇ ਵਿੱਚ ਬੈਠੋਗੇ ਤੇ ਇੱਕ ਵੱਖਰਾ ਸਕੂਨ ਆਉਂਦਾ ਹੈ, ਮਨ ਨੂੰ ਇੱਕ ਸ਼ਾਂਤੀ ਮਿਲਦੀ ਹੈ। ਜਦੋਂ ਗੁਰੂ ਘਰੋਂ ਬੰਦਾ ਜਾ ਕੇ ਆਉਂਦਾ ਨਾ, ਮਹਿਸੂਸ ਕਰਕੇ ਦੇਖਿਓ, ਬੰਦੇ ਨੂੰ ਮਾਣ ਹੁੰਦਾ ਕਿ ਅੱਜ ਮੈਂ ਗੁਰਦੁਆਰੇ ਹੋਇਆ। ਪੱਬ ਚੋਂ ਗਏ ਬੰਦੇ ਨੂੰ ਓਨਾ ਮਾਣ ਨਹੀਂ ਹੁੰਦਾ, ਕਿਸੇ ਰੈਸਟੋਰੈਂਟ ਜੋ ਤੁਸੀਂ ਰੋਟੀ ਖਾ ਕੇ ਆਓਗੇ ਨਾ, ਉੱਥੋਂ ਓਨਾ ਮਾਣ ਨਹੀਂ ਹੋਵੇਗਾ। ਬੇਸ਼ੱਕ ਕਿਸੇ ਪੈਲਸ ਦੇ ਵਿੱਚੋਂ ਵਧੀਆ ਭੋਜਨ ਖਾਧਾ ਹੋਵੇ, ਉਹ ਮਾਣ ਨਹੀਂ। ਜਦੋਂ ਇੱਥੋਂ ਗੁਰੂ ਕੇ ਲੰਗਰਾਂ ਦੇ ਵਿੱਚੋਂ ਪ੍ਰਸ਼ਾਦਾ ਖਾ ਕੇ ਜਾਓਗੇ, ਗੁਰੂ ਮਹਾਰਾਜ ਜੀ ਦੇ ਇਤਿਹਾਸ ਨੂੰ, ਗੁਰਬਾਣੀ ਨੂੰ ਸੁਣ ਕੇ ਤੇ ਸੰਗਤ ਦੇ ਵਿੱਚ ਇੱਦਾਂ ਬੈਠ ਕੇ ਜਾਓਗੇ ਨਾ, ਤੁਸੀਂ ਆਪਣੇ ਆਪ ਨੂੰ ਬਿਲਕੁਲ ਹੌਲੇ ਹੌਲੇ ਮਹਿਸੂਸ ਕਰੋਗੇ ਵੀ ਅੱਜ ਸਾਡੇ ਮਨ ਦੇ ਉੱਤੋਂ ਕੋਈ ਬੋਝ ਲੱਤਾ, ਅੱਜ ਕੋਈ ਭਾਰ ਲੱਤਾ। ਕਿਉਂ? ਕਿਉਂਕਿ ਤੁਸੀਂ ਸਤਿਗੁਰਾਂ ਦੇ ਦਰਬਾਰ ਵਿੱਚ ਬੈਠੇ ਹੋ, ਇੱਥੇ ਸ਼ਾਂਤੀ ਲੈਣ ਵਾਸਤੇ ਆਉਂਦੇ ਹਾਂ। ਔਰ ਗੁਰੂ ਮਹਾਰਾਜ ਕਿਰਪਾ ਕਰਨ, ਆਈਆਂ ਹੋਈਆਂ ਸੰਗਤਾਂ ਦੀ ਹਾਜ਼ਰੀ ਸਤਿਗੁਰ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਹੋਵੇ, ਕਾਰੋਬਾਰਾਂ ਦੇ ਵਿੱਚ ਵਾਧਾ ਹੋਵੇ, ਔਰ ਸਾਡੇ ਜਿਹੜੇ ਬੱਚੇ ਖਾਸ ਕਰਕੇ ਗੁਰੂ ਪਿਆਰਿਓ ਜਿਹੜੇ ਇਕੱਲੇ ਇੱਥੇ ਆ ਕੇ ਰਹਿੰਦੇ ਹੁੰਦੇ ਆ ਨਾ, ਸਟੂਡੈਂਟ ਵੀਜ਼ੇ ਦੇ ਤੌਰ ਦੇ ਉੱਤੇ ਜਿਹੜੇ ਤੁਸੀਂ ਆਉਂਦੇ ਹੋ, ਉਹਨਾਂ ਨੂੰ ਤਾਂ ਅਸੀਂ ਇਹਨਾਂ ਦੀਆਂ ਤਬਾਲੀਆਂ ਅਰਦਾਸਾਂ ਕਰੀਦੀਆਂ, ਇਹਨਾਂ ਨੂੰ ਬੇਨਤੀਆਂ ਵੀ ਕਰੀਦੀਆਂ ਕਿ ਭਾਈ ਤੁਸੀਂ ਆਪਣੇ ਮਾਪਿਆਂ ਨੂੰ ਛੱਡ ਕੇ ਆਇਓ, ਭੈਣਾਂ ਨੂੰ, ਭਰਾਵਾਂ ਨੂੰ, ਛੋਟਿਆਂ ਛੋਟਿਆਂ ਨੂੰ ਛੱਡ ਕੇ ਆਇਓ ਇੱਥੇ, ਔਰ ਉਹਨਾਂ ਮਾਪਿਆਂ ਨੇ ਤੁਹਾਡੇ ਉੱਤੇ ਬੜੀਆਂ ਆਸਾਂ ਰੱਖੀਆਂ ਹੁੰਦੀਆਂ ਕਿ ਸਾਡੇ ਬੱਚੇ ਵਿਦੇਸ਼ ਵਿੱਚ ਜਾਣਗੇ। ਗੁਰੂ ਪਿਆਰਿਓ, ਕਈ ਇੱਦਾਂ ਦੇ ਵੀ ਪਰਿਵਾਰ ਹੁੰਦੇ ਆ, ਬੜੀ ਮਜਬੂਰੀ ਦੇ ਨਾਲ ਤੁਹਾਨੂੰ ਇੱਥੇ 25-30 ਲੱਖ ਰੁਪਈਆ ਲਾ ਕੇ ਭੇਜਿਆ ਹੁੰਦਾ। ਸਾਰੇ ਕਿਤੇ ਮਾਪੇ ਇਹ ਨਹੀਂ ਹੁੰਦੇ ਵੀ ਘਰਾਂ ਦੇ ਵਿੱਚ ਪੈਸੇ ਪਏ ਆ ਵੀ ਆਪਾਂ ਚੱਲ ਕੇ ਭੇਜ ਦੇਣਾ, ਬੜੀਆਂ ਆਸਾਂ ਦੇ ਨਾਲ, ਔਰ ਉਹਨਾਂ ਦੀਆਂ ਆਸਾਂ ਦੇ ਉੱਤੇ ਪੂਰੇ ਉਤਰਿਓ, ਦਸਾਂ ਨੋਹਾਂ ਦੀ ਕਿਰਤ ਕਮਾਈ ਕਰਿਓ, ਔਰ ਇੱਥੇ ਜੋ ਕੁਛ ਚੱਲ ਰਿਹਾ ਉਹਦੇ ਤੁਸੀਂ ਭਾਗੀਦਾਰ ਨਾ ਬਣਿਓ। ਜੋ ਕੁਛ ਇੱਥੇ ਬਹੁਤ ਗਲਤ ਚੀਜ਼ਾਂ ਵੀ ਚੱਲ ਰਹੀਆਂ ਹੈ, ਮੇਰਾ ਮਤਲਬ ਇਹੀ ਹੈ ਕਿ ਤੁਸੀਂ ਗਲਤ ਪਾਸੇ ਵੱਲ ਨੂੰ ਆਪਣੇ ਦਿਮਾਗ ਨੂੰ ਜਾਂ ਆਪਣੇ ਸਰੀਰ ਨੂੰ ਨਾ ਲੈ ਜਾਇਓ, ਔਰ ਤੁਸੀਂ ਕਿਤੇ ਉਸ ਗਲਤ ਸੋਚ ਦੇ ਜਾਂ ਗਲਤ ਸੰਗਤ ਦੇ ਭਾਈਵਾਲ ਬਣ ਕੇ ਆਪਣੇ ਮਾਪਿਆਂ ਦੀਆਂ ਆਸਾਂ ਤੇ ਕਿਤੇ ਪਾਣੀ ਨਾ ਫੇਰ ਦਿਓ, ਕਿਉਂਕਿ ਬਹੁਤ ਕੁਛ ਉਹਨਾਂ ਨੇ ਬੜੀਆਂ ਅਰਦਾਸਾਂ ਕਰਕੇ ਤੁਹਾਨੂੰ ਭੇਜਿਆ। ਨਹੀਂ ਤੇ ਗੁਰੂ ਪਿਆਰਿਓ, ਜਿਹੜੇ ਬੱਚੇ ਇੱਥੇ ਗਲਤ ਕੰਮਾਂ ਦੇ ਵਿੱਚ ਫਸ ਜਾਂਦੇ ਨੇ, ਔਰ ਉਹਨਾਂ ਦੀਆਂ ਇਹ ਸਰਕਾਰਾਂ ਫਿਰ ਦੁਰਦਸ਼ਾ ਵੀ ਕੀ ਕਰਦੀਆਂ, ਇਹ ਇੰਡੀਆ ਨਹੀਂ ਵੀ ਜਿੱਥੇ 1-2 ਲੱਖ ਦੇ ਕੇ ਛੁੱਟ ਗਏ, ਬਸ ਤੁਹਾਨੂੰ ਸਿੱਧੀ ਜੇਲ੍ਹ ਹੋਵੇਗੀ ਤੇ ਜਾਂ ਫਿਰ ਡਿਪੋਰਟ ਕਰ ਦਿੱਤਾ ਜਾਂਦਾ ਹੈ। ਗੁਰੂ ਮਹਾਰਾਜ ਭਲਾ ਕਰੇ, ਔਰ ਜਿਹੜੇ ਗੁਰੂ ਘਰ ਦੇ ਵਿੱਚ ਬੱਚੇ ਆਉਣ ਵਾਲੇ ਹੁੰਦੇ ਆ, ਇਹ ਚੰਗੀ ਸੋਚ ਰੱਖਦੇ ਨੇ, ਗੁਰੂ ਮਹਾਰਾਜ ਇਹਨਾਂ ਨੂੰ ਸਮੱਤ ਬਖਸ਼ੇ, ਸਿੱਖੀ ਦੇ ਨਾਲ ਜੁੜੇ ਰਹਿਣ, ਐਸੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਕਰਦੇ। ਖੈਰ, ਤਕਰੀਬਨ 1 ਮਹੀਨੇ ਦੇ ਕਰੀਬ ਹੋ ਗਿਆ ਢਾਡੀ ਜਥਾ ਇਸ ਗੁਰੂ ਘਰ ਦੇ ਵਿੱਚ ਸਿੰਘ ਸਭਾ ਦੇ ਵਿੱਚ ਹਾਜ਼ਰੀਆਂ ਲਵਾ ਰਿਹਾ। ਪ੍ਰਬੰਧਕ ਵੀਰ ਬੜਾ ਮਾਣ ਕਰਦੇ ਨੇ, ਸਤਿਕਾਰ ਤੁਸੀਂ ਜਿੱਥੇ ਸੰਗਤ ਕਰਦੀ ਹੋ ਉੱਥੇ ਪ੍ਰਬੰਧਕ ਵੀਰ ਵੀ ਬੜਾ ਮਾਣ ਕਰਦੇ ਨੇ, ਔਰ ਸਾਨੂੰ ਜਿੱਦਾਂ ਮਰਜ਼ੀ ਖੁੱਲ੍ਹ ਕੇ ਬੋਲੀਏ ਸਾਨੂੰ ਕੋਈ ਬੰਦਿਸ਼ ਨਹੀਂ ਹੈ, ਔਰ ਜਿਸ ਮਰਜ਼ੀ ਟੌਪਿਕ ਦੇ ਉੱਤੇ ਬੋਲੀਏ ਸਾਨੂੰ ਕੋਈ ਡੱਕਦਾ ਨਹੀਂ। ਬਸ ਇਹੀ ਹੁੰਦਾ ਆਪਣੇ ਦਿਲ ਦੀ ਭਾਵਨਾ ਜਦੋਂ ਸੰਗਤ ਦੇ ਨਾਲ ਨਾ ਸਾਂਝੀ ਕਰਨੀ ਹੋਵੇ, ਤੇ ਕਈ ਵਾਰ ਬੰਦਾ ਆਲਾ ਦੁਆਲਾ ਦੇਖਦਾ ਕਿਤੇ ਪ੍ਰਬੰਧਕ ਗੁੱਸੇ ਨਾ ਹੋ ਜਾਣ, ਜੇ ਮੈਂ ਆਹ ਗੱਲ ਕਹਿਤੀ ਕਿਤੇ, ਇਹ ਇਦਾਂ ਦਾ ਹੁੰਦਾ ਵੀ ਸੰਗਤ ਗੁੱਸੇ ਨਾ ਹੋ ਜਾਵੇ। ਸੋ ਗੁਰੂ ਪਿਆਰਿਓ, ਜੋ ਦਿਲ ਦੀਆਂ ਭਾਵਨਾ ਅਸੀਂ ਲੈ ਕੇ ਪੰਜਾਬ ਚੋਂ ਆਏ ਆ ਤੁਹਾਨੂੰ ਪੰਜਾਬ ਦੇ ਬਾਰੇ ਆ ਕੇ ਦੱਸੀਦਾ, ਤੋ ਪਿਆਰਿਓ ਉਹ ਦਿਲ ਖੋਲ ਕੇ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ। ਸੋ ਸਤਿਗੁਰ ਰਹਿਮਤ ਕਰਨ, ਪਿਛਲੇ ਕੁਝ ਅਰਸੇ ਤੋਂ ਸਿੱਖ ਰਾਜ ਕਿਵੇਂ ਬਣਿਆ ਸੀ, ਇਹ ਇੱਕ ਟੌਪਿਕ ਤੁਹਾਡੇ ਸਾਹਮਣੇ ਲੈ ਕੇ ਚੱਲੇ ਸਾਂ ਵੀ ਕਿੱਦਾਂ ਸਾਡੇ ਬਾਬਿਆਂ ਨੇ ਕੁਰਬਾਨੀਆਂ ਕਰਕੇ ਇੱਕ ਸਿੱਖ ਰਾਜ ਪੈਦਾ ਕੀਤਾ ਸੀ,
ਤੇ ਗੁਰੂ ਪਿਆਰੇ ਉਹ ਫੇਰ ਸਾਡੇ ਕੋਲ ਗਿਆ ਵੀ ਕਿੱਦਾਂ ਆਇਆ ਸੀ 40 ਸਾਲ ਰਾਜ ਕੀਤਾ ਪਰ ਉਹ ਕਿਵੇਂ ਖੱਖੜੀਆਂ ਖੱਖੜੀਆਂ ਹੋ ਕੇ ਗੁਰੂ ਪਿਆਰੇ ਉਹ ਇੱਕ ਧੁੰਦ ਦੇ ਬੱਦਲ ਵਾਂਗ ਉੱਡ ਗਿਆ ਇੱਕ ਸੁਪਨੇ ਵਾਂਗ ਆਇਆ ਸੀ ਪਰ ਉਹ ਉਸ ਪਾਸੇ ਨਹੀਂ ਹਲੇ ਆਪਾਂ ਗਏ ਹਲੇ ਬਣਿਆ ਕਿਵੇਂ ਸੀ ਆਪਾਂ ਇਸ ਟੌਪਿਕ ਦੇ ਉੱਤੇ ਵੀ ਕਿਵੇਂ ਸਾਡੇ ਯੋਧਿਆਂ ਨੇ ਸ਼ਹੀਦੀਆਂ ਦਿੱਤੀਆਂ ਬੰਦ ਬੰਦ ਕਟਵਾਏ ਇਸ ਸਿੱਖ ਰਾਜ ਲਈ ਮੁਫਤ ਵਿੱਚ ਨਹੀਂ ਮਿਲਿਆ ਜੇ ਕੋਈ ਕਵੇ ਵੀ ਖਰਿਆ ਇਹਨਾਂ ਨੂੰ ਸਿੱਖਾਂ ਨੇ ਮੁਫਤ ਵਿੱਚ ਹੀ ਸਿੱਖ ਰਾਜ ਲੈ ਲਿਆ ਨਹੀਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੇ ਆਪਣੇ 4 ਸਾਲ ਦੇ ਪੁੱਤ ਅਜੇ ਸਿੰਘ ਦਾ ਕਾਲਜਾ ਕੱਢ ਕੇ ਮੂੰਹ ਦੇ ਵਿੱਚ ਪਵਾਇਆ ਸੀ ਸਿੱਖ ਰਾਜ ਦੀ ਨੀਂਹ ਰੱਖਣ ਵਾਸਤੇ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਨ੍ਹਾਂ ਨੇ ਇੱਕ ਸੱਚ ਦਾ ਪੈਗਾਮ ਦੇ ਕੇ ਭੇਜਿਆ ਸੀ ਔਰ ਜਿਹਨਾਂ ਨੂੰ ਇੱਥੋਂ ਦੇ ਹਿੰਦੁਸਤਾਨ ਦੇ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹਨਾਂ ਨੂੰ ਇਹਨਾਂ ਨੂੰ ਵੰਗਾ ਰਿਹਾ ਕਿ ਆਓ ਤੁਸੀਂ ਅਸਲ ਵਿੱਚ ਇਸ ਭਾਰਤ ਦੇ ਅਸਲੀ ਹੱਕਦਾਰ ਤੁਸੀਂ ਹੋ ਆਓ ਤੁਹਾਨੂੰ ਰਾਜ ਲੈ ਕੇ ਦਈਏ ਤੇ ਗੁਰੂ ਪਿਆਰਿਓ ਜਿਹੜੇ ਆਪਣੇ ਵਰਗੇ ਗਰੀਬ ਲੋਕ ਸੀ ਨਾ ਉਹ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਚਲੇ ਗਏ ਦਾਤਾ ਜੀ ਤੁਸੀਂ ਸਾਨੂੰ ਰਾਜ ਕਿਵੇਂ ਲੈ ਕੇ ਦਿਓਗੇ ਕਹਿੰਦੇ ਤਲਵਾਰਾਂ ਫਾਂਡੀਆਂ ਪੈਣੀਆਂ ਇੱਥੇ ਸਿਰ ਦੇਣੇ ਪੈਣੇ ਆ ਫਿਰ ਜਾ ਕੇ ਕਿਤੇ ਰਾਜ ਮਿਲਣਾ ਜੇ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀਜੀਆ ਮੁਫਤ ਵਿੱਚ ਨਹੀਂ ਮਿਲਣਾ ਸਿਰ ਦੇਣੇ ਪੈਣੇ ਆ ਤਲਵਾਰਾਂ ਫਾਂਡੀਆਂ ਪੈਣੀਆਂ ਹਿੱਕਾਂ ਚ ਖਾਣੀਆਂ ਪੈਣੀਆਂ ਤੇ ਗੁਰੂ ਪਿਆਰੇ ਉਹ ਜਿਹੜੇ ਸਾਡੇ ਵਰਗੇ ਲਚਾਰ ਲੋਕ ਸੀ ਨਾ ਜਿਹਨਾਂ ਨੂੰ ਉਸ ਵੇਲੇ ਦੇ ਉੱਚ ਲੋਕਾਂ ਨੇ ਵੱਡੇ ਲੋਕਾਂ ਨੇ ਉੱਚੀ ਜਾਤ ਦੀ ਲੋਕਾਂ ਨੇ ਸ਼ੂਦਰ ਕਹਿ ਕੇ ਦੁਰਕਾਰਿਆ ਗਿਆ ਸੀ ਔਰ ਦਰਅਸਲ ਉਹੀ ਲੋਕ ਸੱਚੇ ਸਤਿਗੁਰਾਂ ਦੇ ਸੰਗੀ ਬਣੇ ਸਨ ਤੇ ਉਹਨਾਂ ਨੇ ਇੱਕ ਤਰਲਾ ਕੀਤਾ ਮਹਾਰਾਜ ਤੁਸੀਂ ਸਾਨੂੰ ਕਿਰਪਾਨਾ ਫੰਡ ਦੀ ਗੱਲ ਕਰਦੇ ਹੋ ਅਸੀਂ ਕਿਰਪਾਨਾ ਕਿੱਥੋਂ ਫੜ ਲੈਣੀਆਂ ਮੈਂ ਤੋ ਤੋਲਣ ਜਾਣੂ ਤੱਕੜੀ ਨੰਗੀ ਕਰਦ ਕਬੇ ਨੀ ਪਕੜੀ ਚਿੜੀ ਉੜੇ ਡਰ ਸੇ ਮਰ ਜਾਊ ਮੁਗਲੋਂ ਸੇ ਕੈਸੇ ਲੜ ਪਾਊ ਮਹਾਰਾਜ ਮੈਂ ਕਿੱਥੋਂ ਕਿਰਪਾਨ ਫੜ ਲੈਣੀਆਂ ਕਹਿੰਦੇ ਨਹੀਂ ਤੁਸੀਂ ਹੌਸਲਾ ਕਰੋ ਗੁਰੂ ਪਿਆਰਿਓ ਉਹਨਾਂ ਉਹਨਾਂ ਡਰੇ ਹੋਏ ਲੋਕਾਂ ਨੂੰ ਨਡਰ ਬਣਾਇਆ ਇੱਕ ਖੰਡੇ ਦੀ ਬੌਲ ਵਿਸਾਖੀ ਵਾਲੇ ਦਿਨ 30 ਮਾਰਚ 1699 ਦੀ ਵਿਸਾਖੀ ਤੇ ਖੰਡੇ ਦੀ ਪੌਲ ਬਖਸ਼ ਕਰਕੇ ਤੇ ਗੁਰੂ ਮਹਾਰਾਜ ਜੀ ਨੇ ਇੱਕ ਏਦਾਂ ਦਾ ਖਾਲਸਾ ਪੰਥ ਉਹ ਪੈਦਾ ਕਰ ਦਿੱਤਾ ਤਲਵਾਰ ਦੀ ਧਾਰ ਤੋਂ ਉਹ ਲੋਕ ਮੌਤ ਨਾਲ ਮਜ਼ਾਕਾ ਕਰਨ ਲੱਗ ਪਏ ਔਰ ਜਿਹੜੇ ਮੌਤ ਤੋਂ ਡਰਿਆ ਕਰਦੇ ਸੀ ਉਹ ਮੌਤ ਨੂੰ ਵੰਗਾਰਨ ਲੱਗ ਪਏ ਜਾ ਕੇ ਸਿੱਧਾ ਦੁਸ਼ਮਣ ਦੀਆਂ ਹਿੱਕਾਂ ਦੇ ਵਿੱਚ ਜਾ ਕੇ ਵੱਜਣ ਲੱਗ ਪਏ ਔਰ ਆਖਰ ਏਦਾਂ ਦੀ ਸਿੱਖੀ ਦੀ ਪਿਉਂਦ ਚੜੀ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੇ ਵਿੱਚ ਆਇਆ ਔਰ ਉਦੋਂ ਬੇਸ਼ੱਕ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਪਰ ਇੱਥੇ ਪੰਜਾਬ ਦੇ ਅੰਦਰ ਸਿੱਖ ਰਾਜ ਦੀ ਨੀਂਹ ਰੱਖ ਦਿੱਤੀ ਜਾਂਦੀ ਹੈ ਔਰ ਪਿਆਰ ਵਾਲਿਓ ਉਸ ਤੋਂ ਬਾਅਦ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਲਾਹੌਰ ਦੀ ਧਰਤੀ ਤੇ ਬੰਦ ਬੰਦ ਕੱਟ ਕੇ ਔਰ ਜਿਹਨੇ ਸਿੱਖ ਰਾਜ ਦੀ ਗੱਲ ਕੀਤੀ ਔਰ ਜਿਹਨੇ ਤੁਸੀਂ ਆਪਣੇ ਅਡਰੇਪਨ ਦੀ ਗੱਲ ਕਰੋਗੇ ਅੱਜ ਵੀ ਹਕੂਮਤਾਂ ਦੇ ਨਾਲ ਜਦੋਂ ਤੁਸੀਂ ਆਖੋਗੇ ਨਾ ਵੀ ਅਸੀਂ ਸਾਡੀ ਸਿੱਖ ਕੌਮ ਵੱਖਰੀ ਹੈ ਔਰ ਉੱਥੇ ਉਹਨਾਂ ਭਾਰਤ ਦੇ ਲੋਕਾਂ ਨੂੰ ਆ ਤਕਲੀਫ ਹੁੰਦੀ ਆ ਜਦੋਂ ਕਹਿੰਦੇ ਅਸੀਂ ਸਾਡੀ ਸਿੱਖ ਕੌਮ ਵੱਖਰੀ ਕੌਮ ਹੈ ਸਾਡੇ ਸਿਧਾਂਤ ਵੱਖਰੇ ਨੇ ਸਾਡਾ ਗੁਰੂ ਵੱਖਰਾ ਕਹਿੰਦੇ ਬਸ ਆਹ ਗੱਲ ਨਾ ਕਹੋ ਵੀ ਅਸੀਂ ਵੱਖਰੇ ਹਾਂ ਸਾਡਾ ਸਿਧਾਂਤ ਗੁਰੂ ਪਿਆਰੇ ਉਹ ਤੁਹਾਡੇ ਗੁਰੂ ਦਾ ਸਿਧਾਂਤ ਜਿਹੜਾ ਨਾ ਉੱਥੇ ਦੇ ਲੋਕਾਂ ਨੂੰ ਉਹੀ ਚੁੱਭ ਰਿਹਾ ਆਏ ਦਿਨ ਸਾਡੇ ਨੌਜਵਾਨਾਂ ਦੇ ਝੂਠੇ ਫੇਕ ਅਕਾਊਂਟਰ ਬਣਾ ਬਣਾ ਕੇ ਜਿਹੜੇ ਸ਼ਹੀਦ ਕੀਤਾ ਗਿਆ ਔਰ ਉਹ ਇਸੇ ਗੱਲ ਦਾ ਇਹੀ ਵਜ੍ਹਾ ਸੀ ਕਿ ਤੁਸੀਂ ਆਪਣੇ ਵੱਖਰੇ ਸਿਧਾਂਤਾਂ ਦੀ ਗੱਲ ਕਰਦੇ ਸੀ ਅੱਜ ਤੱਕ ਉਹ ਤੁਹਾਡੇ ਵੱਖਰੇ ਸਿਧਾਂਤ ਉੱਥੇ ਦੇ ਵੱਡੇ ਲੋਕਾਂ ਨੂੰ ਚੁੱਭਦੇ ਨੇ ਔਰ ਰਾਜਨੀਤਿਕ ਲੋਕਾਂ ਨੂੰ ਖਾਸ ਕਰਕੇ ਵੀ ਜੇ ਤੁਸੀਂ ਕਿਤੇ ਆਪਣੇ ਅਸਲੀ ਸਿਧਾਂਤ ਦਾ ਪ੍ਰਚਾਰ ਕਰ ਦਿੱਤਾ ਦੁਨੀਆਂ ਦੇ ਸਾਹਮਣੇ ਤੇ ਲੋਕ ਕਿਤੇ ਬਹੁਤ ਗਿਣਤੀ ਤੁਹਾਡੀ ਨਾ ਵੱਧ ਜਾਵੇ ਹੁਣ ਪਿਆਰ ਵਾਲਿਓ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਦਾ ਇੱਕ ਫਿਲਮ ਨੇ ਭਾਵੇਂ ਚੰਗੀ ਗੱਲ ਹੋਈ ਆ ਉਸ ਬਹੁਤ ਵਧੀਆ ਗੱਲ ਹੋਈ ਹੈ ਮੈਂ ਬੇਨਤੀ ਕਰਦਾ ਹੁੰਦਾ ਕਿ ਭਾਵੇਂ ਅਸੀਂ ਲੋਕ ਜਿਹੜੇ ਹਨ ਨਾ ਅਸੀਂ ਕੌਮ ਦੇ ਪ੍ਰਚਾਰਕ ਇਹਨਾਂ ਚੀਜ਼ਾਂ ਦੀ ਸਟੱਡੀ ਕਰਦੇ ਰਹਿੰਦੇ ਹਾਂ ਸਾਨੂੰ ਪਤਾ ਸੀ ਕਿ ਸਰਦਾਰ ਜਸਵੰਤ ਸਿੰਘ ਖਾਲੜਾ 25,000 ਉਹਨਾਂ ਲਵਾਰਸ ਲਾਸ਼ਾਂ ਨੂੰ ਲੱਭਦਾ ਉਹ ਸਿਵਿਆਂ ਦੀ ਖਾਕ ਛਾਣਦਾ ਆਪ ਦਿਨ ਇੱਕ ਦਿਨ ਆਪ ਵੀ ਉਹ ਲਵਾਰਸ ਲਾਸ਼ ਬਣ ਗਿਆ ਸੀ ਲੇਕਿਨ ਬਹੁਤ ਗਿਣਤੀ ਸਾਡੇ ਨੌਜਵਾਨ ਔਰ ਜਿਹੜੇ ਫੇਸਬੁੱਕ ਜਾਂ ਇਸ ਪਾਸੇ ਨਈ ਸਟੱਡੀ ਜਿਹਨਾਂ ਨੇ ਕੀਤੀ ਉਹਨਾਂ ਨੂੰ ਹੁਣ ਪਤਾ ਲੱਗਾ ਹੈ ਕਿ ਸਰਦਾਰ ਜਸਵੰਤ ਸਿੰਘ ਖਾਲੜਾ ਕੌਣ ਸੀ ਚੰਗੀ ਗੱਲ ਹੈ ਸਾਡੀ ਕੌਮ ਸੁਚੇਤ ਹੋਵੇ ਔਰ ਸਤਸੰਗ ਜੀ ਇਸ ਵੇਲੇ ਸਾਰਾ ਮੀਡੀਆ ਭਰਿਆ ਪਿਆ ਔਰ ਹਿੰਦੁਸਤਾਨ ਦੇ ਉਸ ਜਮਹੂਰੀਅਤ ਲੋਕਾਂ ਦੀਆਂ ਚੀਕਾਂ ਨਿਕਲੀਆਂ ਪਈਆਂ
ਕਿਉਂਕਿ ਇਹ ਸਾਰਾ ਕੁਛ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਇਆ, ਜੋ ਜੋ ਕੀਤਾ, ਜੋ ਜੋ ਦੁਸ਼ਕਰਮ ਕੀਤੇ ਆ, ਜੋ ਜੋ ਇਹਨਾਂ ਨੇ ਅਤਿਆਚਾਰ ਕੀਤਾ ਪੰਜਾਬ ਦੀ ਧਰਤੀ ਤੇ ਉਹਨਾਂ 5-7 ਸਾਲਾਂ ਦੇ ਵਿੱਚ, ਇਹ 25,000 ਦਾ ਤੇ ਸਿਰਫ ਹਜੇ ਬਿਊਰਾ ਸਾਹਮਣੇ ਆਇਆ, ਤੇ ਜਿਹੜੇ ਉਦਾਂ ਹੀ ਰੇਡ ਦਿੱਤੇ ਗਏ ਗੁਰੂ ਪਿਆਰਿਓ, ਇਹ ਥੱਲੇ ਸਿਵਿਆਂ ਦੇ ਵਿੱਚ ਇਹਨਾਂ ਦੀ ਲਿਖਤ ਆ ਗਈ 25,000 ਦੀ, ਤੇ ਜਿਹੜੇ ਉਦਾਂ ਹੀ ਢਿੱਡ ਪਾੜ ਪਾੜ ਕੇ ਮੱਛੀਆਂ ਨੂੰ ਖਾਣ ਵਾਸਤੇ, ਨਾਲੇ ਉਹ ਹੰਕਾਰੀ ਲੋਕ ਕਹਿੰਦੇ ਸੀ ਪੁਲਿਸ ਵਾਲੇ ਵੀ ਮੱਛੀਆਂ, ਇਸ ਬਿਆਸਾ ਦੀਆਂ ਮੱਛੀਆਂ ਕਾਫੀ ਦਿਨ ਹੋ ਗਏ ਭੁੱਕੀਆਂ ਧਰਦੀਆਂ, ਤੇ ਗੁਰੂ ਪਿਆਰਿਓ ਉਹ ਸਰੀਰਾਂ ਨੂੰ ਪਾੜ ਕੇ ਤੇ ਇਹਨਾਂ ਨਹਿਰਾਂ ਦੇ ਵਿੱਚ ਰੋੜ ਦਿੱਤਾ ਜਾਂਦਾ ਸੀ, ਔਰ ਉਹਨਾਂ ਦੀ ਗਿਣਤੀ ਕੋਈ ਨਹੀਂ ਹੈ ਅਜੇ ਤੱਕ। ਔਰ ਤਰਨ ਤਾਰਨ ਦੇ ਉਹਨਾਂ ਪਿੰਡਾਂ ਦੇ ਵਿੱਚ ਜਾ ਕੇ ਪੁੱਛਿਆ ਜਾ ਸਕਦਾ ਹੈ ਕਿ ਉਸ ਵੇਲੇ ਦੇ ਜ਼ਾਲਮ ਪੁਲਿਸ ਵਾਲਿਆਂ ਨੇ ਕਿਵੇਂ ਪਿੰਡਾਂ ਦੇ ਪਿੰਡ ਵਿਹਲੇ ਕਰਤੇ, 15-15, 20-20 ਸਾਲ ਉੱਥੋਂ ਬਰਾਤਾਂ ਨਹੀਂ ਚੜੀਆਂ। ਇਹ ਸੱਚ ਹੈ, ਇਹ ਕੋਈ ਕੰਨਾਂ ਦਾ ਰਸ ਨਹੀਂ ਹੈ ਪਿਆਰੇ, ਉਹ ਇਹ ਬਿਲਕੁਲ ਸੱਚੀਆਂ ਗੱਲਾਂ। ਸੋ ਇਹ ਆਪਣੇ ਰਾਜ ਦੀ ਖਾਤਰ ਜੂਝ ਰਹੇ ਨੇ ਵੀ ਜੇ ਤੁਸੀਂ ਸਾਨੂੰ ਇੰਨਾ, ਤੁਹਾਨੂੰ ਰਾਜ ਲੈ ਕੇ ਦੇ ਦਿੱਤੇ, ਇੱਕ ਵਾਰ ਨਹੀਂ ਕਈ ਵਾਰ ਇਸ ਪੰਜਾਬ ਦੀ ਧਰਤੀ ਨੂੰ ਉਜੜੀ ਨੂੰ ਵਸਾਇਆ, ਭਾਰਤ ਦੀ ਧਰਤੀ ਨੂੰ ਉਜੜੀ ਨੂੰ ਵਸਾਇਆ, ਸਾਡੇ ਇੱਥੇ ਹੱਕ ਬਣਦੇ ਨੇ, ਤੇ ਗੁਰੂ ਪਿਆਰਿਓ ਹੱਕ ਦੇਣ ਤੋਂ ਇਨਕਾਰੀ ਸਾਡੇ ਫੇਕ ਐਨਕਾਊਂਟਰ ਕਰ ਰਹੇ ਉਹ ਉੱਥੇ ਦੇ ਜਮਹੂਰੀਅਤ ਦੇ ਲੋਕ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਸਾਡੀ ਕੌਮ ਨੂੰ ਸੋਝੀ ਆ ਜਾਵੇ, ਅਸੀਂ ਇੱਕਮੁੱਠ ਹੋ ਕੇ ਚੱਲਣ ਦਾ ਯਤਨ ਕਰੀਏ, ਸਾਨੂੰ ਕੋਈ ਚੰਗਾ ਲੀਡਰ ਮਿਲ ਜਾਵੇ ਜੋ ਕੌਮ ਦੀ ਅਗਵਾਈ ਕਰ ਸਕੇ। ਤੇ ਗੱਲਬਾਤ ਚੱਲਦਿਆਂ ਚੱਲਦਿਆਂ ਗੁਰੂ ਪਿਆਰਿਓ ਇਤਿਹਾਸ ਦੇ ਵਰਕੇ ਪੜ੍ਹਦਿਆਂ ਕੱਲ ਜਿਹੜਾ ਇਤਿਹਾਸ ਸੁਣਾਇਆ ਸੀ ਤੁਹਾਨੂੰ, ਸੰਗਤ ਨੂੰ ਇੱਥੇ ਜਿਹੜੇ ਰੁਟੀਨ ਦੇ ਨਾਲ ਆਉਂਦੀ ਹੈ ਉਹਨਾਂ ਨੂੰ ਪਤਾ ਕਿ ਮੱਸੇ ਰੰਗੜ ਦਾ ਸਿਰ ਵੱਢ ਕੇ 2 ਸਿੰਘ ਲੈ ਜਾਂਦੇ ਨੇ। ਹੁਣ ਗੁਰੂ ਪਿਆਰਿਓ ਇਹ ਵੀ ਇੱਕ ਸਿੱਖ ਰਾਜ ਦੀ ਗੱਲ ਹੀ ਹੈ ਨਾ, ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ ਮੱਸੇ ਰੰਗੜ ਨੇ, ਔਰ ਉੱਥੇ ਵੇਸਵਾ ਦਾ ਨਾਚ ਕਰਾਉਂਦਾ ਸੀ, ਹੁੱਕਾ ਪੀਂਦਾ ਸੀ, ਜਿੱਥੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਹ ਪਾਵਨ ਤਖ਼ਤ ਡਿੱਠਿਆ ਕਰਦਾ ਸੀ, ਜਿੱਥੇ ਸਵਾਇਮਾਨ ਹੋਇਆ ਕਰਦੇ ਸਨ, ਔਰ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਸੀ, ਉਸ ਜਗ੍ਹਾ ਦੇ ਉੱਤੇ ਪਣ ਗਡਾ ਕੇ ਹੁੱਕਾ ਪੀ ਰਿਹਾ ਸੀ, ਲਾਗੇ ਸ਼ਰਾਬ ਪਈ ਸੀ, ਸ਼ਰਾਬ ਦਾ ਸੇਵਨ ਕਰਦਾ ਸੀ, ਤੰਬਾਕੂ ਤੇ ਵੇਸਵਾਵਾਂ ਦਾ ਨਾਚ ਕਰਾਉਣਾ, ਤੇ ਸਾਧ ਜੀ ਇੱਕ ਵੰਗਾਰ ਸੀ ਸਿੱਖ ਕੌਮ ਨੂੰ, ਸਿੱਖ ਕੌਮ ਨੂੰ ਵੰਗਾਰਿਆ ਗਿਆ। ਤੇ ਜਿਹੜਾ ਪਵਿੱਤਰ ਸਰੋਵਰ ਸੀ ਉਹ ਸ਼ਹਿਰ ਦੇ ਲੋਕਾਂ ਨੂੰ ਆਖਿਆ ਕਿ ਕੂੜਾ ਤੁਸੀਂ ਬਾਹਰ ਨਹੀਂ ਸਿੱਟਿਆ ਕਰੋਗੇ, ਇਹ ਜਗ੍ਹਾ ਦੇ ਉੱਤੇ ਲਿਆ ਕੇ ਕੂੜਾ ਸਿੱਟਿਓ, ਤੇ ਮਰੇ ਹੋਏ ਪਸ਼ੂਆਂ ਦੇ ਹੱਡ ਸਿੱਟ ਕੇ ਉਹ ਪਾਵਨ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ ਗਿਆ। ਇਹ ਬੇਅਦਬੀ ਕੀਤੀ ਉਹਨੇ ਰੱਜ ਕੇ। ਤੇ ਫਿਰ 2 ਸਿੰਘ ਆਉਂਦੇ ਨੇ ਬੀਕਾਨੇਰ ਤੋਂ ਚੱਲ ਕੇ, ਭਾਈ ਮਹਿਤਾਬ ਸਿੰਘ ਤੇ ਭਾਈ ਸੁੱਖਾ ਸਿੰਘ, ਇਹਦੇ ਦਿਨ ਦਿਹਾੜੇ ਇਹਦਾ ਸਿਰ ਵੱਢ ਕੇ ਲੈ ਜਾਂਦੇ ਆ। ਇਹਦਾ ਲਾਗੇ ਪਿੰਡ ਸੀ ਮੰਡਾਲੀ। ਹੁਣ ਇਹਦੇ ਮੰਡਾਲੀ ਪਿੰਡ ਦੇ ਵਿੱਚ ਖਬਰ ਪਹੁੰਚ ਗਈ ਹੈ ਕਿ ਬੇਗਮ ਸਾਹਿਬਾ, ਤੂੰ ਜਿਸ ਚੌਧਰੀ ਦੀ ਉਡੀਕ ਕਰਦੀ ਸੈਂ ਕਿ ਮੇਰਾ ਚੌਧਰੀ ਸਾਹਿਬ ਆਉਣ ਵਾਲਾ, ਕਿਤੇ 10-20 ਦਿਨੀ ਚੌਧਰੀ ਮੱਸਾ ਰੰਗੜ, 10 ਕਬੀਲਾਂ ਤੇ ਪਿੰਡ ਸੀ ਉਹਦਾ, ਕਿਤੇ 10-20 ਦਿਨੀ ਮਹੀਨੇ ਬਾਅਦ ਗੇੜਾ ਮਾਰਦਾ ਹੋਵੇਗਾ, ਤੇ ਹੁਣ ਜਾਣ ਦਾ ਵਕਤ ਹੋਇਆ ਸੀ, ਬੜੀ ਘਰ ਦੇ ਵਿੱਚ ਚਹਿਲ ਪਹਿਲ ਸੀ, ਰਿਸ਼ਤੇਦਾਰ ਆਏ ਹੋਏ ਸੀ ਵੀ ਚੌਧਰੀ ਸਾਹਿਬ ਨੂੰ ਮਿਲ ਕੇ ਆਉਣਾ, ਤੇ ਕਿਸੇ ਨੇ ਜਾ ਕੇ ਸੁਨੇਹਾ ਦੇ ਦਿੱਤਾ, ਕਹਿੰਦੇ ਬੇਗਮ ਸਾਹਿਬਾ ਹੁਣ ਚੌਧਰੀ ਸਾਹਿਬ ਨਹੀਂ ਆਵੇਗਾ। ਕਹਿੰਦੀ ਕੀ ਹੋਇਆ? ਕਹਿੰਦੀ ਕੀ ਹੋਇਆ, ਤੇਰੀ ਜ਼ਬਾਨ ਸੁੱਖ ਦੀ ਬੋਲ, ਗੱਲ ਕੀ ਹੋਈ ਚੌਧਰੀ ਸਾਹਿਬ ਨੂੰ? ਕਹਿੰਦੇ ਚੌਧਰੀ ਸਾਹਿਬ ਦਾ ਕੱਲਾ ਧੜ ਪਿਆ ਹਰਿਮੰਦਰ ਦੇ ਵਿੱਚ, ਔਰ ਜਿਹੜਾ ਉਹਦਾ ਸਹਿਰ ਹੈ ਨਾ, ਉਹਦਾ ਗਾਟਾ ਵੱਢ ਕੇ ਜਿਹੜੇ ਸਿੰਘ ਹੈ ਉਹ ਨੇਜਿਆਂ ਦੇ ਉੱਤੇ ਟੰਗ ਕੇ ਜਕਾਰੇ ਛੱਡਦੇ ਉਹ ਬੀਕਾਨੇਰ ਵੱਲ ਨੂੰ ਚਲੇ ਗਏ ਆ। ਰੋਂਡੀ ਪਿੱਟਦੀ ਦੁਹੱਥੜੇ ਮਾਰਦੀ ਆਪਣੇ 13 ਜੇਠਾਂ ਨੂੰ ਨਾਲ ਲੈ ਕੇ, ਤੇ ਗੁਰੂ ਪਿਆਰਿਓ ਲਾਹ ਚੱਕੀ ਆ ਇਸ ਮੱਸੇ ਰੰਗੜ ਦੀ, ਤੇ ਸਾਧ ਸੰਗਤ ਜੀ ਇਹ ਫਿਰ ਲਾਸ਼ ਲੈ ਕੇ ਬਿਨਾਂ ਧੜ ਤੋਂ ਬਿਨਾਂ ਸਿਰ ਤੋਂ ਆਪਣੇ ਖਸਮ ਦੀ ਲਾਸ਼ ਲੈ ਕੇ ਤੇ ਲਾਹੌਰ ਪਹੁੰਚ ਜਾਂਦੀ ਹੈ। ਯਕਰੀਆ ਖਾਨ ਦੇ ਸਾਹਮਣੇ ਲਾਸ਼ ਰੱਖ ਦਿੱਤੀ ਜਾਂਦੀ ਹੈ। ਕਹਿੰਦੇ ਖਾਨ ਸਾਹਿਬ, ਸੂਬੇਦਾਰ ਸਾਹਿਬ, ਐਸ ਕਰਕੇ ਤੁਸੀਂ ਸਾਨੂੰ ਚੌਧਰਾਂ ਦਿੱਤੀਆਂ ਕਿ ਇਹ ਬਾਗੀ ਲੋਕ ਜਦੋਂ ਮਰਜ਼ੀ ਆਉਣ ਤੇ ਜਦੋਂ ਮਰਜ਼ੀ ਸਾਡੇ ਸਿਰ ਵੱਢ ਕੇ ਲੈ ਜਾਣ, ਆ ਪਈਆ ਤੇਰੀ ਢੱਠੇ ਖੂਹ ਚ ਪਵੇ ਤੇਰੀ ਨੌਕਰੀ, ਅਸੀਂ ਨੀ ਤੇਰੀ ਨੌਕਰੀ ਕਰਾਂਗੇ ਜਿੰਨਾ ਚਿਰ ਮੇਰੇ ਪਤੀ ਦੇ ਉਸ ਮੌਤ ਦੀ ਮੈਨੂੰ ਬਦਲਾ ਨਹੀਂ ਲੈ ਕੇ ਦਿੰਦਾ, ਤਦ ਤੱਕ ਮੈਂ ਚੈਨ ਨਾਲ ਨਹੀਂ ਬੈਠਾਂਗੀ, ਇਹ ਤੇਰੇ ਦਰਬਾਰ ਦੇ ਵਿੱਚੋਂ ਉੱਠ ਕੇ ਨਹੀਂ ਜਾਵਾਂਗੀ। ਸੋ ਗੁਰੂ ਪਿਆਰਿਓ ਬੜਾ ਮੁਸੀਬਤ ਭਰਿਆ ਉਸ ਵੇਲੇ ਇਸ ਹਕੂਮਤ ਦੇ ਉੱਤੇ ਦਿਨ ਸੀ ਇਹ, ਔਰ ਯਕਰੀਆ ਖਾਨ ਆਪ ਸਿਰ ਤੋਂ ਲੈ ਕੇ ਪੈਰਾਂ ਤੱਕ
ਕੰਬ ਗਿਆ। ਦਿਨ ਦਿਹਾੜੇ ਦੋ ਸਿੰਘ ਆਉਂਦੇ ਨੇ ਔਰ ਯੱਡ ਸੁਰੱਖਿਆ ਦੇ ਵਿੱਚੋਂ ਮੱਸੇ ਰੰਗਣ ਨੂੰ ਯੱਡ ਸੁਰੱਖਿਆ ਮਿਲੀ ਸੀ ਗੁਰੂ ਪਿਆਰਿਓ। ਪਤਾ ਨੀ ਕਿੰਨੇ ਕੁ ਸਿਪਾਹੀ ਆਰੇ ਪਾਸੇ ਤੁਰੇ ਫਿਰਦੇ ਹੁੰਦੇ ਸੀ, ਪਰ ਉਸ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਦੋਂ ਕਿਰਪਾ ਵਧੀ। ਇੰਦਰਾ ਗਾਂਧੀ ਨੇ ਥੋੜੇ ਬਾਡੀਗਾਰਡ ਰੱਖੇ ਹੋਏ ਸੀ ਗੁਰੂ ਪਿਆਰਿਓ, ਇੰਦਰਾ ਗਾਂਧੀ ਦੇ ਕੋਲ ਵੀ ਯੱਡ ਸੁਰੱਖਿਆ ਸੀ ਨਾ, ਪਰ ਜਦੋਂ ਉਸ ਸੋਢੀ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਉਹ ਯੱਡ ਸੁਰੱਖਿਆ ਦੇ ਵਿੱਚੋਂ ਨਿਕਲ ਆਉਂਦੇ ਨੇ। ਔਰ ਏਦਾਂ ਹੀ ਇਹਦੀ ਯੱਡ ਸੁਰੱਖਿਆ ਦੇ ਵਿੱਚੋਂ ਇਹਦਾ ਗਾਟਾ ਵੱਢ ਕੇ ਲੈ ਗਿਆ ਬੀਕਾਨੇਰ ਦੀ ਧਰਤੀ ਤੇ ਮਗਰ ਚੀਕ ਝਿਆੜਾ ਪਿਆ ਔਰ ਸਾਰਾ ਲਾਹੌਰ ਕੰਬ ਗਿਆ। ਜ਼ਕਰੀਆ ਖਾਨ ਨੂੰ ਆਪਣਾ ਫਿਕਰ ਬਣ ਗਿਆ ਵੀ ਜੇ ਮੱਸੇ ਰੰਗਣ ਨੂੰ ਇੰਨੀ ਸੁਰੱਖਿਆ ਦੇ ਵਿੱਚੋਂ ਸਿੰਘ ਆ ਕੇ ਕਤਲ ਕਰ ਸਕਦੇ ਨੇ ਤੇ ਮੇਰੇ ਵਾਸਤੇ ਵੀ ਉਹਨਾਂ ਨੂੰ ਕੋਈ ਬਾਲੀ ਗੱਲ ਨਹੀਂ। ਗੁਰੂ ਪੈ ਰਹੇ ਹੋ ਸੱਚ ਜੇ ਇਹ ਗੱਲ ਸੱਚ ਹੈ ਕਿ ਇੱਕ ਵਾਰ ਏਦਾਂ ਦਾ ਮੌਕਾ ਬਣ ਗਿਆ ਸੀ 2000 ਸਿੰਘ ਇਕੱਠੇ ਹੋ ਕੇ ਆਪਣੇ ਭੇਸ ਬਦਲ ਕੇ ਮੁਸਲਮਾਨਾਂ ਦੇ ਭੇਸ ਦੇ ਵਿੱਚ ਲਾਹੌਰ ਮੋਚੀ ਦਰਵਾਜ਼ੇ ਦੇ ਵਿੱਚ ਦੀ ਅੰਦਰ ਐਂਟਰ ਹੋ ਗਏ ਸਨ ਕਿ ਇਹ ਜ਼ਕਰੀਆ ਖਾਨ ਸੂਬੇਦਾਰ ਆਵੇਗਾ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਵਾਸਤੇ। ਮਸੀਤ ਵਿੱਚ ਨਮਾਜ਼ ਪੜ੍ਹਨ ਵਾਸਤੇ ਜਾਂਦਾ ਸੀ ਹਰ ਜੁੰਮੇ ਵਾਲੇ ਦਿਨ, ਪਰ ਕੋਈ ਐਸੀ ਕੁਦਰਤ ਦੀ ਖੇਡ ਉਸ ਦਿਨ ਇਹ ਨਾ ਗਿਆ ਤਾਂ ਉਹ ਵਿਚਾਰੇ ਸਿੰਘਾਂ ਨੂੰ ਓਦਾਂ ਹੀ ਖਾਲੀ ਮੁੜਨਾ ਪਿਆ। 2000 ਸਿੰਘਾਂ ਦਾ ਇਹਨੂੰ ਪਤਾ ਲੱਗ ਚੁੱਕਾ ਸੀ ਇੱਥੋਂ ਤੱਕ ਗੁਰੂ ਕਾ ਖਾਲਸਾ ਪਹੁੰਚ ਚੁੱਕਾ ਔਰ ਮੈਨੂੰ ਵੀ ਬਹੁਤੇ ਦਿਨ ਸ਼ਾਇਦ ਜੀਣ ਵਾਸਤੇ ਨਾ ਮਿਲਣ। ਤੇ ਸਤਸੰਗ ਜੀ ਨੇ ਗੁੱਸੇ ਦੇ ਵਿੱਚ ਆ ਕੇ ਇਹਨੇ ਫਿਰ ਆਪਣੇ ਜਿਹੜੇ ਚੌਧਰੀ ਸੀ ਉਹਨਾਂ ਨੂੰ ਸੱਦਿਆ ਤੇ ਚੌਧਰੀਆਂ ਨੂੰ ਦਬਕੇ ਮਾਰ ਮਾਰ ਕੇ ਪੁੱਛਦਾ ਉਹ ਤੁਸੀਂ ਕਹਿੰਦੇ ਸੀ ਅਸੀਂ ਖਾਲਸਾ ਖਤਮ ਕਰ ਦਿੱਤਾ ਤੇ ਆਹ ਕਿੱਥੋਂ ਆ ਗਏ ਜਿਹੜੇ ਦਿਨ ਦਿਹਾੜੇ ਮੱਸੇ ਦਾ ਸਿਰ ਵੱਢ ਕੇ ਲੈ ਗਏ। ਸੋ ਗੁਰੂ ਪੈ ਰਹੇ ਹੋ ਫਟਕਾਰਾਂ ਪਾਉਂਦਾ ਹੋਇਆ ਇਹ ਸੂਬੇਦਾਰ ਆਪਣੇ ਚੌਧਰੀਆਂ ਨੂੰ ਇਉਂ ਸੰਬੋਧਨ ਕਰ ਰਿਹਾ।

ਜ਼ਕਰੀਆ ਖਾਨ ਨੇ ਇਲਾਕੇ ਦੇ ਚੌਧਰੀਆਂ ਨੂੰ ਮੰਗਾ ਲਿਆ। ਹੁਣ ਚੌਧਰੀ ਇਹ ਜਿਹੜੇ ਮਾਝੇ ਦੇ ਏਰੀਏ ਦੇ ਵਿੱਚ ਚੌਧਰੀ ਸਨ, ਇਹ ਤਕਰੀਬਨ ਜ਼ਿਆਦਾ ਹਿੰਦੂ ਘਰਾਣਿਆਂ ਦੇ ਵਿੱਚੋਂ ਸਨ। ਇਹਨਾਂ ਦੇ ਵਿੱਚੋਂ ਇੱਕ ਸਾਹਿਬ ਰਾਏ ਸੀ, ਇੱਕ ਧਰਮਦਾਸ ਸੀ, ਔਰ ਹਰ ਭਗਤ ਨਿਰੰਜਣੀਆਂ ਔਰ ਇਹਨਾਂ ਦੇ ਵਿੱਚ ਇੱਕ ਮੱਸਾ ਰੰਗੜ, ਇਹ ਮੁਸਲਮਾਨ ਸੀ, ਔਰ ਬਾਕੀ ਤਕਰੀਬਨ ਇਹ ਹਿੰਦੂ ਘਰਾਣਿਆਂ ਦੇ ਵਿੱਚੋਂ ਸਨ। ਔਰ ਗੁਰੂ ਪਿਆਰਿਓ, ਇਹਦਾ ਕਾਰਨ ਬਈ ਇਹ ਲੋਕ ਕੁਛ ਕੁ ਪੈਸਿਆਂ ਦੀ ਖਾਤਰ ਇਹ ਆਪਣੇ ਭਰਾਵਾਂ ਦਾ ਜਿੱਥੇ ਕਤਲ ਵੀ ਕਰ ਰਹੇ ਸਨ, ਉੱਥੇ ਸਰਕਾਰ ਨੂੰ ਦੱਸ ਕੇ ਫਲਾਨੇ ਪਿੰਡ ਦੇ ਵਿੱਚ ਇੰਨੇ ਸਿੰਘ ਰਹਿੰਦੇ ਹੀ ਹੋ, ਔਰ ਉਹਨਾਂ ਨੂੰ ਗ੍ਰਿਫਤਾਰ ਕਰਵਾ ਕੇ ਇਨਾਮ ਲੈਂਦੇ ਸੀ। ਸਿੰਘ ਦੀ ਦੱਸ ਪੈਣੀ ਪਾਉਣੀ ਉੱਥੇ ਵੱਖਰਾ ਇਨਾਮ, ਸਿੰਘ ਨੂੰ ਆਪ ਲੜ ਕੇ ਕਤਲ ਕਰ ਦੇਣਾ ਉਹ ਵੱਖਰਾ ਇਨਾਮ, ਤੇ ਜੇ ਜਿਉਂਦੇ ਨੂੰ ਕਿਤੇ ਸਰਕਾਰ ਦੇ ਹਵਾਲੇ ਕਰ ਦੇਣਾ ਉਹ ਵੱਖਰਾ ਇਨਾਮ। ਇਹ ਤੁਹਾਡੇ ਬਾਬਿਆਂ ਦਾਦਿਆਂ ਦੇ ਗੁਰੂ ਪਿਆਰਿਓ, ਦਰਅਸਲ ਇਤਿਹਾਸ ਸੁਣਾਉਣ ਦਾ ਮਤਲਬ ਇਹੀ ਹੈ ਕਿ ਜਿਹੜੀਆਂ ਅਸੀਂ ਅੱਜ ਐਸ਼ਾਂ ਕਰ ਰਹੇ ਹਾਂ, ਸਵਰਗਾਂ ਦੀ ਜ਼ਿੰਦਗੀ ਜੀ ਰਹੇ ਵਿਦੇਸ਼ਾਂ ਦੇ ਵਿੱਚ ਬੈਠ ਕੇ, ਇਹ ਜਿਹੜੀ ਸਿੱਖੀ ਨੂੰ ਸਾਂਭਣ ਵਾਸਤੇ, ਸਿੱਖੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਤੇ ਸਿੱਖ ਰਿਆਜ ਨੂੰ ਪੈਦਾ ਕਰਨ ਵਾਸਤੇ ਸਾਡੇ ਬਾਬਿਆਂ ਨੇ ਕਿੱਦਾਂ ਦੇ ਝੱਖੜ ਚੱਲੇ ਸੀ, ਕਿਹੜੀ ਮਿੱਟੀ ਦੇ ਉਹ ਬਣੇ ਹੋਏ ਸੀ। ਗੁਰੂ ਪਿਆਰਿਓ, ਜੇ ਆਪਾਂ ਦੇਖੀਏ, ਇੱਕ ਦਿਨ ਕਿਸੇ ਨੂੰ ਤੰਗ ਕੀਤਾ ਜਾਵੇ, ਦੋ ਦਿਨ ਤੰਗ ਕੀਤਾ ਜਾਵੇ, ਬੰਦਾ ਹਕੂਮਤ ਦੀ ਅਧੀਨਗੀ ਮੰਗ ਲੈ ਮੰਨ ਲੈਂਦਾ। ਦੱਸੋ ਵੀ ਤੁਸੀਂ ਕਿੱਦਾਂ ਚਾਹੁੰਦੇ, ਅਸੀਂ ਉੱਦਾਂ ਹੀ ਮੰਨ ਲੈਂਦੇ ਹਾਂ। ਤੇ ਹਕੂਮਤ ਕੀ ਕਹਿੰਦੀ ਸੀ, ਤੁਸੀਂ ਆਪਣਾ ਵੱਖਰਾਪਨ ਛੱਡ ਕੇ ਇਸਲਾਮ ਦੇ ਵਿੱਚ ਆ ਜਾਓ, ਤੁਸੀਂ ਮੁਸਲਮਾਨ ਬਣ ਜਾਓ। ਤੇ ਗੁਰੂ ਪਿਆਰਿਓ, ਇਹ ਸ਼ਰਤਾਂ ਜਿਨ੍ਹਾਂ ਨੇ ਨਹੀਂ ਮੰਨੀਆਂ, ਜਿਹੜੇ ਇਸ ਸ਼ਰਤਾਂ ਨੂੰ ਨਹੀਂ ਮੰਨਿਆ, ਅਸੀਂ ਸਿੱਖੀ ਧਰਮ ਦੇ ਵਿੱਚ ਹੀ ਰਹਿਣਾ ਆ। ਇਹ ਜੇ ਆਪਾਂ ਨੌਵੇਂ ਪਾਤਸ਼ਾਹ ਦੀ ਗੱਲ ਕਰੀਏ ਤੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਇੱਕ ਸਿੱਖ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਆਰੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ ਸੀ। ਕਹਿੰਦੇ ਨਹੀਂ ਨਹੀਂ ਠੀਕ ਆ, ਤੁਹਾਡਾ ਧਰਮ ਵੱਖਰਾ, ਸਾਡਾ ਗੁਰੂ ਨੇ ਸਾਨੂੰ ਵੱਖਰੇ ਬਣਾਇਆ, ਅਸੀਂ ਤੁਹਾਡੇ ਵਿੱਚ ਕਿੱਦਾਂ ਰਲ ਜਾਵਾਂਗੇ। ਔਰ ਇੱਕ ਗੁਰੂ ਕੇ ਸਿੱਖ ਨੂੰ ਦੇਗ ਦੇ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ, ਰੂਹ ਦੇ ਵਿੱਚ ਬੰਨ ਕੇ ਸ਼ਹੀਦ ਕਰ ਦਿੱਤਾ। ਔਰ ਜ਼ਕਰੀਆ ਖਾਨ ਦੇ ਸਮੇਂ ਦੀ ਆਪਾਂ ਗੱਲ ਕਰਦੇ ਹਾਂ ਨਾ, ਤੇ ਜੇ ਆਪਾਂ ਉਸ ਤੋਂ ਵੀ ਪਹਿਲਾਂ ਦੀ ਗੱਲ ਕਰੀਏ ਤੇ ਕਲਗੀਆਂ ਵਾਲੇ ਪਾਤਸ਼ਾਹ ਦੇ ਦੋ ਮਾਸੂਮ ਜਿੰਦਾਂ, ਦੁੱਧ ਚੁੰਘਦੀਆਂ ਜਿੰਦਾਂ, ਗੁਰੂ ਪਿਆਰਿਓ 7 ਸਾਲ ਤੇ 9 ਸਾਲ ਸਾਡੇ ਨਿਆਣਿਆਂ ਨੂੰ ਹਲੇ ਮੂੰਹ ਧੋਣ ਦਾ ਨਹੀਂ ਪਤਾ, ਉਹ ਧਰਮ ਦੀਆਂ ਗੱਲਾਂ ਕਰਦੇ ਨੇ ਉਹ ਬਾਬੇ, ਇਸ ਕਰਕੇ ਬਾਬੇ ਕਹੀਦਾ ਉਹਨਾਂ ਨੂੰ। 7 ਸਾਲ ਤੇ 9 ਸਾਲ ਦੇ ਸਾਡੇ ਬਾਬੇ ਸੀ ਉਹ, ਉਹਨਾਂ ਨੂੰ ਧਰਮ ਦਾ ਬਹੁਤ ਜ਼ਿਆਦਾ ਗਿਆਨ ਸੀ, ਧਰਮ ਦੀ ਗੱਲ ਕਰਦਿਆਂ। ਔਰ ਉਸ ਵੇਲੇ ਵਜ਼ੀਰ ਖਾਨ ਨੂੰ ਝੁਕਣਾ ਪੈ ਗਿਆ ਸੀ, ਬੜੇ ਲਾਲਚ ਦਿੱਤੇ ਗਏ, ਤਸੀਹੇ ਡਰਾਵੇ ਦਿੱਤੇ ਗਏ, ਪਰ ਉਹਨਾਂ ਧਰਮ ਨਹੀਂ ਤਿਆਗਿਆ, ਆਪਣੀਆਂ ਸਿੱਖ ਰਾਜ ਦੀਆਂ ਗੱਲਾਂ ਕੀਤੀਆਂ। ਔਰ ਤੁਹਾਡੇ ਅਡਰੇਪਨ ਦਾ ਕਰਕੇ ਇੱਕ 90 ਸਾਲ ਦਾ ਬਜ਼ੁਰਗ ਬਾਬਾ ਲਾਹੌਰ ਦੇ ਨਖਾਸ ਚੌਂਕ ਦੇ ਵਿੱਚ ਆਪਣਾ ਧਰਮ ਨਹੀਂ ਤਿਆਗਣਾ, ਤੁਸੀਂ ਬੰਦ ਕੱਟਣਾ ਤੇ ਕੱਟ ਦਿਓ। ਜੇ ਤੁਹਾਡੀ ਸ਼ਰ੍ਹਾਂ ਕਹਿੰਦੀ ਹੈ ਵੀ ਇਹਦਾ ਬੰਦ ਕੱਟ ਦਿਓ, ਤੇ ਕਹਿੰਦਾ ਆਹ ਬੈਠਾ ਹੀ ਉਹ ਕੱਟ ਦਿਓ ਮੇਰਾ ਬੰਦ। ਤੇ ਗੁਰੂ ਪਿਆਰਿਓ, 90-92 ਸਾਲ ਦੀ ਉਮਰ ਦੇ ਇੱਕ ਬਾਬੇ ਦਾ ਇਕੱਲੇ ਪੋਟੇ ਤੋਂ ਲੈ ਕੇ ਅਖੀਰ ਗਰਦਨ ਦੇ ਉੱਤੇ ਵਾਰ ਚੱਲਦਾ, ਏਦਾਂ ਦੀਆਂ ਸ਼ਹੀਦੀਆਂ ਹੋਈਆਂ, ਪੁੱਠੀਆਂ ਖੱਲਾਂ ਲਾ ਦਿੱਤੀਆਂ ਗਈਆਂ ਆਪਣੇ ਬਾਬਿਆਂ ਦੀਆਂ। ਮਾਣ ਕਰੋ ਆਪਣੇ ਆਪ। ਅੱਜ ਠੀਕ ਹੈ, ਸਾਡੀ ਕੌਮ ਜਿਹੜੀ ਆ ਇਹ ਅਡਰੇ ਜੇ ਰਾਹ ਦੇ ਉੱਤੇ ਪੈ ਗਈ ਹੈ, ਗੁਰੂ ਮਹਾਰਾਜ ਜੀ ਕੋ ਆਈਦਾ ਤੇ ਇੱਕ ਫੋਰਮੈਲਿਟੀ ਦੇ ਤੌਰ ਤੇ ਅਸੀਂ ਆਉਂਦੇ ਹਾਂ, ਪਰ ਸਾਡੇ ਮਨ ਦੇ ਵਿੱਚ ਗੁਰੂ ਪਿਆਰਿਓ ਉਹ ਸਿੱਖਾਂ ਵਾਲਾ ਜਾਂ ਗੁਰੂਆਂ ਵਾਲਾ ਜਿਹੜਾ ਨਾ ਚੇਤਾ ਉਹ ਭੁੱਲ ਚੁੱਕਾ ਹੈ। ਜੇ ਸਾ ਸੰਗਤ ਜੀ ਸਾਨੂੰ ਚੇਤਾ ਹੋਵੇ ਵੀ ਇਹ ਗੁਰੂ ਨੇ ਸਾਡੀ ਖਾਤਰ ਤੱਤੀਆਂ ਤਵੀਆਂ ਦਾ ਸੇਕ ਦਾ ਆਨੰਦ ਮਾਣਿਆ ਹੋਇਆ, ਤੇ ਗੁਰੂ ਪਿਆਰਿਓ ਅਸੀਂ ਸਾਡੀ ਅੱਜ ਕੌਮ ਗੁਰੂ ਨੂੰ ਪਿੱਠਾਂ ਥੋੜੋਂ ਦਿਖਾਵੇ, ਛੋਟੇ ਛੋਟੇ ਲਾਲਚਾਂ ਜਾਂ ਥੋੜੀਆਂ ਗੁਰੂ ਪਿਆਰਿਓ ਆਪਣੇ ਆਪ ਨੂੰ ਸੋਹਣੇ ਲੱਗਣ ਦਾ ਕਰਕੇ ਅਸੀਂ ਗੁਰੂ ਤੋਂ ਬੇਮੁੱਖ ਥੋੜੋ ਹੁੰਦੇ ਰਹੀਏ। ਇਹਨਾਂ ਕੇਸਾਂ ਦੀ ਮਹਾਨਤਾ ਦੱਸੀ ਸੀ, ਆਉਣ ਵਾਲੇ ਟਾਈਮ ਦੇ ਵਿੱਚ ਮੈਂ ਭਾਈ ਤਾਰੂ ਸਿੰਘ ਦਾ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰਾਂਗਾ, ਉਹਨੇ ਖੋਪਰ ਲਵਾ ਲਿਆ ਸੀ। ਤੁਸੀਂ ਇੰਡੀਪੈਂਡੈਂਟ ਹੋ,
ਅਸੀਂ ਇਹਨਾਂ ਸਟੇਜਾਂ ਤੇ ਇਹ ਗੱਲਾਂ ਸਿਰਫ ਕਹਿ ਸਕਦੇ ਹਾਂ ਤੁਹਾਨੂੰ, ਤੁਹਾਨੂੰ ਕੋਈ ਕੰਪੈਲ ਨਹੀਂ ਕਰ ਸਕਦੇ। ਅਸੀਂ ਤਾਂ ਕਹਿ ਸਕਦੇ ਹਾਂ ਕਿਉਂਕਿ ਅਸੀਂ ਗੁਰੂ ਦਾ ਦਿੱਤਾ ਖਾਂਦੇ ਹਾਂ, ਅਸੀਂ ਇੱਥੇ ਗੁਰੂ ਦੀ ਗੱਲ ਤਾਂ ਹੀ ਕਰ ਰਹੇ ਹਾਂ ਨਾ। ਸਤਸੰਗ ਜੀ, ਇੱਕ ਏਦਾਂ ਦਾ ਵੀ ਸਮਾਂ ਆਇਆ ਜਦੋਂ ਪਿੰਡਾਂ ਦੇ ਵਿੱਚੋਂ ਇਹਨਾਂ ਚੌਧਰੀਆਂ ਦੇ ਕੋਲੋਂ ਹਨਾ ਮਾਰਨ ਵਾਸਤੇ ਸਹਿੰਗੀ ਮੁੱਕ ਗਏ। ਹੁਣ ਮੂੰਹ ਪਿਆ ਹੋਇਆ ਸੀ ਪੈਸਿਆਂ ਨੂੰ, ਮੂੰਹ ਪੈਸਿਆਂ ਨੂੰ ਪਿਆ ਵੀ ਕਿਹਨੂੰ ਹੁਣ ਕਿੱਦਾਂ ਕਰੀਏ, ਸਿੰਘ ਤੇ ਸਾਰੇ ਮੁਕਾਤੇ ਆ, ਹੁਣ ਕਿਹਦਾ ਸਿਰ ਵੱਢ ਕੇ ਲੈ ਕੇ ਜਾਈਏ, ਹੁਣ ਕੀ ਲੈ ਕੇ ਜਾਈਏ ਚੌਧਰੀ ਦੇ ਕੋਲ ਵੀ ਹੁਣ ਚੌਧਰੀ ਸਾਹਿਬ ਸਾਨੂੰ ਇਨਾਮ ਦੇ, ਅਸੀਂ ਸਿੱਖ ਲੈ ਕੇ ਆਏ ਹਾਂ, ਸਿੱਖ ਤੇ ਸਾਰੇ ਮੁੱਕ ਗਏ, ਉਹ ਜੰਗਲਾਂ ਦੇ ਵਿੱਚ ਚਲੇ ਗਏ, ਆਪਣੇ ਆਪ ਦੇ ਵਿੱਚ ਰੂਹ ਪੋਚ ਹੋ ਗਏ। ਤੇ ਗੁਰੂ ਪਿਆਰਿਓ, ਫਿਰ ਇਹਨਾਂ ਹੰਕਾਰੀ ਤੇ ਲਾਲਚੀ ਚੌਧਰੀਆਂ ਨੇ ਛੋਟੀਆਂ ਛੋਟੀਆਂ ਬੱਚੀਆਂ, ਹੁਣ ਬੱਚੀਆਂ ਦੇ ਦਾੜੀ ਨਹੀਂ ਆਉਂਦੀ, ਛੋਟੀ ਉਮਰ ਦੀਆਂ ਬੱਚੀਆਂ ਭਾਵੇਂ 18-20 ਸਾਲ ਤੱਕ ਦੀਆਂ ਬੱਚੀਆਂ ਦੇ ਉਹਨਾਂ ਦੇ ਵਾਲ ਪਿੱਛੇ ਨੂੰ ਸੈੱਟ ਕੇ ਉਹਨਾਂ ਦੇ ਜੂੜੇ ਖੋਲ ਕੇ ਤੇ ਪੇਸ਼ ਕਰ ਲੱਗ ਪਏ ਵੀ ਆਹ ਹਲੇ ਸਿੰਘ ਜਿਹੜਾ ਸੀ ਨਾ ਇਹ ਸਿੰਘ ਦਾ ਪੋਤ ਹੈ, ਔਰ ਇਹ ਵੀ ਬਾਗੀਆਂ ਦੇ ਨਾਲ ਇਹ ਗੱਲਾਂ ਬਾਤਾਂ ਕਰਦਾ ਦੇਖਿਆ, ਇਹਨੇ ਵੀ ਬਾਗੀ ਬਣ ਜਾਣਾ ਸੀ, ਔਰ ਇਹਨਾਂ ਬੱਚੀਆਂ ਦੇ ਸਿਰ ਵੱਢ ਵੱਢ ਕੇ ਵੀ ਪੇਸ਼ ਕਰ ਦਿੱਤੇ। ਧੀਆਂ ਨੂੰ ਕਤਲ ਕਰ ਕਰਕੇ ਇਨਾਮ ਲੈ ਵੀ ਆਉਣ ਵਾਲੇ ਸਮੇਂ ਵਿੱਚ ਇਹ ਵੀ ਸਿੰਘ ਜਿਹੜਾ ਇਹ ਖਾੜਕੂ ਬਣਨਾ ਸੀ। ਤੇ ਗੁਰੂ ਪਿਆਰਿਓ, ਫਿਰ ਬਾਅਦ ਵਿੱਚ ਜਦੋਂ ਹਕੂਮਤ ਨੂੰ ਪਤਾ ਲੱਗਾ ਨਾ ਵੀ ਕੁਝ ਲੋਕ ਇੱਦਾਂ ਦੀਆਂ ਚੋਰੀਆਂ ਕਰਕੇ ਬੇਈਮਾਨੀ ਦੇ ਨਾਲ ਔਰਤਾਂ ਨੂੰ ਧੀਆਂ ਨੂੰ ਕਤਲ ਕਰ ਕਰਕੇ ਤੇ ਸਾਡੇ ਕੋਲੋਂ ਇਨਾਮ ਲੈ ਗਏ, ਔਰ ਉਸ ਵੇਲੇ ਫਿਰ ਸਰਕਾਰ ਨੇ ਪਤਾ ਕੀ ਆਖਿਆ, ਕਹਿੰਦੇ ਜਿਹੜੀਆਂ ਔਰਤ ਆ ਜਿਹੜੀ ਧੀ ਆ ਨਾ ਉਹਦੇ ਕੰਨ ਦੇ ਵਿੱਚ ਛੇਦ ਪਾ ਦਿੱਤਾ ਕਰੋ, ਉਹਦੇ ਕੰਨ ਬਿੰਨ ਦਿਆ ਕਰੋ, ਔਰ ਜਦੋਂ ਇਹ ਲੋਕ ਸਾਡੇ ਕੋਲ ਲੈ ਕੇ ਆਇਆ ਕਰਨਗੇ ਕੱਟਿਆ ਸਿਰ ਤੇ ਸਾਨੂੰ ਘੱਟੋ ਘੱਟ ਸ਼ਨਾਖਤ ਤੇ ਹੋ ਜੂ ਬਈ ਇਹ ਬੰਦਾ ਨਹੀਂ ਸੀ, ਇਹ ਲੜਕਾ ਨਹੀਂ ਸੀ, ਇਹ ਲੜਕੀ ਸੀ, ਔਰ ਫਿਰ ਅਸੀਂ ਉਹਦਾ ਇਨਾਮ ਨਹੀਂ ਦੇਵਾਂਗੇ। ਖਾਸ ਕਰਕੇ ਹਿੰਦੂਆਂ ਦੀਆਂ ਲੜਕੀਆਂ ਨਾਲ ਏਦਾਂ ਹੋਇਆ, ਕਿਉਂਕਿ ਸਿੱਖ ਤੇ ਆਪਣੇ ਧੀਆਂ ਪੁੱਤਾਂ ਨੂੰ ਲੈ ਕੇ ਜੰਗਲਾਂ 'ਚ ਨਿਕਲ ਜਾਂਦੇ ਸੀ ਤੇ ਹਿੰਦੂ ਪਰਿਵਾਰਾਂ ਦੀਆਂ ਲੜਕੀਆਂ ਨੂੰ ਫੜ ਫੜ ਕੇ, ਤੇ ਗੁਰੂ ਪਿਆਰਿਓ ਉਦੋਂ ਤੋਂ ਪਏ ਹਿੰਦੂ ਬੱਚੀਆਂ ਆਪਣੇ ਕੰਨ ਬਿੰਨਣ ਲੱਗ ਪਈਆਂ, ਔਰ ਜਦੋਂ ਕੰਨ ਦੇ ਵਿੱਚ ਪਾਇਆ ਹੋਇਆ ਛੇਕ ਮੁਗਲ ਦੇਖ ਲੈਂਦੇ ਸੀ ਤੇ ਨਾ ਕਰਦੇ, ਨਹੀਂ ਨਹੀਂ ਭਾਈ ਇਹ ਖਾੜਕੂ ਨਹੀਂ ਆ, ਇਹ ਲੜਕਾ ਨਹੀਂ ਹੈ। ਤੇ ਗੁਰੂ ਪਿਆਰਿਓ ਅਫਸੋਸ ਕਿ ਉਸ ਰਿਵਾਜ ਨੂੰ ਅੱਜ ਸਾਡੇ ਨੌਜਵਾਨਾਂ ਨੇ ਅਪਣਾ ਲਿਆ, ਔਰ ਇਸ ਰਿਵਾਜ ਨੂੰ ਔਰ ਸੀ

ਬੈਠੇ ਆ। ਜਦੋਂ ਅਸੀਂ ਛੋਟੇ ਹੁੰਦੇ ਸੀ ਨਾ ਤੇ ਆਪਣੇ ਤਾਇਆ ਚਾਚਿਆਂ ਨੂੰ ਆਪਣੇ ਡੈਡੀ ਹੁਣਾਂ ਨੂੰ ਗੱਲਾਂ ਕਰਦਿਆਂ ਦੇਖਣਾ ਤੇ ਉਹਨਾਂ ਦੇ ਵਿੱਚ ਜਾ ਜਾ ਕੇ ਵੜਨਾ ਵੀ ਇਹ ਕੀ ਗੱਲਾਂ ਕਰਦੇ, ਇਹਨਾਂ ਤੋਂ ਪਤਾ ਕਰੀਏ ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਸਾਡੇ ਬਜ਼ੁਰਗ। ਇੱਕ ਸ਼ੌਂਕ ਹੁੰਦਾ ਸੀ ਗੱਲਾਂ ਸੁਣਨ ਦਾ। ਹੁਣ ਘਰ ਦੇ ਜੇ ਚਾਰ ਜੀ ਹੈ ਨਾ, ਪਹਿਲੀ ਤੇ ਗੱਲ ਇੱਕੋ ਕਮਰੇ ਵਿੱਚ ਬਹਿੰਦੇ ਹੀ ਨਹੀਂ ਚਾਰ ਜੀ, ਆਪੋ ਆਪਣੇ ਸੀਪਰੇਟ ਕਮਰੇ ਹੋ ਗਏ, ਆਪੋ ਆਪਣੇ ਪ੍ਰਸ਼ਾਦਾ ਛਕਿਆ, ਉਹ ਚਲੋ ਆਪੋ ਆਪਣੇ ਕਮਰਿਆਂ ਵਿੱਚ ਸੋਵੋ, ਕਿਸੇ ਕੋ ਗੱਲ ਕਰਨ ਦਾ ਟਾਈਮ ਹੀ ਹੈ ਨਹੀਂ। ਗੁਰੂ ਪਿਆਰਿਓ, ਆਪਣੇ ਸੱਭਿਆਚਾਰ ਵਾਸਤੇ ਕਿੱਥੇ ਆਪਣੇ ਧੀਆਂ ਪੁੱਤਾਂ ਦੇ ਨਾਲ ਗੱਲਾਂ ਕਰਨੀਆਂ। ਹਾਂ, ਜੇ ਕਿਤੇ ਮਾੜਾ ਮੋਟਾ ਕਿਤੇ ਮੌਕਾ ਮਿਲ ਗਿਆ ਨਾ ਵੀ ਚਾਰਾਂ ਜਾਣਿਆਂ ਨੂੰ ਇੱਕ ਕਮਰੇ ਵਿੱਚ ਬੈਠਣ ਦਾ, ਤੇ ਬੈਠੇ ਹੈ, ਸਾਡੀਆਂ ਸ਼ਕਲਾਂ ਉੱਥੇ ਹੈ, ਉੱਥੇ ਸਾਡੀਆਂ ਬੋਡੀਆਂ ਜ਼ਰੂਰ ਮੌਜੂਦ ਹੈ, ਪਰ ਚੋਰਾਂ ਕੋਲ ਆਪੋ ਆਪਣੇ ਮੋਬਾਈਲ ਕੱਢੇ ਹੋਇਆ ਤੇ ਮੋਬਾਈਲਾਂ ਦੇ ਉੱਤੇ ਉਂਗਲਾਂ ਮਾਰੀ ਜਾਂਦੇ, ਨਾ ਪੁੱਤ ਮਾਂ ਦੇ ਨਾਲ ਗੱਲ ਕਰਦਾ, ਨਾ ਪਿਓ ਦੇ ਨਾਲ ਕਰਦਾ, ਤੇ ਨਾ ਮਾਂ ਆਪਣੇ ਧੀ ਪੁੱਤ ਨਾਲ ਗੱਲ ਕਰਦੀ, ਉਹ ਵੀ ਮੋਬਾਈਲ ਤੇ ਲੱਗੀ ਆ, ਪਿਓ ਵੀ ਮੋਬਾਈਲ ਤੇ ਲੱਗਾ, ਧੀ ਵੀ ਲੱਗੀ ਹੈ ਤੇ ਪੁੱਤ ਵੀ ਲੱਗੇ। ਗੁਰੂ ਪਿਆਰਿਓ, ਇਹੋ ਜਿਹੇ ਸੱਭਿਆਚਾਰ ਦੇ ਵਿੱਚੋਂ ਅਸੀਂ ਸਿੱਖੀ ਨੂੰ ਕਿੱਥੋਂ ਵਧਾ ਲਾਂਗੇ। ਚਾਹੀਦਾ ਸੀ ਜੇ ਅੱਜ ਸਬੱਬ ਮਿਲਿਆ ਸਾਡੇ ਕੋਲ, ਮੇਰੀ ਧੀ ਬੈਠੀ ਹੈ, ਮੇਰਾ ਪੁੱਤ ਬੈਠਾ, ਉਹਨਾਂ ਕੋਲ ਕੋਈ ਅਸੀਂ ਆਪਣਾ ਪਿਛੋਕੜ, ਆਪਣੀ ਬੈਕਗ੍ਰਾਉਂਡ ਦੱਸੀਏ ਕਿ ਤੁਹਾਡੇ ਦਾਦੇ ਨੇ ਕਿੰਨੀਆਂ ਮਿਹਨਤਾਂ ਕਰਕੇ ਪੰਜਾਬ ਦੇ ਵਿੱਚ ਜਿਹੜਾ ਘਰ ਆ ਨਾ, ਉਹ ਜਿਹੜੀ ਕੋਠੀ ਪਈ ਆ ਪੰਜਾਬ ਦੇ ਵਿੱਚ ਚੜ੍ਹਦੇ ਪਾਸੇ, ਤੁਹਾਡੇ ਦਾਦੀ ਦਾਦੇ ਨੇ ਕਿੱਦਾਂ ਮਿਹਨਤਾਂ ਕੀਤੀਆਂ। ਪੁੱਤ, ਤੁਹਾਡੀ ਦਾਦੀ ਨੰਗੇ ਪੈਰੀ ਆਪਣੇ ਤੁਹਾਡੇ ਬਾਬੇ ਦਾ ਪ੍ਰਸ਼ਾਦਾ ਲੈ ਕੇ ਜਾਂਦੀ ਹੁੰਦੀ ਸੀ, ਤਿੰਨ ਤਿੰਨ ਚਾਰ ਚਾਰ ਨਿਆਣੇ ਨਾਲੇ ਉਹਨੇ ਪਾਲੇ, ਤੇ ਨਾਲੇ ਆਪਣੇ ਸਿਰ ਦੇ ਉੱਤੇ ਰੋਟੀਆਂ ਦਾ ਛਾਬਾ ਚੱਕ ਕੇ, ਤੇ ਤੁਹਾਡਾ ਦਾਦਾ ਖੇਤਾਂ ਦੇ ਵਿੱਚ ਹਲ ਵਾਉਂਦਾ ਸੀ, ਤੇਰੇ ਦਾਦੇ ਦੇ ਆਉਣ ਤੋਂ ਪਹਿਲਾਂ ਤੁਹਾਡੀ ਦਾਦੀ ਚੌਵਾਂ ਪੰਜਾਂ ਪਸ਼ੂਆਂ ਨੂੰ ਪੱਠੇ ਵੀ ਪਾ ਦਿੰਦੀ ਸੀ, ਆਹ ਗੱਲਾਂ ਕਰਨੀਆਂ ਬਣਦੀਆਂ ਸੀ। ਪਰ ਨਹੀਂ ਪਿਆਰਿਓ, ਅਸੀਂ ਆਪਣਾ ਸੱਭਿਆਚਾਰ ਭੁੱਲ ਗਏ, ਸਭ ਕੁਝ ਭੁੱਲ ਗਏ, ਨਿਆਣਿਆਂ ਦੀ ਤੇ ਮੁਹੱਬਤ। ਹੁਣ ਗੁਰੂ ਪਿਆਰਿਓ, ਹਾਂ ਫਿਰ ਜਦੋਂ ਨਹੀਂ ਗੱਲਾਂ ਕੀਤੀਆਂ ਆਪਣੇ ਬੱਚਿਆਂ ਦੇ ਨਾਲ, ਤੇ ਹੋਇਆ ਕੀ, ਹੁਣ ਜਿਹਨਾਂ ਦੇਸ਼ਾਂ ਦੇ ਵਿੱਚ ਤੁਸੀਂ ਵੱਸਦੇ ਹੋ ਨਾ, ਉੱਥੇ ਪਤਾ ਕਿ ਬੱਚੇ ਆਪਣੀ ਕਿੰਨੀ ਕੁ ਸੁਣਦੇ ਆ। 18 ਸਾਲਾਂ ਦੀ ਹੋਣ ਦੀ ਦੇਰ, ਬਾਪੂ ਬੇਬੇ ਤੁਸੀਂ ਜਿੱਥੇ ਮਰਜ਼ੀ ਰਵੋ, ਸਾਨੂੰ ਜਿੱਥੇ ਮਰਜ਼ੀ ਜਾਣ ਦਿਓ। ਇੱਜ਼ਤਾਂ ਵਾਲੇ ਹੁੰਦੇ ਸੀ ਆਪਾਂ, ਸਾਡੇ ਬਜ਼ੁਰਗ ਇੱਜ਼ਤਾਂ ਵਾਲੇ ਹੁੰਦੇ ਸੀ। ਗੁਰੂ ਪਿਆਰਿਓ, ਅੱਜ ਇੱਜ਼ਤਾਂ ਵੀ ਸਿੱਕਿਆਂ ਦੇ ਉੱਤੇ ਟੰਗ ਕੇ ਆਪਣੀ ਧੀ ਜਿੱਥੇ ਮਰਜ਼ੀ ਵਿਆਹ ਕਰਾ ਲਵੇ, ਪੁੱਤ ਜਿੱਥੇ ਮਰਜ਼ੀ ਕਰਵਾ ਲਵੇ, ਔਰ ਇੱਥੇ ਤੁਸੀਂ ਕਹਿ ਹੀ ਨਹੀਂ ਸਕਦੇ ਉਹਨਾਂ ਨੂੰ। ਜੇ ਕਿਤੇ ਤੁਸੀਂ ਪੰਜਾਬ ਦੀਆਂ ਆਪਣੀ ਸਿੱਖੀ ਦੀਆਂ ਬਾਤਾਂ ਪਾਈਆਂ ਹੁੰਦੀਆਂ ਬੱਚਿਆਂ ਦੇ ਕੋਲ, ਤੇ ਜ਼ਰੂਰ ਮੁਬਾਰਕ। ਮੈਂ ਸਾਰਿਆਂ ਨੂੰ ਇੱਕੋ ਰਸੇ ਨਹੀਂ ਬੰਨਦਾ, ਹੈ ਗੁਰੂ ਕੇ ਸਿੱਖ ਉਹ ਵੀ ਹੈਗੇ, ਇੱਦਾਂ ਦੇ ਬੱਚੇ ਵੀ ਜਿਹੜੇ ਆਪਣੇ ਮਾਪਿਆਂ ਦੇ ਸਾਈ ਜੀਂਦੇ ਨੇ। ਬਾਪੂ, ਡੈਡੀ, ਦੱਸ ਤੂੰ ਕੀ ਚਾਹੁੰਦਾ। ਇੱਥੇ ਧੀਆਂ ਆਉਂਦੀਆਂ ਚੌਰ ਸਾਹਿਬ ਕਰਦੀਆਂ ਹੁੰਦੀਆਂ, ਮਹਾਰਾਜ ਦਾ ਸੁੱਖ ਆਸਣ ਕਰਾਉਣਾ ਉਹ ਬਾਬਾ ਜੀ ਦੇ ਨਾਲ ਕਰਾਉਂਦੀਆਂ, ਬੱਚੇ ਕਰਵਾਉਂਦੇ ਨੇ। ਗੁਰੂ ਪਿਆਰਿਓ, ਇਹੋ ਜਿਹੇ ਬੱਚਿਆਂ ਨੂੰ ਸਲਾਮ, ਉਹਨਾਂ ਦੇ ਮਾਪਿਆਂ ਨੂੰ ਸਲਾਮ ਜਿਹਨਾਂ ਨੇ ਸਿੱਖੀ ਨੂੰ ਸਾਂਭਣ ਦਾ ਯਤਨ ਕੀਤਾ। ਤੇ ਸਤਸੰਗ ਜੀ, ਅੱਜ ਜ਼ਕਰੀਆ ਖਾਨ ਦੇ ਸਾਹਮਣੇ ਚੌਧਰੀ ਬੈਠੇ ਨੇ, ਤੇ ਚੌਧਰੀਆਂ ਨੂੰ ਇਹ ਦਬਕੇ ਮਾਰ ਰਿਹਾ, ਇਹਨੂੰ ਆਪਣੀ ਮੌਤ ਵੀ ਯਾਦ ਆ ਗਈ ਹੈ ਵੀ ਇੱਕ ਦਿਨ ਸਿੰਘ ਆਖਰ ਮੇਰੇ ਉੱਤੇ ਵੀ ਹੱਲਾ ਬੋਲ ਸਕਦੇ ਆ ਜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾ ਸਕਦੇ ਆ। ਤੇ ਗੁਰੂ ਪਿਆਰਿਓ, ਇਹਨੇ ਫਿਰ ਉਹਨਾਂ ਨੂੰ ਡਰਾਇਆ ਧਮਕਾਇਆ, ਕੱਲੇ ਡਰਾਉਣ ਧਮਕਾਉਣ ਤੱਕ ਹੀ ਗੱਲ ਰਹਿੰਦੀ ਹੈ। ਇਹ ਬਥੇਰੇ ਦਬਕੇ ਗਾਲਾਂ ਇਹ ਪਹਿਲਾਂ ਵੀ ਖਾ ਚੁੱਕੇ ਸੀ, ਲਾਲਚੀ ਲੋਕ ਸੀ, ਪਰ ਇੱਥੇ ਗਾਲਾਂ ਜਾਂ ਦਬਕਿਆਂ ਤੱਕ ਗੱਲ ਹੀ ਨਹੀਂ ਰਹੀ। ਜਦੋਂ ਪਹਿਲਾਂ ਹਨਾ ਇਹਨਾਂ ਨੂੰ ਗਾਲਾਂ ਪੈਂਦੀਆਂ ਸੀ ਤੇ ਆਖਿਆ ਕਰਦੇ ਸੀ ਮੀਂਹ ਦਾ ਤਿਲਕਿਆ ਤੇ ਸਰਕਾਰ ਦਾ ਝੜਕਿਆ, ਇਹਦੀ ਬਾਲੀ ਕੋਈ ਫਿਕਰ ਨਹੀਂ ਕਰੀਦਾ, ਨਾ ਹੀ ਇਹਦਾ ਗੁੱਸਾ ਕਰੀਦਾ। ਤੇ ਗੁਰੂ ਪਿਆਰਿਓ, ਅੱਜ ਚੌਧਰੀਆਂ ਨੂੰ ਲੰਮੇ ਪਾ ਕੇ ਕੁੱਟਿਆ। ਉਹ ਤੁਸੀਂ ਕਹਿੰਦੇ ਪੰਜਾਬ ਦੇ ਵਿੱਚੋਂ ਖਾਲਸਾ ਖਤਮ ਕਰ ਦਿੱਤਾ, ਉਹ ਦੱਸੋ ਦਿਨ ਦਿਹਾੜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲਿਜਾਣ ਵਾਲੇ ਕੌਣ ਸੀ? ਇਹਨਾਂ ਦੀ ਰੱਜ ਕੇ ਕੁਪੱਤ ਕੀਤੀ ਗਈ, ਕੁੱਟਿਆ ਮਾਰਿਆ ਗਿਆ। ਤੇ ਗੁਰੂ ਪਿਆਰਿਓ, ਫਿਰ ਇਹਨਾਂ ਦੇ ਵਿੱਚੋਂ ਇੱਕ ਹਰ ਭਗਤ ਨਿਰੰਜਣੀਆਂ ਜੰਡਿਆਲੇ ਦੇ ਰਹਿਣ ਵਾਲਾ, ਉਹ ਫਿਰ ਬੋਲਿਆ, ਉਹਨੇ ਆਪਣੀ ਜ਼ਬਾਨ ਖੋਲੀ ਹੈ, ਕਹਿੰਦਾ ਆਪਣੇ ਸੂਬੇਦਾਰ ਸਾਹਿਬ ਮੈਂ ਦੱਸਦਾ ਇਹ ਕੌਣ ਆ, ਇਹ ਕਿੱਥੋਂ ਆਉਂਦੇ ਆ। ਤੇ ਸਤਸੰਗ ਜੀ, ਇਹ ਫੇ ਭਾਈ ਮਹਿਤਾਬ ਸਿੰਘ ਮੀਰਾ ਕੋਟੀਏ ਦੇ ਬਾਰੇ ਵੀ ਉਹਦੀ ਦੱਸ ਪਾਉਂਦਾ ਹੈ ਵੀ ਕਿੱਦਾਂ ਉਹ ਪਿੰਡ ਦੇ ਵਿੱਚ ਉਹਦਾ ਕਿੱਦਾਂ ਦਾ ਰਹਿਣ ਬਹਿਣ ਹੈ, ਔਰ ਪਿੰਡ ਦੇ ਕਿਹੜੇ ਕਿਹੜੇ ਲੋਕ ਉਹਦੀ ਮੱਤ ਕਰਦੇ ਨੇ, ਇਸ ਵੇਲੇ ਉਹ ਕਿੱਥੇ ਆ। ਤੇ ਇਹ ਹਰ ਭਗਤ ਨਿਰੰਜਣੀਆਂ ਜਿਵੇਂ ਸਿੰਘਾਂ ਦੇ ਬਾਰੇ ਦੱਸਦਾ, ਢਾਡੀ ਜੱਥਾ ਇਉਂ ਕਹਿੰਦਾ।